0: ਉਹ ਸਭ ਰਾਜਨ ਕੇ ਰਾਜਾ, ਅਸੀਂ ਤਾਂ ਉਸ ਰਾਜੇ ਦੇ ਪੁੱਤਰ ਹਾਂ। ਆਪਣ ਬਾਪੈ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ, ਅਸੀਂ ਭਿਖਾਰੀ ਨਹੀਂ, ਅਸੀਂ ਵਕਾਰੀ ਨਹੀਂ, ਅਸੀਂ ਤਾਂ ਉਸ ਸ਼ਹਿਨਸ਼ਾਹ ਦੇ, ਉਸ ਰਾਜੇ ਦੇ ਜਿਹੜਾ ਸਭ ਤੋਂ ਵੱਡਾ ਰਾਜਾ ਹੈ, ਅਸੀਂ ਉਹਦੇ ਪੁੱਤਰ ਹਾਂ, ਉਹਦਾ ਮੂਲ ਹਾਂ, ਅਸੀਂ ਉਹਦੇ ਨਾਲ ਜੁੜਨਾ। ਅਸੀਂ ਭਿਖਾਰੀ ਨਹੀਂ ਬਣਨਾ, ਵਕਾਰੀ ਨਹੀਂ ਬਣਨਾ। ਸਾਹਿਬ ਜੀ ਕਹਿ ਰਹੇ ਨੇ ਮਨਾ, ਤੂੰ ਆਪਣੇ ਮੂਲ ਨਾਲ ਜੁੜ, ਆਪਣੇ ਅਸਲੇ ਦੀ ਪਹਿਚਾਣ ਕਰ।
1: ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ।
0: ਇਹ ਮਨਾ, ਹਰੀ ਪਰਮਾਤਮਾ ਤੇ ਸਦਾ ਹੀ ਤੇਰੇ ਨਾਲ ਹੈ। ਤੂੰ ਗੁਰੂ ਦੀ ਮਤ ਤੇ ਚੱਲ ਕੇ ਹਰੀ ਪਰਮਾਤਮਾ ਦੇ ਮਿਲਾਪ ਦਾ ਰੰਗ ਮਾਣ ਸਕਦਾ।
1: ਮੂਲ ਪਛਾਣਾ ਹੈ ਤਾਂ ਸਹੁ ਜਾਣਾ ਹੈ ਮਰਨ ਜੀਵਨ ਕੀ ਸੋਝੀ ਹੋਈ।
0: ਜੇ ਤੂੰ ਆਪਣੇ ਮੂਲ ਦੀ ਪਹਿਚਾਣ ਕਰੇਗਾ ਤਾਂ ਤੈਨੂੰ ਰੱਬ ਦੀ ਪ੍ਰਾਪਤੀ ਹੋਵੇਗੀ। ਫਿਰ ਤੈਨੂੰ ਪਤਾ ਲੱਗੇਗਾ ਆਤਮਕ ਜੀਵਨ ਕੀ ਹੈ, ਆਤਮਕ ਮੌਤ ਕੀ ਹੈ, ਮਰਨ ਜੀਵਨ ਕੀ ਸੋਝੀ ਤੂੰ ਫਿਰ ਪ੍ਰਾਪਤ ਕਰੇਗਾ। ਵੇਖ, ਜੇ ਕੋਈ ਮੂਲ ਨਾਲੋਂ ਟੁੱਟ ਜਾਵੇ ਤੇ ਉਹਨੂੰ ਕੀ ਪ੍ਰਾਪਤ ਹੁੰਦਾ। ਮੂਲ ਬਿਨਾਂ ਸ਼ਾਖਾਂ ਕੱਤ ਆਹੈ, ਮੂਲ ਤੋਂ ਬਿਨਾਂ ਤਾਂ ਟਾਣੀਆਂ ਵੀ ਨਹੀਂ, ਪੱਤੇ ਵੀ ਨਹੀਂ, ਤਣਾ ਵੀ ਨਹੀਂ। ਤੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ, ਮੋਹੇ ਐਸੇ ਬਨ ਸਿਓ ਨਹੀਂ ਨ ਕਾਜ, ਜਿਤ ਘਟੈ ਮੂਲ ਨਿਤ ਵੱਢੈ ਵਿਆਜ। ਮੈਂ ਇਹੋ ਜਿਹਾ ਵਣਜ ਨਹੀਂ ਕਰਾਂਗਾ ਜਿੱਥੇ ਮੂਲ ਤਾਂ ਖਤਮ ਹੋਵੇ ਤੇ ਵਿਆਜ ਬਹੁਤ ਵੱਧ ਜਾਵੇ। ਜੇ ਸਾਡੇ ਕੋਲ ਧਨ ਪਦਾਰਥ ਤਾਂ ਬਹੁਤ ਵੱਧ ਗਏ ਨੇ ਪਰ ਧਰਮ ਸਾਡੀ ਜ਼ਿੰਦਗੀ ਵਿੱਚੋਂ ਘਟ ਗਿਆ। ਬਾਹਰ ਦੀ ਦੌੜ ਕਾਰਨ ਲੋਕੀ ਧੜਾ ਧੜ ਮੋਨੇ ਹੋ ਗਏ, ਕੰਨਾਂ ਵਿੱਚ ਨੱਤੀਆਂ ਤੇ ਸਿਰ ਤੇ ਟੋਪੀਆਂ, ਤੇ ਧਰਮ ਜੀਵਨ ਵਿੱਚੋਂ ਅਲੋਪ ਹੋ ਗਿਆ। ਵਿਆਜ ਤਾਂ ਬਹੁਤ ਵੱਧ ਗਿਆ ਪਰ ਮੂਲ ਖਤਮ ਹੋ ਗਿਆ, ਤੇ ਜਿਹਦਾ ਮੂਲ ਹੀ ਖਤਮ ਹੋ ਜਾਵੇ ਉਹਦੇ ਤੇ ਪੱਲੇ ਕੱਖ ਵੀ ਨਹੀਂ ਹੈ। ਇਸ ਕਰਕੇ ਇਹੋ ਜਿਹਾ ਵਣਜ ਨਹੀਂ ਕਰਨਾ ਜਿਸ ਵਣਜ ਨਾਲ ਪੈਸੇ ਤਾਂ ਬਣਨ ਪਰ ਧਰਮ ਜ਼ਿੰਦਗੀ ਵਿੱਚੋਂ ਅਲੋਪ ਹੋ ਜਾਵੇ। ਇਸ ਕਰਕੇ ਮਨ, ਤੂੰ ਆਪਣੇ ਮੂਲ ਨਾਲ ਜੁੜਿਆ ਰਹੋ। ਜਿਸ ਦਿਨ ਦਰਖਤ ਦੀਆਂ ਜੜ੍ਹਾਂ ਕੱਟੀਆਂ ਗਈਆਂ, ਤਣਾ ਆਪਣੇ ਆਪ ਹੀ ਸੁੱਕ ਜਾਣਾ, ਪੱਤੇ ਤੇ ਫੁੱਲ ਫਲ ਆਪਣੇ ਆਪ ਸੁੱਕ ਜਾਣੇ ਨੇ, ਪਰ ਜੇ ਮੂਲ ਜੜ੍ਹਾਂ ਕਾਇਮ ਰਹਿਣ ਤੇ ਦਰਖਤ ਸਦਾ ਹਰਿਆ ਭਰਿਆ ਰਹਿੰਦਾ। ਜੇ ਤੂੰ ਜ਼ਿੰਦਗੀ ਵਿੱਚ ਬਹੁਤ ਪ੍ਰਾਪਤੀਆਂ ਕੀਤੀਆਂ ਪਰ ਆਪਣੇ ਮੂਲ ਨਾਲੋਂ ਟੁੱਟ ਗਿਆ, ਤੇਰੇ

0: ਦੀ ਕਿਰਪਾ ਨਾਲ ਜਦੋਂ ਜੀਵ ਇੱਕ ਪਰਮਾਤਮਾ ਨਾਲ ਜਾਣ ਪਛਾਣ ਕਰ ਲੈਂਦਾ, ਇਹਦੇ ਜੀਵਨ ਵਿੱਚੋਂ ਫਿਰ ਦੁਬਦਾ ਦੁਚਿੱਤਾਪਣ ਖਤਮ ਹੋ ਜਾਂਦਾ।
1: ਮਨ ਸ਼ਾਂਤ ਆਈ ਵੱਜੀ ਵਧਾਈ ਤਾਂ ਹੋਵਾ ਪਰਵਾਣਾ।
0: ਮਨੁੱਖ ਦੇ ਮਨ ਅੰਦਰ ਫਿਰ ਸ਼ਾਂਤੀ ਪੈਦਾ ਹੁੰਦੀ ਹੈ। ਇਹਦੇ ਅੰਦਰ ਚੜ੍ਹਦੀ ਕਲਾ ਵਾਲਾ ਗੁਣ ਵਧਾਈ ਦਾ ਅਰਥ ਹੈ, ਅੰਦਰ ਦੇ ਵਿੱਚ ਵਾਧਾ ਹੋਣਾ, ਚੜ੍ਹਦੀ ਕਲਾ ਵਾਲਾ ਗੁਣ ਪੈਦਾ ਹੁੰਦਾ ਹੈ ਤੇ ਫਿਰ ਇਹ ਆਪਣੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਚੜ੍ਹਦਾ।
1: ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
0: ਇਹਦੇ ਤੀਸਰੇ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੋਤ ਦੇ ਤੀਸਰੇ ਵਾਰਸ ਗੁਰੂ ਅਮਰਦਾਸ ਜੀ ਇਵੇਂ ਕਹਿ ਰਹੇ ਨੇ, ਹੇ ਮਨ ਤੂੰ ਤਾਂ ਜੋਤ ਸਰੂਪ ਹੈ, ਤੂੰ ਮਿੱਟੀ ਨਹੀਂ, ਤੂੰ ਤਾਂ ਨੂਰ ਹੈ, ਪ੍ਰਕਾਸ਼ ਰੂਪ ਹੈ, ਇਸ ਕਰਕੇ ਤੂੰ ਆਪਣੇ ਅਸਲੇ ਦੀ ਆਪਣੇ ਮੂਲ ਦੀ ਪਹਿਚਾਣ ਕਰ, ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨਾ ਮੰਤ। ਜਿਵੇਂ ਕਾਗਦ ਉੱਪਰ ਸਿਆਹੀ ਨਾਲ ਅੱਖਰ ਲਿਖੇ ਜਾਣ ਤੇ ਮਿਟਦੇ ਨਹੀਂ, ਇਸੇ ਤਰ੍ਹਾਂ ਇਹ ਜੀਵ ਅਸਲ ਵਿੱਚ ਪਰਮਾਤਮਾ ਦੀ ਅੰਸ਼ ਹੈ।
1: ਮਨ ਤੂੰ ਗਾਰਬ ਅਤਿਆ ਗਾਰਬ ਲੱਦਿਆ ਜਾਹੇ।
0: ਪਰ ਇਹ ਮਨ ਵੇਖ ਤੂੰ ਹੰਕਾਰ ਦੇ ਚਿੱਕੜ ਨਾਲ ਲਿਬੜਿਆ ਇਸ ਜਗਤ ਤੋਂ ਤੁਰ ਜਾਣਾ।
1: ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ।
0: ਭਾਵੇਂ ਕਿ ਇਹ ਮੋਹ ਮਾਇਆ ਵੇਖਣ ਨੂੰ ਤੈਨੂੰ ਬੜੀ ਸੁੰਦਰ ਲੱਗ ਰਹੀ ਹੈ, ਪਰ ਇਹਦੇ ਮੋਹ ਵਿੱਚ ਫਸ ਕੇ ਤੂੰ ਬਾਰ ਬਾਰ ਜੂਨਾਂ ਦੇ ਵਿੱਚ ਭਟਕ ਰਿਹਾ ਹੈ।
1: ਗਾਰਬ ਲਾਗਾ ਜਾਹੇ ਮੁਗਧ ਮਾਨਾ ਅੰਤ ਗਿਆ ਪਛਤਾਵੇ।
0: ਇਹ ਮੂਰਖ ਮਨਾ ਤੂੰ ਹੰਕਾਰ ਦੇ ਚਿੱਕੜ ਵਿੱਚ ਲਿਬੜਿਆ ਜਦੋਂ ਸੰਸਾਰ ਤੋਂ ਤੁਰਦਾ ਤੇ ਤੈਨੂੰ ਅਖੀਰ ਨੂੰ ਫਿਰ ਪਛਤਾਉਣਾ ਪੈਂਦਾ।
1: ਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵੇ।
0: ਉਸ ਹੰਕਾਰ ਦੇ ਕਾਰਨ ਹੀ ਜਿਹੜਾ ਤ੍ਰਿਸ਼ਨਾ ਦਾ ਰੋਗ ਲੱਗ ਜਾਂਦਾ, ਇਹਦੇ ਕਾਰਨ ਤੂੰ ਸਾਰਾ ਜੀਵਨ ਵਿਅਰਥ ਗਵਾ ਲੈਂਦਾ। ਆਮ ਕਰਕੇ ਕਿਸੇ ਨੂੰ ਰੋਗ ਲੱਗੇ ਤੇ ਉਹਨੂੰ ਪਰਮਾਤਮਾ ਚੇਤੇ ਆਉਂਦਾ ਨਾ, ਉਹਨੂੰ ਮੌਤ ਚੇਤੇ ਆਉਂਦੀ ਤੇ ਉਹ ਡਰਦਾ ਹੋਇਆ ਰੱਬ ਦੀ ਭਜਨ ਬੰਦਗੀ ਕਰਦਾ। ਪਰ ਜਿਹਨੂੰ ਤ੍ਰਿਸ਼ਨਾ ਦਾ ਰੋਗ ਲੱਗ ਜਾਵੇ, ਸਾਹਿਬ ਕਹਿੰਦੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਇਸਨੇ ਤ੍ਰਿਸ਼ਨਾਲੂ ਬਣ ਕੇ ਮੌਤ ਨੂੰ ਵੀ ਵਿਸਾਰ

0: ਦੀ ਮਤ ਪਿੱਛੇ ਚੱਲਣ ਵਾਲਾ ਮੁਗਦ ਮੂਰਖ ਜੀਵ ਪ੍ਰਭੂ ਨੂੰ ਚੇਤੇ ਨਹੀਂ ਕਰਦਾ ਤੇ ਅਖੀਰ ਨੂੰ ਕੇਵਲ ਇਹਦੇ ਪੱਲੇ ਪਛਤਾਵਾ ਹੀ ਪੈਂਦਾ।
1: ਜੋ ਕਹੈ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਵੇ।
0: ਇਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਹੇ ਮਨਾ ਤੂੰ ਹੰਕਾਰ ਦੇ ਚਿੱਕੜ ਵਿੱਚ ਹੀ ਲਿਬੜ ਕੇ ਸੰਸਾਰ ਤੋਂ ਤੁਰ ਜਾਣਾ ਤੇ ਅੰਤ ਨੂੰ ਫਿਰ ਤੈਨੂੰ ਪਛਤਾਉਣਾ।

0: ਫਿਰ ਮੇਰੇ ਮਨਾ ਤੂੰ ਮਤਾ ਹੰਕਾਰ ਕਰੀ ਕਿ ਤੂੰ ਕੁਝ ਜਾਣਦਾ। ਗੁਰੂ ਦੇ ਰਾਹੀਂ ਸਗੋਂ ਨਿਮਾਣਾ ਬਣ ਕੇ ਰਹੋ, ਕਿਉਂਕਿ ਹਰ ਜੀਓ ਨਿਮਾਣਿਆ ਤੂੰ ਮਾਣ। ਪ੍ਰਭੂ ਤਾਂ ਨਿਮਾਣਿਆਂ ਨੂੰ ਮਾਣ ਦਿੰਦਾ, ਪਰਮਾਤਮਾ ਨੂੰ ਸਭ ਕੁਝ ਪਾਉਂਦਾ। ਕੀ ਨਹੀਂ ਪਾਉਂਦਾ? ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਧਾਰਮਿਕ ਗ੍ਰੰਥਾਂ ਨੇ ਵੀ ਕੂਕ ਕੂਕ ਕੇ ਕਿਹਾ ਕਿ ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ।
1: ਅੰਤਰ ਅਗਿਆਨ ਹਉ ਬੁੱਧ ਹੈ ਸਤ ਸ਼ਬਦ ਮਲ ਖੋ।
0: ਅੰਦਰ ਹੰਕਾਰ ਦੀ ਤੇ ਮੈਂ ਦੀ ਜਿਹੜੀ ਹਉਮੈ ਦੀ ਮੈਲ ਹੈ, ਇਹ ਗੁਰੂ ਦੇ ਸ਼ਬਦ ਰਾਹੀਂ ਹੀ ਧੋਤੀ ਜਾ ਸਕਦੀ ਹੈ।
1: ਉਹ ਨਿਮਾਣਾ ਸਤ ਗੁਰੂ ਅੱਗਾ ਹੈ ਮਤ ਕਿਛ ਆਪ ਲਖਾਵੇ।
0: ਇਹ ਮਨਾ ਤੂੰ ਸਦਾ ਗੁਰੂ ਦੇ ਅੱਗੇ ਨਿਮਾਣਾ ਹੋ ਕੇ ਰਹੋ, ਮਤਾ ਤੂੰ ਆਪਣਾ ਆਪ ਨਾ ਜਣਾਉਣ ਲੱਗ ਪਈ। ਅੱਜ ਐਸਾ ਹੀ ਹੁੰਦਾ ਨਾ ਕਿ ਗੁਰੂ ਨੇ ਤੇ ਕਿਹਾ ਪੀਵੋ ਬਹੁਲ ਖੰਡੇ ਧਾਰ ਹੋਏ ਜਨਮ ਸਹੇਲਾ, ਤੇ ਅਸੀਂ ਆਪਣੀਆਂ ਚਤਰਾਈਆਂ ਆਪਣੀਆਂ ਦਲੀਲਾਂ ਦੇਣ ਲੱਗ ਪੈਂਦੇ ਹਾਂ। ਬਸ ਉੱਥੇ ਤੇ ਗੁਰੂ ਦਾ ਹੁਕਮ ਮੰਨਣਾ ਹੈ। ਜੇ ਗੁਰੂ ਨੇ ਕਿਹਾ ਭਾਈ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਤੇ ਆਪਾਂ ਮਤਾਂ ਕੋਈ ਬਹਾਨਾ ਘੜੀਏ, ਨਹੀਂ ਜੀ, ਗੁਰੂ ਨੇ ਤੇ ਕੇਵਲ ਕੇਸ ਦਾੜੀ ਰੱਖਣ ਵਾਸਤੇ ਕਿਹਾ। ਕੀ ਹੋਇਆ ਜੇ ਸਾਡੀਆਂ ਬੱਚੀਆਂ ਨੇ ਭਰਵੱਟੇ ਮਨਾ ਲਏ ਨੇ? ਇਹ ਸਾਡੀਆਂ ਆਪਣੀਆਂ ਹੁਜਤਾਂ ਨੇ, ਆਪਣੀਆਂ ਦਲੀਲਾਂ ਨੇ। ਸਾਹਿਬ ਕਹਿੰਦੇ ਮਤਾਂ ਤੂੰ ਆਪਣੀ ਦਲੀਲ ਦੇ, ਸਗੋਂ ਗੁਰੂ ਦਾ ਹੁਕਮ ਮੰਨ, ਗੁਰੂ ਦੇ ਅੱਗੇ ਆਪਾ ਸਮਰਪਣ ਕਰ ਦੇ।
1: ਆਪਣਾ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ।
0: ਵੇਖ ਵੱਡੇ ਵੱਡੇ ਹਰਨਾਕਸ਼ ਵਰਗੇ, ਰਾਵਣ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ ਆਪਣੇ ਹੰਕਾਰ ਵਿੱਚ ਸੜ ਗਏ ਨੇ। ਇਹ ਮਨਾ ਵੇਖੀ ਕਿਤੇ ਤੂੰ ਵੀ ਆਪਣੇ ਹੰਕਾਰ ਵਿੱਚ ਸੜ ਨਾ ਜਾਵੀਂ।

0: ਗੁਰੂ ਦੀ ਦੱਸੀ ਹੋਈ ਜੁਗਤ ਦੇ ਮੁਤਾਬਕ ਗੁਰੂ ਦੇ ਭਾਣੇ ਵਿੱਚ ਤੁਰ ਤੇ ਸਤਿਗੁਰੂ ਦੇ ਹੁਕਮ ਨਾਲ ਹੀ ਆਪਣੇ ਆਪ ਨੂੰ ਜੋੜ ਕੇ ਰੱਖ।
1: ਜਿਉ ਕਹੇ ਨਾਨਕ ਆਪ ਛੱਡ ਸੁਖ ਪਾਵਹਿ ਮਨ ਨਿਮਾਣਾ ਹੋਏ ਰਹੋ।
0: ਇਵੇਂ ਤੀਸਰੇ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਤੈਨੂੰ ਸਿੱਖਿਆ ਦੇ ਰਹੇ ਨੇ ਕਿ ਤੂੰ ਆਪਾ ਭਾਵ ਛੱਡ ਤੇ ਜਦੋਂ ਗੁਰੂ ਦੇ ਰਾਹੀਂ ਨਿਮਾਣਾ ਹੋ ਕੇ ਰਵੇਗਾ ਫਿਰ ਤੈਨੂੰ ਆਤਮਕ ਸੁਖ ਮਿਲਣਗੇ।
1: ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੁ ਚਿਤ ਆਇਆ।
0: ਉਹ ਵੇਲਾ ਘੜੀ ਧੰਤਾ ਯੋਗ ਜਦੋਂ ਮੈਂ ਸਤਿਗੁਰੂ ਨੂੰ ਮਿਲ ਕੇ ਪ੍ਰਭੂ ਨੂੰ ਚੇਤੇ ਕੀਤਾ।
1: ਮਹਾ ਆਨੰਦ ਸਹਿਜ ਪਿਆ ਮਨ ਤਨ ਸੁਖ ਪਾਇਆ।
0: ਫਿਰ ਤਾਂ ਮਨ ਤਨ ਸਮੁੱਚੇ ਜੀਵਨ ਵਿੱਚ ਸੁਖ ਪ੍ਰਗਟ ਹੋ ਗਿਆ। ਮਹਾ ਆਨੰਦ ਦੀ ਅਡੋਲਤਾ ਦੀ ਮੈਨੂੰ ਪ੍ਰਾਪਤੀ ਹੋ ਗਈ।
1: ਸੋ ਸਹੁ ਚਿਤ ਆਇਆ ਮਨ ਵਸਾਇਆ ਅਵਗਣ ਸਭ ਵਿਸਾਰੇ।
0: ਬਸ ਪਰਮਾਤਮਾ ਚੇਤੇ ਆਉਣ ਦੀ ਦੇਰ ਸੀ ਕਿ ਅੰਦਰੋਂ ਸਾਰੇ ਔਗਣ ਜਿਹੜੇ ਦੂਰ ਹੋ ਗਏ।
1: ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ।
0: ਜਦੋਂ ਮਾਲਕ ਨੂੰ ਭਾ ਗਏ ਚੰਗੇ।

ਭਾਈ ਗੁਰਬਖਸ਼ ਸਿੰਘ ਜੀ ਦੇ ਸਾਥੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋਏ ਤੇ ਉਹਨਾਂ ਨੂੰ ਸਮਝ ਆ ਗਈ ਮਰਨ ਮੁਣਸਾਂ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਣੋ ਸੂਰੇ ਸੇਈ ਅੱਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੋ ਉਹ ਤਾਂ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਸੱਚਾ ਮਾਣ

0: ਕਹਿ ਰਹੇ ਨੇ ਕਿ ਉਹ ਵੇਲਾ ਧੰਤਾ ਯੋਗ ਜਦੋਂ ਮੈਨੂੰ ਸਤਿਗੁਰੂ ਮਿਲਿਆ ਤੇ ਮੈਂ ਪਰਮਾਤਮਾ ਨੂੰ ਚੇਤੇ ਕੀਤਾ।
1: ਇੱਕ ਜੰਤ ਭਰਮ ਭੁੱਲੇ ਤਿੰਨ ਸਹਿ ਆਪ ਭੁਲਾਏ।
0: ਇੱਕ ਜੀਵ ਐਸੇ ਜਿਹੜੇ ਭਰਮ ਵਿੱਚ ਭੁੱਲੇ, ਰੱਬ ਨੇ ਉਹਨਾਂ ਨੂੰ ਆਪ ਭੁਲਾਇਆ, ਭਾਵ ਔਜੜੇ ਪਾਇਆ ਹੋਇਆ।
1: ਦੂਜਾ ਪਾਏ ਫਿਰ ਹਉਮੈ ਕਰਮ ਕਮਾਏ।
0: ਉਹ ਦੂਜੇ ਪਿਆਰ ਵਿੱਚ ਜੁੜ ਕੇ ਹੰਕਾਰ ਦੇ ਵੱਸ ਹੋ ਕੇ ਕਰਮ

ਨੂੰ ਪ੍ਰਭੂ ਨੇ ਆਪ ਹੀ ਭੁਲਾਇਆ, ਆਪ ਹੀ ਭੈੜੇ ਮਾਰਗ ਤੇ ਤੋਰਿਆ। ਉਹਨਾਂ ਦਾ ਆਪਣਾ ਉੱਥੇ ਵਸ ਨਹੀਂ ਚੱਲ ਸਕਦਾ, ਕਿਉਂਕਿ ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ, ਜਿਹਨੂੰ ਆਪ ਖੁਆਰ ਕਰਦਾ ਉਹਦੇ ਤੋਂ ਫਿਰ ਚੰਗੇ ਕੰਮ ਖੋਹ ਲੈਂਦਾ, ਉਹਦੇ ਮਨ ਵਿੱਚ ਫਿਰ ਇਸ ਤਰ੍ਹਾਂ ਦੀ ਪ੍ਰੇਰਨਾ ਕਰਦਾ ਵੀ ਹੁਣ ਤੂੰ ਲੋਕਾਂ ਦੇ ਉੱਪਰ ਜ਼ੁਲਮ ਕਰ, ਧਾਰਮਿਕ ਸਥਾਨਾਂ ਦੀ ਬੇਅਦਬੀ ਕਰ, ਤੇ ਫਿਰ ਇਸ ਤਰ੍ਹਾਂ ਉਸ ਨੂੰ ਖੁਆਰ ਕਰਦਾ, ਚਾਹੇ ਉਹ ਮੱਸਾ ਰੰਗੜ ਹੋਵੇ, ਚਾਹੇ ਅਹਿਮਦ ਸ਼ਾਹ ਅਬਦਾਲੀ ਹੋਵੇ, ਚਾਹੇ ਸਮੇਂ ਦੀਆਂ ਸਰਕਾਰਾਂ ਹੋਣ। ਜਦੋਂ ਪਰਮਾਤਮਾ ਚੰਗਿਆਈ ਖੋਹ ਕੇ ਮਨੁੱਖ ਨੂੰ ਇਵੇਂ ਭੈੜੇ ਮਾਰਗ ਤੇ ਤੋਰ ਦਿੰਦਾ, ਫਿਰ ਆਪ ਹੀ ਉਹਨੂੰ

0: ਤੁਸੀਂ ਪਾਰ ਬ੍ਰਹਮੋ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਤੁਹਾਡੀ ਕੁਦਰਤ ਸ਼ਕਤੀ ਇਹਦੀ ਕੀਮਤ ਕੌਣ ਬਿਆਨ ਕਰ ਸਕਦਾ।
1: ਸੱਚੀ ਤੇਰੀ ਵਡਿਆਈ ਜਾਂ ਕਉ ਤੁਧ ਮਨ ਵਸਾਈ, ਸਦਾ ਤੇਰੇ ਗੁਣ ਗਾਵੇ।
0: ਤੁਹਾਡੀ ਵਡਿਆਈ ਸੱਚੀ ਹੈ, ਜਿਹਦੇ ਮਨ ਵਿੱਚ ਇਹ ਵਡਿਆਈ ਸਿਫਤ ਸਲਾਹ ਤੁਸੀਂ ਵਸਾ ਦਿੰਦੇ ਹੋ, ਉਹ ਸਦਾ ਤੁਹਾਡੇ ਗੁਣਾਂ ਦਾ ਗਾਇਨ ਕਰਦੇ ਹਨ।
1: ਤੇਰੇ ਗੁਣ ਗਾਵੇ ਜਾਂ ਤੁਧ ਭਾਵੇ, ਸੱਚੇ ਸੁਚਿਤ ਲਾਵੇ।
0: ਪ੍ਰਭੂ, ਤੇਰੇ ਗੁਣ ਉਹ ਗਾਉਂਦੇ ਨੇ ਜਿਹੜੇ ਤੈਨੂੰ ਭਾ ਜਾਂਦੇ ਨੇ, ਅਸਲ ਵਿੱਚ ਉਹਨਾਂ ਦਾ ਹੀ ਤੇਰੇ ਨਾਲ ਚਿੱਤ ਜੁੜਿਆ ਹੋਇਆ। ਹੋਰ ਕੇਤੇ ਤੁਦ ਨੂੰ ਗਾਵਨ ਸੇ ਮੈਂ ਚੇਤਨ ਆਵਨ, ਨਾਨਕਿਆ ਵਿਚਾਰੇ ਸੇਈ ਤੁਦ ਨੂੰ ਗਾਵਨ ਜੋ ਤੁਦ ਭਾਵਨ। ਰੱਤੇ ਤੇਰੇ ਭਗਤ ਰਸਾਲੇ ਗਾਉਂਦੇ ਤੇ ਤੈਨੂੰ ਬੜੇ ਨੇ, ਪਰ ਤੇਰੇ ਦਰ ਤੇ ਪ੍ਰਵਾਨ ਉਹੀਓ ਨੇ ਜਿਨ੍ਹਾਂ ਦਾ ਗਾਵਿਆ ਤੇਰੇ ਦਰ ਤੇ ਥਾਂ ਪੈ ਗਿਆ, ਪ੍ਰਵਾਨ ਹੋ ਗਿਆ ਜਿਹੜੇ ਤੈਨੂੰ ਭਾ ਗਏ ਨੇ।
1: ਜਿਸ ਨੂੰ ਤੂੰ ਆਪੇ ਮੇਲਾ ਹੈ ਸੇ ਗੁਰਮੁਖ ਰਾਹੇ ਸਮਾਈ,
0: ਜਿਨ੍ਹਾਂ ਨੂੰ ਤੁਸੀਂ ਆਪ ਮੇਲ ਲੈਂਦੇ ਹੋ ਉਹ ਗੁਰੂ ਦੇ ਰਾਹੀਂ ਸਦਾ ਤੁਹਾਡੇ ਵਿੱਚ

ਕਹਿ ਨਾਨਕ ਇਵੇਂ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਹੇ ਮੇਰੇ ਮਨਾ, ਉਸ ਪਰਮਾਤਮਾ ਦੀ ਵਡਿਆਈ ਬੜੀ ਸੱਚੀ ਹੈ। ਉਹ ਆਪ ਵੀ ਸੱਚਾ ਭਾਵ ਥਿਰ ਰਹਿਣ ਵਾਲਾ ਹੈ, ਸੱਚਾ ਸਾਹਿਬ।

ਤੇ ਉਹਦੀਆਂ ਵਡਿਆਈਆਂ ਉਹਦੇ ਨਾਲ ਜੁੜ ਕੇ ਬਿਲਕੁਲ ਸੱਤ ਨੇ, ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਉਕਾਈ ਨਹੀਂ। ਜਿਵੇਂ ਉਹ ਆਪ ਮਹਾਨ ਹੈ, ਉਹਦੇ ਗੁਣ ਵੀ ਬੜੇ ਮਹਾਨ ਨੇ, ਸੋ ਸਦਾ ਹੀ ਉਹਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ। ਉਹਦੀ ਸਿਫਤ ਸਲਾਹ ਵਿੱਚ ਜੁੜ ਕੇ ਹੀ ਮਨੁੱਖ ਆਪਣੇ ਆਪ ਨੂੰ ਉਹਦੀ ਹਜ਼ੂਰੀ ਵਿੱਚ ਪ੍ਰਵਾਨ ਕਰਾ ਸਕਦਾ। ਸੋ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰਸ਼ਬਦ ਦੀ ਵਿਚਾਰ ਅਤੇ ਅੱਜ ਦਾ ਜੋ ਪਵਿੱਤਰ ਦਿਹਾੜਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ 30 ਸਾਥੀਆਂ ਨੇ ਜਿਵੇਂ ਧਰਮ ਯੁੱਧ ਲੜਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈ ਕੇ ਉਹਨਾਂ ਨੂੰ ਤਕੜੀ ਹਾਰ ਦਿੱਤੀ ਅਤੇ ਆਪ ਸ਼ਹਾਦਤ ਦਾ ਜਾਮ ਪੀ ਗਏ। ਇਹ ਕਹਿਣਾ ਬਣਦਾ, ਜੋ ਆਸ਼ਿਕ ਹੈ ਸ਼ਹਾਦਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ, ਵੋ ਮੌਤ ਵੀ ਹਯਾਤ ਹੈ। ਆਓ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ

ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਸਰਬੱਤ ਸੰਗਤਾਂ ਪ੍ਰੇਮ ਸਹਿਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਗੁਰਦਾਸ ਜੀ ਦੀ 28ਵੀਂ ਵਾਰ ਦੀਆਂ 15 ਪੌੜੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। 16ਵੀਂ ਪੌੜੀ ਦੇ ਵਿੱਚ ਸਿੱਖ ਦੀ ਕਮਾਈ ਕਿਹੋ ਜਿਹੀ ਹੈ, ਨਿੱਤ ਦੀ ਕਰਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹ ਵਿਚਾਰ ਭਾਈ ਗੁਰਦਾਸ ਜੀ ਵਰਣਨ ਕਰਦੇ ਹਨ। ਆਓ ਪਿਆਰ ਦੇ ਨਾਲ ਪੌੜੀ ਦਾ ਪਾਠ ਸਰਵਣ ਕਰੋ ਜੀ।

ਗੁਰ ਸਿੱਖੀ ਗੁਰ ਸਿੱਖ ਕਮਾਵੇ। ਗੁਰ ਚੇਲਾ, ਚੇਲਾ ਗੁਰੂ, ਗੁਰ ਸਿੱਖ ਸੁਣ, ਗੁਰ ਸਿੱਖ ਸੁਧਾਵੇ। ਗੁਰੂ ਦਾ ਸਿੱਖ ਬਣ ਕੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਸੁਣਦਾ, ਗੁਰੂ ਦੇ ਬਚਨਾਂ ਨੂੰ ਸਮਝਦਾ ਅਤੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਾ, ਉਹ ਚੇਲਾ ਗੁਰੂ ਨੂੰ ਪ੍ਰਵਾਨ ਹੋ ਜਾਂਦਾ ਅਤੇ ਗੁਰੂ ਚੇਲਾ ਇੱਕ ਰੂਪ ਹੋ ਜਾਂਦੇ ਨੇ। ਚੇਲਾ ਗੁਰੂ ਦੇ ਵਿੱਚ ਸਮਾ ਜਾਂਦਾ, ਇੱਕ ਮਨ ਇੱਕ ਆਰਾਧਨਾ, ਬਾਹਰ ਜਾਂਦਾ ਵਰਜ ਰਹਾਵੇ। ਇੱਕ ਮਨ ਹੋ ਕੇ ਇੱਕ ਪਰਮਾਤਮਾ ਦਾ ਧਿਆਨ ਰੱਖੇ ਅਤੇ ਬਾਹਰ ਨੂੰ ਜਾਂਦਾ ਮਨ ਰੋਕ ਕੇ ਅੰਦਰ ਟਿਕਾਈ ਰੱਖੇ। ਮਨ ਦੇ ਖਿਆਲ ਬਾਹਰ ਨੂੰ ਖਿੱਚਦੇ ਨੇ, ਉਹਨਾਂ ਨੂੰ ਮੋੜ ਕੇ ਪਰਮੇਸ਼ੁਰ ਦੇ ਨਾਮ ਨਾਲ ਜੋੜ ਕੇ ਰੱਖੇ। ਹੁਕਮੀ ਬੰਦਾ ਹੋਏ ਕਹਿ ਖਸਮੈਂ ਦਾ ਭਾਣਾ ਕਿਸ ਭਾਵ ਹੈ। ਗੁਰੂ ਦੇ ਹੁਕਮ ਦੇ ਵਿੱਚ ਚੱਲੇ, ਗੁਰੂ ਦਾ ਹੁਕਮ ਮੰਨੇ, ਪਰਮੇਸ਼ੁਰ ਦੇ ਭਾਣੇ ਨੂੰ ਚੰਗਾ ਕਰਕੇ ਮੰਨੇ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਉਹਨੂੰ ਪਰਮੇਸ਼ੁਰ ਦਾ ਹਰ ਹੁਕਮ ਚੰਗਾ ਲੱਗਣ ਲੱਗ ਪੈਂਦਾ ਹੈ ਅਤੇ ਗੁਰਸਿੱਖ ਦਾ ਜੀਵਨ ਇਹੋ ਜਿਹਾ ਹੋ ਜਾਂਦਾ ਹੈ ਜਿਵੇਂ ਇੱਕ ਮੁਰਦਾ ਹੈ। ਮੁਰਦਾ ਨਾ ਹਿਲਦਾ ਹੈ, ਨਾ ਖਾਂਦਾ ਹੈ, ਨਾ ਪੀਂਦਾ ਹੈ, ਨਾ ਬੋਲਦਾ ਹੈ, ਨਾ ਖੁਸ਼ ਹੁੰਦਾ ਹੈ, ਨਾ ਦੁਖੀ ਹੁੰਦਾ ਹੈ, ਕਿਉਂਕਿ ਮਰ ਗਿਆ। ਸਿੱਖ ਦਾ ਜੀਵਨ ਵੀ ਐਸਾ ਮੁਰਦੇ ਵਰਗਾ ਹੋਵੇ। ਮੁਰਦਾ ਹੋਏ ਮੁਰੀਦ ਸੋਏ ਕੋ ਵਿਰਲਾ ਗੁਰ ਗੋਰ ਸਮਾਵੇ। ਜਿਹੜਾ ਸਿੱਖ ਗੁਰੂ ਦੇ ਹੁਕਮ ਦੇ ਅੱਗੇ ਆਪਣੀ ਹੋਮੇ ਨੂੰ ਮਾਰ ਲੈਂਦਾ, ਆਪਣੀਆਂ ਇੱਛਾਵਾਂ ਮਾਰ ਲੈਂਦਾ, ਆਪਣੀਆਂ ਇੱਛਾਵਾਂ ਖਤਮ ਕਰਕੇ ਗੁਰੂ ਦੇ ਹੁਕਮ ਵਿੱਚ ਚੱਲਦਾ, ਭਾਵ ਗੁਰੂ ਦੇ ਅੱਗੇ ਮੁਰਦੇ ਵਾਂਗੂ ਆਪਣੇ ਆਪ ਨੂੰ ਪੇਸ਼ ਕਰਦਾ, ਉਹ ਮੁਰੀਦ ਹੈ। ਪਰੰਤੂ ਇਸ ਮੁਰੀਦ ਦੀ ਪਦਵੀ 'ਤੇ ਕੋਈ ਵਿਰਲਾ ਹੀ ਪਹੁੰਚਦਾ ਹੈ। ਵਿਰਲਾ ਹੀ ਹੈ ਐਸਾ ਜਿਹੜਾ ਗੁਰੂ ਦੀ ਗੋਰ ਵਿੱਚ ਡੇਰਾ ਰੱਖਦਾ, ਗੁਰੂ ਦੇ ਵਿੱਚ ਸਮਾਉਂਦਾ। ਪੈਰੀ ਪੈ ਪਾਖਾਕ ਹੋਏ ਪੈਰਾਂ ਉੱਪਰ ਸੀਸ ਧਰਾਵੇ। ਫਿਰ ਪੈਰੀ ਪੈ ਕੇ ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰੇ, ਨਮਸਕਾਰ ਕਰਕੇ ਆਪਣੇ ਆਪ ਨੂੰ ਖਾਕ ਕਰ ਲਵੇ, ਭਾਵ ਕਿ ਅੰਦਰੋਂ ਖਤਮ ਕਰ ਲਵੇ, ਆਪਣੀ ਮੱਤ ਛੱਡ ਕੇ ਗੁਰੂ ਦੇ ਹੁਕਮ ਦੇ ਵਿੱਚ ਚੱਲੇ। ਹਰੇਕ ਗੁਰਸਿੱਖ ਦੇ ਪੈਰਾਂ ਦੇ ਉੱਪਰ ਸਿਰ ਝੁਕਾਉਂਦਾ, ਭਾਵ ਹਰ ਇੱਕ ਦਾ ਸਤਿਕਾਰ ਕਰਦਾ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਨਮਸਕਾਰ ਕਰਦਾ। ਮਹਾਰਾਜ ਕਹਿੰਦੇ ਗੁਰਸਿੱਖ ਦਾ ਸੁਭਾਅ ਐਸਾ ਬਣ ਜਾਂਦਾ, ਗੁਰਸਿੱਖ ਨੂੰ ਕੋਈ ਵੀ ਗੁਰਸਿੱਖ ਮਿਲੇ ਤਾਂ ਉਹ ਨਿਉਂ ਕੇ ਨਮਸਕਾਰ ਕਰਦਾ। ਜੋ ਜੋ ਦੀ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਜਿਹੜਾ ਜਿਹੜਾ ਵੀ ਮੈਨੂੰ ਗੁਰੂ ਦਾ ਸਿੱਖ ਦਿਸਦਾ ਹੈ ਮੈਂ ਨੀਵਾਂ ਹੋ ਕੇ ਉਹਦੇ ਪੈਰਾਂ 'ਤੇ ਨਮਸਕਾਰ ਕਰਾਂ। ਆਪ ਗਵਾਏ ਆਪ ਹੋਏ ਦੂਜਾ ਭਾਉ ਨਾ ਨਦਰੀ ਆਵੇ। ਅਤੇ ਗੁਰਸਿੱਖ ਆਪਣਾ ਆਪ ਛੱਡ ਕੇ, ਆਪਣਾ ਭਾਵ ਛੱਡ ਕੇ ਸ਼ੁੱਧ ਹੋ ਜਾਂਦਾ, ਕਿਸੇ ਦੂਜੇ ਦੇ ਪ੍ਰੇਮ ਵਿੱਚ ਨਹੀਂ ਝੁਕਦਾ, ਕਿਸੇ ਦੂਜੇ ਦੀ ਨਜ਼ਰ ਹੇਠ ਨਹੀਂ ਆਉਂਦਾ, ਭਾਵ ਗੁਰੂ ਤੋਂ ਬਿਨਾਂ ਉਹ ਕਿਸੇ ਨੂੰ ਹੋਰ ਨਮਸਕਾਰ ਨਹੀਂ ਕਰਦਾ। ਉਹਦੀ ਹਉਮੈ ਮਰ ਜਾਂਦੀ ਹੈ, ਨਿਮਰਤਾ ਹਿਰਦੇ ਵਿੱਚ ਧਾਰਨ ਕਰ ਲੈਂਦਾ। ਗੁਰਸਿੱਖੀ ਗੁਰਸਿੱਖ ਕਮਾਵੇ। ਹੁਣ ਜਿਹੜੀ ਸਾਰੀਆਂ ਉਦਾਹਰਣਾਂ ਦੇ ਦੇ ਕੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਐਸਾ ਗੁਰਸਿੱਖ ਗੁਰਸਿੱਖੀ ਨੂੰ ਕਮਾਉਂਦਾ, ਗੁਰੂ ਦੇ ਬਚਨਾਂ ਨੂੰ ਕਮਾਉਂਦਾ, ਸੁਣ ਕੇ ਪੜ੍ਹ ਕੇ ਮੰਨਦਾ ਅਤੇ ਆਪਣੇ ਜੀਵਨ ਦੇ ਵਿੱਚ ਕਮਾਉਂਦਾ, ਕਿਸੇ ਦੂਜੇ ਦੇ ਪ੍ਰੇਮ ਵਿੱਚ ਨਹੀਂ ਪੈਂਦਾ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਐਸੀ ਸਿੱਖੀ ਦਾ ਆਨੰਦ ਮਾਣਦੇ ਨੇ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਇੱਕ ਵਾਰੀ ਨਮਸਕਾਰ ਕਰਤੀ ਅਤੇ ਗੁਰੂ ਦੇ ਹੋ ਗਏ। ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲੇ ਗੁਰਸਿੱਖ ਹੈ, ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਹੈ, ਗੁਰੂ ਦੇ ਨਾਲ ਪਤੰਗੇ ਵਾਂਗੂ ਪ੍ਰੇਮ ਕਰਨ ਵਾਲੇ ਹੈ, ਉਹ ਵਿਰਲੇ ਆ। ਆਉਣ ਵਾਲੇ ਬਥੇਰੇ ਨੇ, ਮੱਥਾ ਟੇਕਣ ਵਾਲੇ ਬਹੁਤ ਹੈ, ਪਰ ਸੱਚੀ ਪ੍ਰੀਤ ਕਰਨ ਵਾਲੇ ਬਹੁਤ ਵਿਰਲੇ ਆ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਗੁਰੂ ਦੇ ਸ਼ਬਦ ਨਾਲ ਪ੍ਰੀਤ ਕਰਨ ਵਾਲੇ, ਮਿਰਗ ਵਾਂਗੂ ਪ੍ਰੀਤ ਕਰਨ ਵਾਲੇ ਜਿਹੜੇ ਮਰਦੇ ਭਾਵ ਮੋਹਤ ਹੋ ਜਾਂਦੇ ਹੈ, ਉਹ ਸੰਸਾਰ ਦੇ ਵਿੱਚ ਵਿਰਲੇ ਵਿਰਲੇ ਨੇ। ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਵਸੰਦੇ, ਐਸੇ ਗੁਰਸਿੱਖ ਬਹੁਤ ਘੱਟ ਵਿਰਲੇ ਹੈ ਜਿਹੜੇ ਭੌਰੇ ਵਾਂਗੂ ਪ੍ਰੇਮ ਕਰਦੇ ਹੈ। ਭੌਰਾ ਫੁੱਲਾਂ ਦੀ ਵਾਸਨਾ ਲੈਂਦਾ ਲੈਂਦਾ ਫੁੱਲ ਵਿੱਚ ਲਿਪਟ ਜਾਂਦਾ ਹੈ, ਖਤਮ ਹੋ ਜਾਂਦਾ ਪਰ ਮੋਹ ਨਹੀਂ ਛੱਡਦਾ, ਐਸੇ ਵਿਰਲੇ ਗੁਰਸਿੱਖ ਨੇ। ਤੇ ਵਿਰਲੇ ਸੰਸਾਰ ਪਿਰਮ ਸੁਨੇਹੀ ਮੀਨ ਤਰਨ ਦੇ, ਐਸੇ ਵਿਰਲੇ ਗੁਰਸਿੱਖ ਨੇ ਜਿਹੜੇ ਪਿਆਰੇ ਅਕਾਲ ਪੁਰਖ ਦੇ ਪ੍ਰੇਮ ਵਿੱਚ ਨਾਮ ਦੇ ਸਮੁੰਦਰ ਨੂੰ ਤਰਦੇ ਹੈ। ਉਹਨਾਂ ਦਾ ਪਿਆਰ ਗੁਰੂ ਦੇ ਨਾਲ ਜਿਵੇਂ ਇੰਨਾ ਹੁੰਦਾ ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ। ਮੱਛੀ ਪਾਣੀ ਵਿੱਚ ਤਰਦੀ ਹੈ ਅਤੇ ਗੁਰਸਿੱਖ ਬਾਣੀ ਵਿੱਚ ਤਾਰੀਆਂ ਲਾਉਂਦਾ ਹੈ, ਸੁਰਤ ਦੀਆਂ ਤਾਰੀਆਂ। ਐਸੇ ਸੰਸਾਰ ਦੇ ਵਿੱਚ ਵਿਰਲੇ ਵਿਰਲੇ ਨੇ।

ਜਿਹੜੇ ਗੁਰੂ ਦੇ ਸਿੱਖ ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ ਆ, ਤਨੋ ਮਨੋ ਧਨੋ ਸੇਵਾ ਕਰਦੇ ਆ, ਉਹ ਸੰਸਾਰ ਦੇ ਵਿੱਚ ਵਿਰਲੇ ਆ। ਮਾਇਆ ਬਥੇਰੀ ਲੋਕਾਂ ਕੋਲ ਪਈ ਹੈ, ਪਰ ਉਹ ਕਿਸੇ ਗੁਰਸਿੱਖ ਦੀ ਸੇਵਾ ਦੇ ਵਿੱਚ ਨਹੀਂ ਲਾਉਂਦੇ। ਗੁਰੂ ਦਾ ਸਿੱਖ ਭਾਵੇਂ ਥੋੜ੍ਹੀ ਮਾਇਆ ਕੋਲ ਹੋਵੇ, ਉਹ ਗੁਰੂ ਦੇ ਸਿੱਖ ਦੀ ਸੇਵਾ ਦੇ ਵਿੱਚ ਹਰ ਵੇਲੇ ਤਿਆਰ ਰਹਿੰਦਾ, ਆਪ ਭੁੱਖਾ ਵੀ ਰਹਿ ਲੈਂਦਾ, ਪਰ ਗੁਰਸਿੱਖ ਨੂੰ ਭੋਜਨ ਪਾਣੀ ਛਕਾ ਕੇ ਤੋਰਦਾ, ਕਿਉਂਕਿ ਗੁਰੂ ਦਾ ਹੁਕਮ ਹੈ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨਾਲ ਬਚਨ ਕੀਤਾ ਸੀ ਕਿ ਯਾਦ ਰੱਖੀ, ਤੇਰੇ ਘਰੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ, ਹਰ ਗੁਰਸਿੱਖ ਦੇ ਘਰੇ ਗੁਰੂ ਕਾ ਲੰਗਰ ਚੱਲਣਾ ਚਾਹੀਦਾ ਹਰ ਵੇਲੇ। ਕੋਈ ਵੀ ਫਰਿਆਦੀ ਆਵੇ, ਭੁੱਖਾ ਆਵੇ, ਉਹਨੂੰ ਹਰ ਵੇਲੇ ਭੋਜਨ ਮਿਲਣਾ ਚਾਹੀਦਾ। ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਸੇਵ ਕਰਨ ਦੇ, ਭੈ ਵਿੱਚ ਜੰਮਣ ਭੈ ਮਰ ਰਹਿਣ, ਭੈ ਵਿੱਚ ਮਰ ਗੁਰਸਿੱਖ ਜੀਵਨ ਦੇ। ਗੁਰੂ ਦੇ ਪਿਆਰੇ ਗੁਰਸਿੱਖ ਪਰਮੇਸ਼ੁਰ ਦੇ ਭੈ ਵਿੱਚ ਹੀ ਜੰਮਦੇ ਆ, ਪਰਮੇਸ਼ੁਰ ਦੇ ਭੈ ਵਿੱਚ ਰਹਿੰਦੇ ਆ, ਅਤੇ ਪਰਮੇਸ਼ੁਰ ਦੇ ਭੈ ਵਿੱਚ ਹੀ ਮਰਦੇ ਆ। ਜਿਹੜੇ ਪਰਮੇਸ਼ੁਰ ਦੇ ਭੈ ਵਿੱਚ ਜੰਮਦੇ ਆ ਅਤੇ ਮਰਦੇ ਆ, ਉਹ ਗੁਰਸਿੱਖ ਸਦਾ ਹੀ ਜਿਉਂਦੇ ਰਹਿੰਦੇ ਆ। ਭਾਵ ਬਾਲ ਅਵਸਥਾ ਤੋਂ ਜਿਨ੍ਹਾਂ ਨੇ ਭਗਤੀ ਕੀਤੀ, ਪਰਮੇਸ਼ੁਰ ਦੇ ਨਾਲ ਪ੍ਰੀਤ ਕੀਤੀ, ਉਹਨਾਂ ਦੀ ਜਵਾਨੀ ਵੀ ਸੌਖੀ ਹੈ। ਜਿਨ੍ਹਾਂ ਨੇ ਜਵਾਨੀ ਵੇਲੇ ਪਰਮੇਸ਼ੁਰ ਨਾਲ ਪਿਆਰ ਕਰ ਲਿਆ, ਉਹਨਾਂ ਦਾ ਬੁਢੇਪਾ ਵੀ ਸੌਖਾ ਹੈ। ਅਤੇ ਜਿਨ੍ਹਾਂ ਨੇ ਬੁਢੇਪੇ ਵੇਲੇ ਪ੍ਰੇਮ ਕਰ ਲਿਆ, ਉਹ ਪਰਮੇਸ਼ੁਰ ਦੀ ਜੋਤ ਵਿੱਚ ਜੋਤ ਸਮਾ ਜਾਂਦੀ ਹੈ। ਮਹਾਰਾਜ ਨੇ ਨਾਮ ਜਪਣ ਵਾਲਿਆਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ, ਦੇਖ ਭਾਈ ਤੇਰੀ ਉਮਰ ਕਿੰਨੀ ਬੀਤ ਗਈ, ਦਾੜਾ ਕਾਲੇ ਤੋਂ ਚਿੱਟਾ ਹੋ ਗਿਆ, ਕਿੰਨੇ ਸਾਲ ਤੇਰੇ ਅਜਾਈ ਚਲੇ ਗਏ, ਪਰ ਭਗਤੀ ਨਹੀਂ ਕੀਤੀ ਹਾਲੇ ਤੱਕ। ਆਹ ਦੇਖ ਨਿੱਕੇ ਨਿੱਕੇ ਬੱਚਿਆਂ ਵਾਂਗੂ ਭਗਤੀ ਕਰ, ਜਿਨ੍ਹਾਂ ਨੇ ਭਗਤੀ ਕਰਕੇ ਪਰਮੇਸ਼ੁਰ ਦੇ ਵਿੱਚ ਅਭੇਦ ਹੋ ਗਏ। ਮਹਾਰਾਜ ਕਹਿੰਦੇ ਜੇ ਨਾਮ ਜਪਣਾ ਨਾ ਤਾਂ ਆਹ ਦੋ ਬੱਚਿਆਂ ਵੱਲ ਦੇਖ, ਬਾਣੀ ਦਾ ਪਾਵਨ ਪਵਿੱਤਰ ਬਚਨ ਉਚਾਰਨ ਕੀਤਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਅਤੇ ਪ੍ਰਹਿਲਾਦ ਨੇ ਭਗਤੀ ਕੀਤੀ ਹੈ, ਉਹਨਾਂ ਵਾਂਗੂ ਨਿਸ਼ਕਾਮ ਹੋ ਕੇ ਪ੍ਰੇਮਾ ਭਗਤੀ ਕਰ, ਫਿਰ ਤੈਨੂੰ ਅਟਲ ਪਦਵੀ ਦੀ ਪ੍ਰਾਪਤੀ ਹੋਜੂ। ਗੁਰਮੁਖ ਸੁਖ ਫਲ ਪਿਰਮ ਚਖੰਦੇ, ਅਤੇ ਗੁਰਮੁਖ ਹੀ ਪਿਆਰੇ ਹਨ, ਪਰਮੇਸ਼ੁਰ ਦੇ ਪਿਆਰੇ ਹੈ, ਗੁਰਮੁਖ ਹੀ ਪਰਮੇਸ਼ੁਰ ਦੇ ਨਾਮ ਦਾ ਰਸ ਚੱਖਦੇ ਹੈ, ਗੁਰਮੁਖ ਹੀ ਪਰਮੇਸ਼ੁਰ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ, ਪਰਮੇਸ਼ੁਰ ਦੇ ਨਾਮ ਵਿੱਚ ਮਗਰ ਰਹਿੰਦੇ ਆ। ਲੱਖ ਜਪ ਤਪ ਲੱਖ ਸੰਜਮਾ, ਹੋਮ ਜੱਗ ਲੱਖ ਵਰਤ ਕਰਨ ਦੇ। ਕਹਿੰਦੇ ਗੁਰਸਿੱਖੀ ਸਾਰਿਆਂ ਤੋਂ ਸ਼੍ਰੋਮਣੀ ਹੈ, ਇਹਦੇ ਬਰਾਬਰ ਹੋਰ ਕੋਈ ਜਪ ਤਪ ਨਹੀਂ ਹੈ। ਦੁਨੀਆਂ ਦੇ ਵਿੱਚ ਲੱਖਾਂ ਲੋਕ ਜਪ ਕਰਦੇ ਆ, ਲੱਖਾਂ ਹੀ ਲੋਕ ਤਪ ਕਰਦੇ ਆ, ਤਪੀਏ ਬਣੇ ਹੋਏ ਨੇ, ਅਤੇ ਲੱਖਾਂ ਲੋਕ ਐਸੇ ਨੇ ਜਿਹੜੇ ਸੰਜਮ ਰੱਖਦੇ ਆ, ਲੱਖਾਂ ਹੀ ਲੋਕ ਵਰਤ ਰੱਖਦੇ ਆ, ਇਹ ਕਰਮਕਾਂਡ ਕਰਦੇ ਨੇ। ਲੱਖ ਤੀਰਥ ਲੱਖ ਊਲਖਾਂ, ਲੱਖ ਪੁਰੀਆਂ ਲੱਖ ਪੁਰਬ ਕਰ ਲਗੰਦੇ। ਲੱਖਾਂ ਹੀ ਤੀਰਥਾਂ 'ਤੇ ਇਸ਼ਨਾਨ ਕਰਨ ਵਾਲੇ ਹੈ, ਅਤੇ ਲੱਖਾਂ ਹੀ ਕੰਨ ਪਾੜਾ ਕੇ ਜੋਗੀ ਬਣੇ ਫਿਰਦੇ ਨੇ, ਜੋਗੀ ਸਰ ਹੈ। ਲੱਖਾਂ ਪੁਰੀਆਂ ਦੇ ਵਿੱਚ ਰਹਿਣ ਵਾਲੇ, ਕਾਂਸੀ ਵਿੱਚ ਰਹਿਣ ਵਾਲੇ, ਮਥੁਰਾ ਵਿੱਚ ਰਹਿਣ ਵਾਲੇ ਨੇ, ਅਤੇ ਲੱਖਾਂ ਹੀ ਪੁਰਬ ਕਰਨ ਵਾਲੇ ਆ। ਕੋਈ ਕੁੰਭ ਦੇ ਮੇਲੇ 'ਤੇ ਜਾਂਦਾ, ਕੋਈ ਕਿਤੇ ਜਾਂਦਾ। ਦੇਵੀ ਦੇਵਲ ਦੇਹੋਰੇ, ਲੱਖ ਪੁਜਾਰੀ ਪੂਜ ਕਰਨ ਦੇ। ਲੱਖਾਂ ਹੀ ਉਹ ਲੋਕ ਨੇ ਜਿਹੜੇ ਠਾਕੁਰ ਦੀ ਪੂਜਾ ਕਰਦੇ ਆ, ਲੱਖਾਂ ਲੋਕ ਦੇਹੁਰਾਂ ਦੀ ਪੂਜਾ ਕਰਦੇ ਆ, ਕੋਈ ਸਮਾਧਾਂ ਦੀ ਪੂਜਾ ਕਰਦਾ, ਲੱਖਾਂ ਲੋਕ ਪੁਜਾਰੀ ਬਣ ਕੇ ਪੂਜਾ ਕਰਦੇ ਆ। ਜਲ ਥਲ ਮਹੀ ਅਲ ਭਰਮ ਦੇ, ਕਰਮ ਧਰਮ ਲੱਖ ਫੇਰ ਫਿਰਨ ਦੇ। ਫਿਰ ਕਹਿੰਦੇ ਲੱਖਾਂ ਹੀ ਜੀਵ ਐਸੇ ਜਿਹੜੇ ਜਲ ਦੇ ਵਿੱਚ ਰਹਿੰਦੇ ਆ, ਲੱਖਾਂ ਹੀ ਥਲ ਧਰਤੀ 'ਤੇ ਰਹਿੰਦੇ ਆ, ਪ੍ਰਿਥਵੀ 'ਤੇ ਰਹਿੰਦੇ ਨੇ, ਲੱਖਾਂ ਹੀ ਆਕਾਸ਼ ਦੇ ਵਿੱਚ ਉੱਡੇ ਫਿਰਦੇ ਆ, ਕਈ ਲੱਖਾਂ ਕਰਮਾਂ ਧਰਮਾਂ ਦੇ ਫੇਰਾਂ ਵਿੱਚ ਫਿਰਦੇ ਆ, ਕੋਈ ਕਰਮ ਕਾਂਡ ਕਰਦੇ ਆ। ਲੱਖ ਪਰਬਤ ਵਣ ਖੰਡ, ਲੱਖ
ਲੱਖ ਉਦਾਸੀ ਹੋਏ ਪਵੰਦੇ। ਲੱਖਾਂ ਲੋਕ ਐਸੇ ਨੇ ਜਿਹੜੇ ਪਹਾੜਾਂ 'ਤੇ ਰਹਿੰਦੇ ਆ, ਲੱਖਾਂ ਜੀਵ ਐਸੇ ਜਿਹੜੇ ਪਹਾੜਾਂ ਦੇ ਵਿੱਚ ਰਹਿੰਦੇ ਆ, ਵਣ ਖੰਡਾਂ ਦੇ ਵਿੱਚ ਉਦਾਸ ਹੋ ਕੇ ਬੈਠੇ ਹੋਏ ਨੇ, ਲੱਖਾਂ ਐਸੇ ਨੇ ਜਿਨ੍ਹਾਂ ਨੇ ਗ੍ਰਸਤ ਜੀਵਨ ਛੱਡਿਆ ਅਤੇ ਬਾਹਰ ਭਟਕ ਰਹੇ ਆ। ਕੋਈ ਧੂਣੀਆਂ ਤਾਪੀ ਜਾਂਦਾ ਬੈਠਾ, ਕੋਈ ਜਲਧਾਰੀ ਕਰੀ ਜਾਂਦਾ, ਕੋਈ ਅੰਗਾਂ ਨੂੰ ਅੱਗ ਲਾ ਕੇ ਸਾੜੀ ਜਾਂਦਾ, ਕੋਈ ਲੱਖਾਂ ਹਿਮਾਲਿਆ ਪਰਬਤ 'ਤੇ ਚੜ੍ਹ ਕੇ ਬੈਠੇ ਨੇ, ਉੱਥੇ ਜਾ ਕੇ ਗਲ ਜਾਂਦੇ ਆ, ਉਹਦਾ ਫਲ ਕੀ ਮਿਲਦਾ? ਫਲ ਨਹੀਂ ਮਿਲਦਾ ਕੋਈ। ਗੁਰਸਿੱਖੀ ਸੁੱਖ ਤਿਲ ਨਾ ਲਹੰਦੇ। ਇੰਨੀ ਤਪੱਸਿਆ ਕਠਿਨ ਕਰਨ ਵਾਲੇ ਕਹਿੰਦੇ ਗੁਰਸਿੱਖੀ ਦੇ ਫਲ ਦੇ ਇੱਕ ਤਿਲ ਦੇ ਬਰਾਬਰ ਵੀ ਨਹੀਂ ਹੁੰਦੇ, ਉਹਨਾਂ ਨੂੰ ਗੁਰਸਿੱਖੀ ਦਾ ਆਨੰਦ ਨਹੀਂ ਮਿਲਦਾ, ਹੱਠ ਕਰਦੇ ਨੇ। ਕਿਉਂਕਿ ਜਿੰਨੇ ਸਾਧਨ ਭਾਈ ਗੁਰਦਾਸ ਜੀ ਨੇ ਦੱਸੇ ਹੈ, ਇਹ ਸਾਰੇ ਹਉਮੈ ਨੂੰ ਪੈਦਾ ਕਰਦੇ ਆ, ਹੰਕਾਰ ਪੈਦਾ ਕਰਦੇ ਆ, ਬਾਹਰੀ ਦਿਖਾਵਾ ਬਣ ਕੇ ਰਹਿ ਜਾਂਦੇ ਨੇ, ਅੰਦਰ ਨਿਮਰਤਾ ਨਹੀਂ ਆਉਂਦੀ। ਇਸ ਲਈ ਨਿਮਰਤਾ ਦੇ ਵਿੱਚ ਰਹਿ ਕੇ ਕਰਮ ਕਰਨਾ, ਨਾਮ ਜਪਣਾ, ਵੰਡ ਕੇ ਛਕਣਾ, ਇਹ ਗੁਰਸਿੱਖ ਦੀ ਕਰਨੀ ਹੈ। ਅਤੇ ਫਿਰ ਕਹਿੰਦੇ ਪੂਰੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਦਾ, ਗਤ ਨਹੀਂ ਹੁੰਦੀ। ਚਾਰ ਵਰਨ ਕਰ ਵਰਤਿਆ, ਵਰਨ ਚਿਹਨ ਕਿਹੋ ਨਦਰ ਨਾ ਆਇਆ। ਦੁਨੀਆਂ ਵਿੱਚ ਚਾਰ ਵਰਨ ਹੈ, ਚਾਰੇ ਵਰਨਾਂ ਦੇ ਵਿੱਚ ਪਰਮਾਤਮਾ ਵਰਤਦਾ, ਪਰੰਤੂ ਉਸਦਾ ਵਰਨ ਚਿਹਨ ਕੋਈ ਨਹੀਂ ਹੈ, ਨਾ ਉਹਦਾ ਚੱਕਰ ਚਿਹਨ ਹੈ, ਨਾ ਰੰਗ ਰੂਪ ਹੈ, ਦਿਸਦਾ ਕਿਸੇ ਨੂੰ ਨਹੀਂ, ਵਸਦਾ ਸਾਰਿਆਂ ਦੇ ਵਿੱਚ ਹੀ ਹੈ। ਛੇ ਦਰਸ਼ਨ ਭੇਖ ਤਾਰੀਆਂ, ਦਰਸ਼ਨ ਵਿੱਚ ਨਾ ਦਰਸ਼ਨ ਪਾਇਆ। ਕੋਈ ਕਿਸੇ ਨੂੰ ਨਹੀਂ ਦਿਸਦਾ, ਕੋਈ ਛੇ ਦਰਸ਼ਨਾਂ ਦੇ ਵਿੱਚ ਪਿਆ ਹੋਇਆ, ਭੇਖੀਆਂ ਨੇ ਦਰਸ਼ਨ ਦਾ ਮਤ ਚਲਾਇਆ ਪਰ ਦਰਸ਼ਨ ਮਿਲਿਆ ਨਹੀਂ, ਆਪਣੇ ਅੰਦਰੋਂ ਪਰਮੇਸ਼ਰ ਨਹੀਂ ਮਿਲਿਆ। ਅੱਗੇ ਕਹਿੰਦੇ ਸੰਨਿਆਸੀ ਦਸ ਨਾਮ ਧਾਰ, ਨਾਉ ਗੁਣਾਏ ਨਾ ਨਾਉ ਤਿਆਇਆ। ਸੰਨਿਆਸੀਆਂ ਨੇ ਦਸ ਨਾਮ ਰੱਖ ਲਏ, ਗਿਰੀ ਪੁਰੀ ਭਾਰਤੀ ਇਹੋ ਜਿਹੇ ਨਾਮ ਰੱਖ ਲਏ, ਉਹ ਵੀ ਆਪੋ ਆਪਣੇ ਨਾਂ ਹੀ ਗਿਣਦੇ ਰਹਿੰਦੇ ਆ, ਪਰਮਾਤਮਾ ਦਾ ਨਾਮ ਨਹੀਂ ਜਪਦੇ, ਆਪਣਾ ਨਾਮ ਜਪਾਈ ਜਾਂਦੇ ਆ। ਰਾਵਲ ਬਾਰਾਂ ਪੰਥ ਕਰ, ਗੁਰਮੁਖ ਪੰਥ ਨਾ ਲੱਖ ਲਖਾਇਆ। ਯੋਗੀਆਂ ਨੇ ਬਾਰਾਂ ਪੰਥ ਤੋਰ ਲਏ, ਸੰਨਿਆਸੀਆਂ ਨੇ ਦਸ ਪੰਥ ਤੋਰੇ, ਯੋਗੀਆਂ ਨੇ ਬਾਰਾਂ ਤੋਰੇ, ਬਾਰਾਂ ਭੇਖ ਬਣਾ ਲਏ। ਪਰੰਤੂ ਗੁਰਮੁਖ ਦਾ ਪੰਥ ਅਲੱਖ ਹੀ ਰਿਹਾ, ਗੁਰਮੁਖ ਨੇ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕੀਤੀ। ਬਹੁ ਰੂਪੀ ਬਹੁ ਰੂਪੀਏ, ਰੂਪ ਨਾ ਰੇਖ ਨਾ ਲੇਖ ਮਿਟਾਇਆ। ਫਿਰ ਕਹਿੰਦੇ ਬਹੁ ਰੂਪੀਆ ਜਿਹੜਾ ਹੁੰਦਾ ਨਾ, ਬਹੁ ਰੂਪੀਆ ਉਹ ਬਹੁਤੇ ਰੂਪ ਧਾਰਨ ਕਰਦਾ ਪਰ ਅਕਾਲ ਪੁਰਖ ਦਾ ਭੇਤ ਨਹੀਂ ਪਾ ਸਕਦਾ, ਉਹ ਨਿੱਤ ਰੋਜ਼ ਰੂਪ ਬਦਲਦਾ, ਕਦੇ ਕੋਈ ਰੂਪ ਧਾਰਨ ਕਰਦਾ, ਕਦੇ ਕੋਈ ਰੂਪ ਧਾਰਨ ਕਰਦਾ। ਹਰ ਮਨੁੱਖ ਕੋਈ ਕਦੇ ਦੇਵਤਿਆਂ ਵਾਲਾ ਜੀਵਨ ਬਤੀਤ ਕਰਦਾ, ਕਦੇ ਦੈਂਤਾਂ ਦਾ ਰੂਪ ਧਾਰਨ ਕਰ ਲੈਂਦਾ, ਕਦੇ ਇਮਾਨਦਾਰੀ ਦੇ ਨਾਲ ਜੀਵਨ ਜਿਉਂਦਾ, ਕਦੇ ਬੇਈਮਾਨ ਹੋ ਜਾਂਦਾ, ਕਦੇ ਪੁੰਨ ਕਰਦਾ ਅਤੇ ਕਦੇ ਪਾਪ ਕਰਨ ਲੱਗ ਪੈਂਦਾ, ਕਦੇ ਤਾਂ ਲੋਕਾਂ ਨੂੰ ਆਪਣੇ ਹੱਥੋਂ ਦਾਨ ਕਰਦਾ ਵੰਡਦਾ, ਪਰ ਪਤਾ ਨਹੀਂ ਕਦੋਂ ਮਨ ਵਿਗੜ ਜੇ ਇਹਨਾਂ ਹੱਥਾਂ ਦੇ ਨਾਲ ਕਿਸੇ ਤੋਂ ਖੋਹ ਵੀ ਲੈਂਦਾ। ਬਹੁ ਰੂਪੀਏ ਵਾਲਾ ਰੂਪ ਧਾਰਨ ਕੀਤਾ ਹੋਇਆ। ਮਿਲ ਮਿਲ ਚੱਲਦੇ ਸੰਗ ਲੱਖ, ਸਾਧੂ ਸੰਗ ਨਾ ਰੰਗ ਕਰੰਗਾਇਆ। ਫਿਰ ਕਹਿੰਦੇ ਲੱਖਾਂ ਹੀ ਮੰਡਲੀਆਂ ਸਾਧੂਆਂ ਦੀਆਂ ਬਣਾ ਕੇ ਇਕੱਠੇ ਚੱਲਦੇ ਆ, ਲੱਖਾਂ ਦੀ ਗਿਣਤੀ ਵਿੱਚ ਸਾਧੂਆਂ ਦੀਆਂ ਮੰਡਲੀਆਂ ਚੱਲਦੀਆਂ ਨੇ, ਪਰ ਪਰਮੇਸ਼ਰ ਦੇ ਨਾਮ ਦਾ ਰੰਗ ਕਿਸੇ ਨੂੰ ਨਹੀਂ ਚੜ੍ਹਿਆ। ਬਾਹਰੋਂ ਕੱਪੜੇ ਰੰਗਾ ਲਏ ਪਰ ਮਨ ਨਹੀਂ ਰੰਗਿਆ ਗਿਆ, ਜੇ ਮਨ ਨਹੀਂ ਰੰਗਿਆ ਫਿਰ ਬਾਹਰਲੇ ਕੱਪੜੇ ਲਗਾਉਣ ਦਾ ਕੀ ਫਾਇਦਾ, ਕੋਈ ਭਲਾ ਨਹੀਂ ਹੁੰਦਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਵਿਣ ਗੁਰ ਪੂਰੇ ਮੋਹੇ ਮਾਇਆ। ਪੂਰੇ ਗੁਰੂ ਤੋਂ ਬਿਨਾਂ, ਪੂਰੇ ਗੁਰੂ ਦੇ ਗਿਆਨ ਤੋਂ ਬਿਨਾਂ ਮਾਇਆ ਨੇ ਸਾਰਿਆਂ ਨੂੰ ਮੋਹ ਲਿਆ, ਘਰ ਬਾਰ ਛੱਡ ਕੇ ਤੁਰੇ ਫਿਰਦੇ ਭੇਖੀਆਂ ਨੂੰ ਵੀ ਮੋਹ ਲਿਆ,
ਕਰਮ ਕਾਂਡ ਕਰਨ ਵਾਲੇ ਸੰਨਿਆਸੀਆਂ ਨੂੰ ਵੀ ਮੋਹ ਲਿਆ, 12 ਪੰਥ ਚਲਾਉਣ ਵਾਲੇ ਯੋਗੀਆਂ ਨੂੰ ਵੀ ਮੋਹ ਲਿਆ। ਮਾਇਆ ਨੇ ਆਪਣੀ ਗ੍ਰਸਤ ਵਿੱਚ ਲੈ ਲਿਆ, ਪਰ ਪੂਰਾ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਮਾਇਆ ਦੀ ਪਕੜ ਤੋਂ ਬਾਹਰ ਹੈ। ਅਕਾਲ ਪੁਰਖ ਮਾਇਆ ਦੀ ਪਕੜ ਦੇ ਵਿੱਚ ਨਹੀਂ, ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਮਾਇਆ ਦੀ ਪਕੜ ਤੋਂ ਪਰੇ ਹੈ। ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਉਹ ਵਿਰਲੇ ਵਿਰਲੇ ਬੰਦੇ ਹੁੰਦੇ ਨੇ। ਇੱਕ ਤਾਂ ਇਕੱਠ ਹੁੰਦਾ, ਇਕੱਠ ਲੱਖਾਂ ਦਾ ਹੋ ਸਕਦਾ, ਪਰ ਸੱਚਾ ਪ੍ਰੇਮ ਕਰਨ ਵਾਲਾ ਕੋਈ ਇੱਕ ਅੱਧੇ ਹੁੰਦਾ। ਕਿਰਸਾਣੀ ਕਿਰਸਾਣ ਕਰ ਖੇਤ ਬੀਜ ਸੁੱਖ ਫਲ ਨਾਲ ਹੁੰਦਾ। ਹੁਣ ਉਦਾਹਰਣ ਦਿੰਦੇ ਆ, ਕਹਿੰਦੇ ਇੱਕ ਜ਼ਿਮੀਂਦਾਰ ਹੈ, ਕਿਸਾਨੀ ਕਰਨ ਵਾਲਾ ਕਿਸਾਨ ਹੈ, ਖੇਤ ਵਿੱਚ ਕੰਮ ਕਰਦਾ, ਬੀਜ ਬੀਜਦਾ, ਬੀਜ ਬੀਜ ਕੇ ਸੁੱਖ ਫਲ ਦੀ ਪ੍ਰਾਪਤੀ ਕਰਦਾ, ਮੈਨੂੰ ਸੁੱਖ ਮਿਲ ਜੇ। ਆਤਮਕ ਸੁੱਖ ਨਹੀਂ ਮਿਲਦਾ ਉਹਨੂੰ, ਬੀਜੇ ਹੋਏ ਬੀਜ ਦਾ ਫਲ ਤਾਂ ਮਿਲ ਜਾਂਦਾ, ਪਰ ਆਤਮਕ ਆਨੰਦ ਨਹੀਂ ਮਿਲਦਾ। ਆਤਮਕ ਆਨੰਦ ਲੈਣ ਵਾਸਤੇ ਸਾਨੂੰ ਨਾਮ ਦਾ ਬੀਜ ਬੀਜਣਾ ਪਏਗਾ। ਵਣਜ ਕਰਨ ਵਪਾਰੀਏ ਲੈ ਲਾਹਾ ਨਿਜ ਕਰ ਨਾ ਵਸੰਦੇ। ਫਿਰ ਵਪਾਰੀ ਲੋਕ ਵਪਾਰ ਕਰਦੇ ਹੈ, ਵਣਜ ਕਰਦੇ ਹੈ, ਸੌਦਾ ਵੇਚਦੇ ਆ, ਲਾਭ ਲੈਂਦੇ ਹੈ। ਉਹ ਵੀ ਦੁਨੀਆਂ ਦੀ ਮਾਇਆ ਇਕੱਠੀ ਕਰਦੇ ਆ, ਪਰ ਪਰਮੇਸ਼ੁਰ ਦੇ ਨਾਮ ਦੇ ਨਾਲ ਨਹੀਂ ਜੁੜੇ ਹੋਏ। ਚਾਕਰ ਕਰ ਕਰ ਚਾਕਰੀ ਹੋਮੇ ਮਾਰਨਾ ਸੁਲਾਂ ਕਰਨ ਦੇ। ਨੌਕਰ ਚਾਕਰ ਸਾਰੇ ਇਹ ਮਾਇਆ ਦੇ ਵਿੱਚ ਫਸੇ ਹੋਏ ਨੇ, ਮਮਤਾ ਦੂਰ ਕਰਕੇ ਪਰਮੇਸ਼ੁਰ ਨਾਲ ਸਨੇਹ ਨਹੀਂ ਰੱਖਦੇ, ਮਾਇਆ ਦੇ ਵਿੱਚ ਹੀ ਫਸੇ ਹੋਏ ਆ। ਚਾਕਰੀ ਦੀ ਹੱਟੀ ਦੇ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ। ਪੁੰਨ ਦਾਨ ਚੰਗਿਆਈਆਂ ਕਰ ਕਰ ਕਰਤੱਬ ਫਿਰ ਨਾ ਰਹਿੰਦੇ। ਕੋਈ ਪੁੰਨ ਕਰਦਾ, ਕੋਈ ਦਾਨ ਕਰਦਾ, ਕੋਈ ਭਲੇ ਕਰਮ ਕਰਦਾ, ਅਤੇ ਕੋਈ ਕਰਮ ਕਿਹੋ ਜਿਹੇ ਕਰਦਾ, ਕੋਈ ਕਿਹੋ ਜਿਹੇ ਕਰਦਾ, ਭਾਵ ਸਦਾ ਅਸਥਿਰਤਾ ਦੀ ਪਦਵੀ ਨੂੰ ਨਹੀਂ ਮਿਲਦੇ। ਰਾਜੇ ਪਰ ਜੇ ਹੋਏ ਕਹਿ ਕਰ ਕਰ ਬਾਦ ਨਾ ਪਾਰ ਪਵੰਦੇ। ਰਾਜੇ ਆਪਣਾ ਧਰਮ ਭੁੱਲ ਗਏ, ਰਾਜੇ ਰਹਿਤ ਹੋ ਕੇ ਆਪੇ ਵਿੱਚ ਮਸਤ ਹੋ ਗਏ, ਕਈ ਪ੍ਰਕਾਰ ਦੇ ਝਗੜਿਆਂ ਵਿੱਚ ਫਸ ਗਏ, ਉਹ ਭੌਜਲ ਤੋਂ ਪਾਰ ਨਹੀਂ ਹੋ ਸਕੇ। ਦੁਨੀਆਂ ਦੀ ਮਾਇਆ ਬੜੀ ਆ ਉਹਨਾਂ ਕੋਲ, ਪਰ ਆਤਮਕ ਸੁੱਖ ਨਹੀਂ ਹੈ। ਗੁਰਸਿੱਖ ਸੁਣ ਗੁਰਸਿੱਖ ਹੋਏ ਸਾਧ ਸੰਗਤ ਵਿੱਚ ਮੇਲ ਮਿਲਣ ਦੇ। ਜਿਹੜੇ ਲੋਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਬਣੇ, ਸਿੱਖ ਹੋ ਕੇ ਗੁਰੂ ਦੀ ਸਿੱਖਿਆ ਨੂੰ ਸੁਣਿਆ, ਸੁਣ ਕੇ ਸਮਝਿਆ, ਸਮਝ ਕੇ ਆਪਣੇ ਜੀਵਨ ਦੇ ਵਿੱਚ ਕਮਾ ਲਿਆ, ਉਹ ਹਰ ਵੇਲੇ ਪਰਮੇਸ਼ੁਰ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਆ, ਉਹਨਾਂ ਨੂੰ ਉੱਤਮ ਪਦਵੀ ਮਿਲਦੀ ਹੈ। ਗੁਰਮਤਿ ਚੱਲਦੇ ਵਿਰਲੇ ਬੰਦੇ, ਪਰ ਇਸ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੇ ਬੰਦੇ ਵਿਰਲੇ ਹੀ ਹੁੰਦੇ ਨੇ, ਹਰੇਕ ਨਹੀਂ ਤੁਰ ਸਕਦਾ, ਵਿਰਲੇ ਬੰਦੇ ਤੁਰਦੇ ਆ। ਫਿਰ ਬਿਨਾਂ ਗੁਰੂ ਤੋਂ ਸੱਚ ਦੇ ਮਾਰਗ 'ਤੇ ਨਹੀਂ ਤੁਰਿਆ ਜਾਂਦਾ। ਹੁਣ ਜਿਹਦਾ ਗੁਰੂ ਕੋਈ ਨਹੀਂ ਉਹਦਾ ਜੀਵਨ ਅਧੂਰਾ ਹੋ ਜਾਂਦਾ। 21ਵੀਂ ਪੌੜੀ ਵਿੱਚ ਕਹਿੰਦੇ ਆ, ਗੂੰਗਾ ਗਾਬ ਨਾ ਜਾਣਈ ਬੋਲਾ ਸੁਣੈ ਨਾ ਅੰਦਰ ਆਣੇ। ਹੁਣ ਪਰਮੇਸ਼ੁਰ ਦੇ ਗੁਣ ਗੂੰਗਾ ਬੰਦਾ ਬੋਲ ਕੇ ਨਹੀਂ ਗਾ ਸਕਦਾ, ਕਿਉਂਕਿ ਗੂੰਗਾ ਹੈ, ਗਾਉਣਾ ਜਾਣਦਾ ਹੀ ਨਹੀਂ। ਅਤੇ ਜਿਹੜਾ ਕੰਨਾਂ ਤੋਂ ਬੋਲਾ ਹੈ ਉਹਨੂੰ ਪਰਮੇਸ਼ੁਰ ਦਾ ਨਾਮ ਸੁਣਦਾ ਨਹੀਂ। ਦੋਨੇ ਹੀ ਪਰਮੇਸ਼ੁਰ ਦੇ ਨਾਮ ਤੋਂ ਵਾਂਝੇ ਰਹਿੰਦੇ ਨੇ, ਨਾ ਹੀ ਅੰਦਰ ਆਉਣਾ ਹੈ ਭਾਵ ਨਾ ਹੀ ਨਾਮ ਨੂੰ ਧਾਰਨ ਕਰ ਸਕਦਾ। ਅੰਨੈ ਦਿਸ ਨਾ ਆਵਈ ਰਾਤ ਹਨੇਰੀ ਘਰ ਨਾ ਸੰਜਾਣੇ। ਫਿਰ ਦੂਜੀ ਵਿਚਾਰ ਪੇਸ਼ ਕਰਦੇ ਆ, ਕਹਿੰਦੇ ਜਿਹਨੂੰ ਅੱਖਾਂ ਤੋਂ ਦਿਸਦਾ ਨਹੀਂ, ਸੂਰਮਾ ਸਿੰਘ ਕਹਿੰਦੇ ਆ ਉਹਨੂੰ, ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਰਾਤ ਹਨੇਰੀ ਅਵਿਦਿਆ ਦੀ ਬਹੁਵਲਤਾ ਦੇ ਵਿੱਚ ਆਪਣਾ ਸਰੂਪ ਨਹੀਂ ਦੇਖ ਸਕਦਾ, ਆਪਣਾ ਘਰ ਨਹੀਂ ਪਛਾਣਦਾ, ਕਿਉਂਕਿ ਉਹਦੇ ਵਾਸਤੇ ਹਨੇਰਾ ਅਤੇ ਚਾਨਣ ਇੱਕ ਬਰਾਬਰ ਹੈ। ਪਰਮੇਸ਼ੁਰ ਨੇ ਇਹੋ ਜਿਹੇ ਬੰਦਿਆਂ ਨੂੰ ਦਿਮਾਗੀ ਸੋਝੀ ਦਿੱਤੀ ਹੁੰਦੀ ਹੈ, ਉਹ ਆਪਣੀ ਦਿਮਾਗ ਦੀ ਸੁਰਤ ਦੀ ਸੋਝੀ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਹੈ। ਚੱਲ ਨਾ ਸਕੈ ਪਿੰਗਲਾ ਲੂਲਾ ਗਾਲ ਵਿੱਚ ਮਿਲ ਹੀਰ ਨਾ ਜਾਣੇ। ਅਤੇ ਪਿੰਗਲਾ ਜਿਹਦੇ ਪੈਰ ਕੰਮ ਨਹੀਂ ਕਰਦੇ ਉਹ ਚੱਲ ਨਹੀਂ ਸਕਦਾ,
ਉਪਕਾਰ ਰੂਪੀ ਹੱਥਾਂ ਦੇ ਨਾਲ ਦਾਨ ਨਹੀਂ ਕਰ ਸਕਦਾ, ਹੱਥਾਂ ਤੋਂ ਟੁੰਡਾ ਹੋ ਗਿਆ, ਲੂਲਾ ਹੋ ਗਿਆ। ਕਿਉਂਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਦਾਨ ਕਰਨ ਵੇਲੇ ਇਹਦੇ ਹੱਥ ਟੁੰਡੇ ਹੋ ਜਾਂਦੇ ਨੇ, ਕੰਮ ਨਹੀਂ ਕਰਦੇ। ਠੰਡ ਸਪੁੱਤੀ ਨਾ ਥੀ ਐ ਖੁਸਰੇ ਨਾਲ ਨਰਲੀ ਐ ਮਾਣੇ। ਹੁਣ ਸੰਡ ਭਾਵ ਅਨੀਸ਼ਵਰਵਾਦੀ ਜਗਿਆਸੂ ਰੂਪੀ ਇਸਤਰੀ, ਸਪੁੱਤੀ ਗਿਆਨ ਪੁੱਤਰ ਹੈ, ਸਪੁੱਤੀ ਹੈ ਉਹਨੂੰ ਗਿਆਨ ਵਾਲਾ ਗਿਆਨ ਰੂਪੀ ਪੁੱਤਰ ਮਿਲ ਗਿਆ। ਪਰ ਜਿਹੜੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੈ ਉਹਨੂੰ ਗਿਆਨ ਨਹੀਂ ਮਿਲਦਾ, ਉਹ ਗਿਆਨ ਤੋਂ ਬਿਨਾਂ ਅਧੂਰੀ ਰਹਿੰਦੀ ਹੈ। ਜਿੱਦਾਂ ਇੱਕ ਮਾਂ ਆਪਣੇ ਪੁੱਤਰ ਨੂੰ ਗੋਦ ਵਿੱਚ ਖਿਡਾਉਂਦੀ ਹੈ ਉਹਨੂੰ ਸਪੁੱਤੀ ਕਿਹਾ ਜਾਂਦਾ ਹੈ। ਜਿਹਦੇ ਗੋਦ ਵਿੱਚ ਪੈ ਬੱਚਾ ਨਹੀਂ ਖੇਡਦਾ, ਜਿਹਦੀ ਗੋਦ ਸੱਖਣੀ ਨਹੀਂ ਹੁੰਦੀ, ਉਹ ਕਪੂਤੀ ਹੁੰਦੀ ਹੈ। ਝੂਠੇ ਗੁਰੂ ਨਾਲ ਜਗਿਆਸੂ ਰੂਪ ਇਸਤਰੀ ਆਨੰਦ ਨਹੀਂ ਮਾਣ ਸਕਦੀ, ਕਿਉਂਕਿ ਨਾ ਤਾਂ ਝੂਠਾ ਗੁਰੂ ਅੰਦਰ ਦੀ ਗੱਲ ਸਮਝਦਾ ਹੈ ਅਤੇ ਨਾ ਝੂਠੇ ਗੁਰੂ ਨੂੰ ਪਿਆਰ ਕਰਨ ਵਾਲੇ ਅੰਦਰ ਦੀ ਗੱਲ ਸਮਝਦੇ ਨੇ। ਇਹ ਤਾਂ ਸੱਚਾ ਗੁਰੂ ਹੀ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ, ਉਹ ਤਾਂ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਅੱਗੇ ਕੀ ਚੈ ਅਰਦਾਸ ਦੀ ਸਮਰੱਥਾ ਪੂਰੀ ਕਰਨ ਦੀ ਸਮਰੱਥਾ ਰੱਖਦਾ। ਫਿਰ ਕਹਿੰਦੇ ਜਣ ਜਣ ਪੁੱਤਾਂ ਮਾਈਆਂ ਲਾਡਲ ਨਾਵ ਧਰੇ ਨਤੰਗਾਣੇ। ਮਾਵਾਂ ਨੇ ਪੁੱਤਰਾਂ ਨੂੰ ਜਨਮ ਦਿੱਤਾ, ਲਾਡ ਲੜਾਇਆ, ਪ੍ਰੇਮ ਕੀਤਾ, ਚੰਗੇ ਚੰਗੇ ਨਾਮ ਧਰ ਦਿੱਤੇ ਆਪਣੇ ਪੁੱਤਰਾਂ ਨੂੰ। ਵੱਖਰੇ ਵੱਖਰੇ ਨਾਵਾਂ ਨਾਲ ਮਾਵਾਂ ਚਾਵਾਂ ਦੇ ਨਾਲ ਬੁਲਾਉਂਦੀਆਂ ਨੇ। ਚੰਗੇ ਨਾਵਾਂ ਨਾਲ ਕੋਈ ਚੰਗਾ ਨਹੀਂ ਬਣਦਾ। ਹੁਣ ਕਿਸੇ ਨੇ ਆਪਣੇ ਪੁੱਤਰ ਦਾ ਨਾਮ ਸ਼ੇਰ ਸਿੰਘ ਰੱਖ ਲਿਆ, ਪਰ ਹੈ ਡਰਪੋਕ, ਦਲੇਰੀ ਹੈ ਨਹੀਂ। ਸ਼ੇਰ ਨਾਮ ਰੱਖਣ ਦੇ ਨਾਲ ਬੰਦਾ ਸ਼ੇਰ ਨਹੀਂ ਬਣਦਾ। ਜਿਹੋ ਜਿਹਾ ਨਾਮ ਹੁੰਦਾ ਉਹੋ ਜਿਹੇ ਕਰਮ ਕਰੇ ਤਾਂ ਨਾਮ ਦੇ ਨਾਲ ਜੀਵਨ ਮਿਲ ਜਾਂਦਾ ਹੈ, ਪਰ ਇਕੱਲਾ ਨਾਮ ਰਖਾ ਕੇ ਜਾਂ ਇਕੱਲਾ ਪਹਿਰਾਵਾ ਪਾ ਕੇ ਅੰਦਰੋਂ ਚੰਗੇ ਨਹੀਂ ਬਣਿਆ ਜਾਂਦਾ। ਗੁਰਸਿੱਖੀ ਸਤਿਗੁਰੂ ਬਿਨ ਸੂਰਜ ਜੋਤ ਨਾ ਹੋਏ ਟਟਾਣੇ। ਸਤਿਗੁਰੂ ਤੋਂ ਬਿਨਾਂ ਗੁਰਸਿੱਖੀ ਦਾ ਗਿਆਨ ਨਹੀਂ ਮਿਲਦਾ, ਗੁਰਸਿੱਖੀ ਦਾ ਦੀਵਾ ਨਹੀਂ ਜਗਦਾ। ਜਿਵੇਂ ਦੀਵੇ 'ਤੇ ਟਟਾਣੀਆਂ ਆਉਂਦੀਆਂ, ਭਾਵ ਸੂਰਜ ਦੀ ਜੋਤ ਦੇ ਉੱਤੇ ਨੱਚਦੀਆਂ ਨੇ, ਗੁਰੂ ਦੇ ਗਿਆਨ ਜਿਹਨੂੰ ਨਹੀਂ ਮਿਲਦਾ ਉਹਨਾਂ ਦਾ ਜੀਵਨ ਅਧੂਰਾ ਹੈ। ਸੂਰਜ ਦੀ ਜੋਤ ਉਹਨਾਂ ਦੇ ਅੰਦਰ ਨਹੀਂ ਪਹੁੰਚਦੀ। ਸਾਧ ਸੰਗਤ ਗੁਰ ਜੋ ਸ਼ਬਦ ਵਿਖਾਣੇ, ਅਤੇ ਸਾਧ ਸੰਗਤ ਦੇ ਵਿੱਚ ਗੁਰੂ ਦਾ ਸ਼ਬਦ ਕਮਾਇਆ ਜਾਂਦਾ ਹੈ। ਗੁਰੂ ਦੇ ਸ਼ਬਦ ਨੂੰ ਸਮਝੇ ਬਿਨਾਂ, ਗੁਰੂ ਦੇ ਸ਼ਬਦ ਨੂੰ ਪੜ੍ਹੇ ਬਿਨਾਂ ਗਿਆਨ ਨਹੀਂ ਮਿਲਦਾ, ਮੁਕਤੀ ਨਹੀਂ ਹੁੰਦੀ। ਭਾਵ ਇਹ ਕਿ ਝੂਠੇ ਸੰਸਾਰ ਝੂਠੇ ਗੁਰੂ ਦੇ ਵਿੱਚ, ਝੂਠੇ ਸੰਸਾਰ ਦੇ ਵਿੱਚ ਝੂਠੇ ਗੁਰੂ ਹੈ। ਉਹ ਦੈਵੀ ਗੁਣ ਪ੍ਰੇਮ ਨਿਸ਼ਚਾ ਵਿਚਾਰ ਦੈਵੀ ਭੈ ਉਪਕਾਰ ਨਿਸ਼ਕਾਮਤਾ, ਇਹ ਸਾਰੇ ਕਾਰਨ ਆਪ ਅਫਲ ਹੈ, ਕਿਸੇ ਨੂੰ ਫਲ ਨਹੀਂ ਦੇ ਸਕਦਾ। ਸੱਚੇ ਗੁਰੂ ਸੂਰਜ ਰੂਪ ਵਾਂਗ ਹੁੰਦੇ ਆ, ਉਹ ਗੁਰਸਿੱਖ ਦੇ ਨਾਲ ਆਪਣੇ ਸਿੱਖ ਦੇ ਨਾਲ ਪ੍ਰੇਮ ਕਰਦੇ ਹੈ, ਅਤੇ ਗੁਰੂ ਦੀ ਸ਼ਰਨ ਵਿੱਚ ਪਿਆ ਹੋਇਆ ਮਨੁੱਖ ਸਭ ਕੁਝ ਗੁਰੂ ਤੋਂ ਪ੍ਰਾਪਤ ਕਰ ਲੈਂਦਾ। ਲੱਖ ਧਿਆਨ ਸਮਾਧ ਲਾਈ ਗੁਰਸਿੱਖ ਰੂਪ ਨਾ ਅੱਪੜ ਸਕੈ। ਕਹਿੰਦੇ ਲੱਖਾਂ ਧਿਆਨੀ ਲੋਕ ਜਿਹੜੇ ਧਿਆਨ ਲਾ ਕੇ ਬਹਿੰਦੇ ਹੈ, ਲੱਖਾਂ ਸਮਾਧੀਆਂ ਲਾਉਣ ਵਾਲੇ ਨੇ, ਪਰੰਤੂ ਗੁਰੂ ਦੇ ਪਿਆਰ ਵਿੱਚ ਗੁਰਮੁਖਾਂ ਦੇ ਰੂਪ ਨੂੰ ਪਹੁੰਚ ਕੇ ਗੁਰੂ ਦਾ ਪਿਆਰ ਹਾਸਲ ਨਹੀਂ ਕਰਦੇ, ਉਹਨਾਂ ਨੂੰ ਗੁਰਸਿੱਖੀ ਨਹੀਂ ਮਿਲਦੀ। ਲੱਖ ਗਿਆਨ ਵਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੇ। ਅਤੇ ਲੱਖਾਂ ਹੀ ਗਿਆਨੀ ਗਿਆਨਵਾਨ ਵਿਆਖਿਆ ਕਰ ਕਰਕੇ ਲੋਕਾਂ ਨੂੰ ਦੱਸਦੇ ਨੇ, ਸ਼ਬਦ ਦੀ ਸੂਰਤ ਦੀ ਉਡਾਰੀ ਉੱਚੀ ਮਾਰਦੇ ਹੈ। ਬੁੱਧ ਬਾਲ ਵਚਨ ਬਵੇਕ ਲੱਖ ਟੈ ਟੈ ਪਵਨ ਪਿਰ ਮੰਦਰ ਤੱਕੇ। ਆਪਣੀ ਅਕਲ ਦੀ ਬਲ ਨਾਲ, ਸੁਰਤ ਦੀ ਤਾਕਤ ਨਾਲ ਬਚਨਾਂ ਦੀ ਵਿਚਾਰ ਕਰਦੇ ਹੈ। ਲੱਖਾਂ ਹੀ ਲੋਕ ਜਿਹੜੇ ਆਪਣੀ ਮਤ ਦੇ ਨਾਲ ਆਪਣੇ ਗਿਆਨ ਦੀ ਗੱਲ ਦੱਸਦੇ ਹੈ, ਉਹਨਾਂ ਨੂੰ ਪਰਮੇਸ਼ੁਰ ਦੇ ਦੁਆਰੇ 'ਤੇ ਸਤਿਕਾਰ ਨਹੀਂ ਮਿਲਦਾ।
ਉਹ ਧੱਕੇ ਖਾ ਖਾ ਕੇ ਆ ਕੇ ਡਿੱਗ ਪੈਂਦੇ ਨੇ। ਲੱਖ ਗਿਆਨ ਵਿਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੇ, ਬੁੱਧ ਬਾਲ ਬਚਨ ਬਵੇਕ ਲੱਖ, ਟਹਿ ਟਹਿ ਪਵਨ ਫਿਰ ਮੰਦਰ ਤੱਕੈ। ਉਹਨਾਂ ਨੂੰ ਗੁਰੂ ਦੇ ਦਰ 'ਤੇ ਪ੍ਰੇਮ ਨਹੀਂ ਮਿਲਦਾ, ਥੱਕ ਜਾਂਦੇ ਆ, ਡਿੱਗ ਪੈਂਦੇ ਨੇ। ਜੋਗ ਭੋਗ ਵੈਰਾਗ ਲੱਖ, ਸਹਿ ਨਾ ਸਕੈ ਗੁਣ ਵਾਸ ਮਹਕੈ। ਭਾਈ ਸਾਹਿਬ ਜੀ ਕਹਿੰਦੇ ਕਿ ਜੋਗੀ ਭੋਗੀ ਲੱਖਾਂ ਹੀ ਬਿਰਕਤ ਲੋਕ ਗੁਣਾਂ ਦੀ ਵਾਸ਼ਨਾ, ਗੁਣਾਂ ਦੀ ਮਹਿਕ ਨਾਲ ਸ਼ਾਨ ਸ਼ੌਕਤ ਨੂੰ ਦੇਖ ਕੇ ਸਹਾਰ ਨਹੀਂ ਸਕਦੇ। ਗੱਲ ਕੀ ਸੁੱਤ ਵਿੱਤ ਲੋਕ ਦੀ ਈਰਖਾ ਵਿਖੇ ਸੜਦੇ ਰਹਿੰਦੇ ਆ, ਈਰਖਾ ਕਰਦੇ ਆ। ਲੱਖ ਅਚਰਜ ਹੋਏ ਅਭਿਗਤ ਗਤ, ਅਭਿਗਤ ਵਿੱਚ ਅਕੈ। ਫਿਰ ਕਹਿੰਦੇ ਲੱਖਾਂ ਹੀ ਅਚਰਜ ਪਦਾਰਥਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਆ। ਪਰਮਾਤਮਾ ਦੀ ਗਤੀ ਔਖੀ ਹੈ, ਔਖਿਆਈ ਵਾਲੀ, ਬੜੀ ਔਖੀ ਪ੍ਰਾਪਤ ਹੁੰਦੀ ਹੈ। ਵਿਸਮਾਦੀ ਵਿਸਮਾਦ ਲੱਖ, ਅਕਥ ਕਥਾ ਵਿੱਚ ਸਹਿਮ ਸਹਿਕੈ।

ਡਰ ਨਾਲ ਸਹਿਕਦੇ ਰਹਿੰਦੇ ਨੇ। ਗੁਰ ਸਿੱਖੀ ਦਾ ਅੱਖ ਫਰਕ ਹੈ, ਇਹ ਸਾਰੇ ਗੁਰਸਿੱਖੀ ਦੇ ਅੱਖ ਫਰਕਣ ਦੇ ਬਰਾਬਰ ਨਹੀਂ। ਭਾਵ ਕਿ ਇਹਨੂੰ ਕਮਾਈ ਕਰਨ ਵਾਸਤੇ ਬਹੁਤ ਸਮਾਂ ਲੱਗਦਾ, ਪਰ ਅਸਰ ਇਹਨਾਂ ਦਾ ਇੰਨਾ ਵੀ ਨਹੀਂ ਹੁੰਦਾ ਜਿੰਨਾ ਸਮਾਂ ਅੱਖ ਨੂੰ ਫਰਕਣ ਦੇ ਵਿੱਚ ਲੱਗਦਾ, ਇੰਨਾ ਵੀ ਅਸਰ ਜੀਵਨ 'ਤੇ ਨਹੀਂ ਹੁੰਦਾ। ਗੁਰਸਿੱਖੀ ਦੇ ਅੱਗੇ ਅੱਖ ਫਰਕਣ ਵਿਖੇ ਤਾਬੜ ਤੋੜ ਗਿਆਨ ਹੋ ਜਾਂਦਾ। ਜੇ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਜਲਧਾਰੇ ਨਹੀਂ ਕਰਨੇ ਪੈਂਦੇ, ਘਰ ਬਾਰ ਨਹੀਂ ਛੱਡ ਕੇ ਜਾਣਾ ਪੈਂਦਾ, ਭੁੱਖੇ ਨਹੀਂ ਰਹਿਣਾ ਪੈਂਦਾ। ਗੁਰੂ ਦੀ ਕਿਰਪਾ ਹੁੰਦੀ ਅਤੇ ਗੁਰੂ ਆਪਣੇ ਪਿਆਰੇ ਗੁਰਸਿੱਖ ਨੂੰ ਗਿਆਨ ਦੇ ਦਿੰਦਾ, ਅੱਖ ਝਮਕਦੇ ਹੀ ਉਹਨੂੰ ਗਿਆਨ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਦੇ ਗਿਆਨ ਤੋਂ ਬਿਨਾਂ ਜੀਵਨ ਦੇ ਵਿੱਚ ਘੋਰ ਅੰਧਾਰ ਹੁੰਦਾ ਅਤੇ ਨਾਮ ਦੀ ਸਮਝ ਨਹੀਂ ਆਉਂਦੀ ਅਸੀਂ ਜੀਵਨ ਨੂੰ ਚੰਗਾ ਜਿਉਣਾ ਕਿਵੇਂ ਹੈ। ਇਹਦਾ ਪਤਾ ਗੁਰੂ ਜੀ ਤੋਂ ਲੱਗਦਾ, ਗੁਰੂ ਜੀ ਤੋਂ ਬਾਣੀ ਸੁਣ ਕੇ, ਬਚਨ ਸੁਣ ਕੇ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਜਦੋਂ ਅਸੀਂ ਚੱਲਦੇ ਹਾਂ ਤਾਂ ਫਿਰ ਸਾਨੂੰ ਪਰਮੇਸ਼ੁਰ ਦੇ ਨਾਲ ਪ੍ਰੇਮ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ। ਸਿੱਖੀ ਸਭ ਤੋਂ ਉੱਚੀ ਹੈ, ਕਿਉਂਕਿ ਜਿਤਨੇ ਹੋਰ ਸਾਧਨ ਹੈ, ਹੋਰ ਮਤ ਹੈ, ਅਤੇ ਉਹਨਾਂ ਦੇ ਵਿੱਚ ਗੁਰਸਿੱਖੀ ਨਹੀਂ ਮਿਲਦੀ, ਉਹ ਕਰਮਕਾਂਡਾਂ ਦੇ ਨਾਲ ਜੋੜ ਦਿੰਦੇ ਆ। ਇਹ ਸਾਰੇ ਅਨੇਕ ਪਦਾਰਥਾਂ, ਸ਼ਕਤੀਆਂ ਅਤੇ ਗਤੀਵਿਧੀਆਂ ਦੇ ਵਿੱਚ ਪਏ ਹੋਏ ਨੇ, ਪਰ ਮੁਕਤੀ ਮੰਗਦੇ ਹੈ, ਮੁਕਤੀ ਨਹੀਂ ਮਿਲਦੀ। ਗੁਰਸਿੱਖੀ ਪ੍ਰੇਮ ਸਭ ਤੋਂ ਉੱਤਮ ਹੈ, ਇਹ ਕੇਵਲ ਕਰਤਾ ਪੁਰਖ ਪਰਮਾਤਮਾ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਹੈ। ਜਿਹੜੇ ਗੁਰਸਿੱਖੀ ਦੇ ਰਸਤੇ ਤੁਰਦੇ ਹੈ, ਗੁਰੂ ਦੇ ਬਚਨਾਂ ਨੂੰ ਮੰਨ ਕੇ ਜੀਵਨ ਵਿੱਚ ਕਮਾਉਂਦੇ ਹੈ, ਅਤੇ ਉਹਨਾਂ ਨੂੰ ਗੁਰੂ ਦਾ ਪ੍ਰੇਮ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹੈ ਕਿ ਜਦੋਂ ਇਹ ਮਹਿਸੂਸ ਹੋਣ ਲੱਗ ਪੈਂਦਾ ਕਿ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ ਅਤੇ ਮੈਂ ਉਹਨੂੰ ਹਰ ਵੇਲੇ ਪਰਮੇਸ਼ੁਰ ਨੂੰ ਚੇਤੇ ਕਰਦਾ ਰਹਿੰਦਾ। ਬੜਾ ਪਿਆਰਾ ਬਚਨ ਬਾਣੀ ਦਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਹੁਣ ਗੁਰੂ ਕੌਣ ਹੈ? ਗੁਰੂ ਦੀ ਪਛਾਣ ਸਾਨੂੰ ਹੋਣੀ ਚਾਹੀਦੀ ਹੈ। ਦੁਨੀਆਂ ਦੇ ਵਿੱਚ ਬੜੇ ਲੋਕ ਗੁਰੂ ਬਣ ਬਣ ਕੇ ਬੈਠੇ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਸ਼ਬਦ ਨੂੰ ਗੁਰੂ ਮੰਨਣਾ ਅਤੇ ਸੁਰਤ ਨੂੰ ਚੇਲਾ ਬਣਾ ਕੇ ਰੱਖਣਾ। ਇਹ ਗਿਆਨ ਗੁਰੂ ਨੇ ਦਿੱਤਾ ਆਪਾਂ ਨੂੰ, ਪਰ ਸਾਨੂੰ ਇਹਦੇ ਤੋਂ ਦੂਰ ਕਰਨ ਵਾਸਤੇ ਸਮੇਂ ਸਮੇਂ 'ਤੇ ਬੜੀਆਂ ਚਾਲਾਂ ਚੱਲੀਆਂ ਗਈਆਂ। ਕਿਸੇ ਮਨੁੱਖੀ ਸਰੀਰ ਦੇ ਨਾਲ ਜੋੜਨ ਦਾ ਯਤਨ ਕੀਤਾ ਗਿਆ। ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹੈ, ਸਾਨੂੰ ਸੁਚੱਜੀ ਅਗਵਾਈ ਦੇ ਕੇ ਦੱਸ ਦਿੱਤਾ, ਸਿੱਖਾ ਤੇਰਾ ਗੁਰੂ ਸ਼ਬਦ ਹੈ, ਸ਼ਬਦ ਨੂੰ ਹੀ ਆਪਣਾ ਗੁਰੂ ਮੰਨਣਾ। ਮਹਾਰਾਜ ਕਹਿੰਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਦਾ ਗਿਆਨ ਹੀ ਸਾਡਾ ਗੁਰੂ ਹੈ, ਗੁਰੂ ਦਾ ਸ਼ਬਦ ਹੀ ਸਾਡਾ ਗੁਰੂ ਹੈ, ਅਤੇ ਸਾਡੀ ਸੁਰਤ ਜਦੋਂ ਸ਼ਬਦ ਨਾਲ ਜੁੜ ਜਾਂਦੀ ਹੈ ਫਿਰ ਚੇਲਾ ਬਣ ਜਾਂਦੀ ਹੈ। ਸਤਿਗੁਰੂ ਕਿਰਪਾ ਕਰੇ, ਸਾਨੂੰ ਆਪਣੇ ਅਸਲੀ ਗੁਰੂ ਦੀ ਪਛਾਣ ਆ ਜਾਏ, ਅਸੀਂ ਗੁਰੂ ਦੇ ਲੜ ਲੱਗ ਕੇ ਗੁਰੂ ਦਾ ਗਿਆਨ ਸਮਝੀਏ, ਗੁਰੂ ਦੇ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਕਮਾਉਣ ਦਾ ਯਤਨ ਕਰੀਏ। ਅਤੇ ਗੁਰੂ ਹੁੰਦਾ ਕੌਣ ਹੈ? ਹੁਣ ਭਾਈ ਗੁਰਦਾਸ ਜੀ ਗੁਰੂ ਦੇ ਬਾਰੇ ਵਿਚਾਰ ਕਰਦੇ 29ਵੀਂ ਪੌੜੀ ਦੀ ਸ਼ੁਰੂਆਤ ਕਰਨਗੇ। 28ਵੀਂ ਵਾਰ ਦੀ ਸੰਪੂਰਨਤਾ ਹੋ ਚੁੱਕੀ ਹੈ, 28ਵੀਂ ਵਾਰ ਦੀਆਂ 22 ਪੌੜੀਆਂ ਦੀ ਵਿਚਾਰ ਸੰਪੂਰਨ ਹੋਈ। ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਬੜੀਆਂ ਉਦਾਹਰਨਾਂ ਦੇ ਕੇ ਗੁਰੂ ਜੀ ਦੇ ਨਾਲ ਪ੍ਰੇਮ ਕਰਨ ਦਾ ਮੌਕਾ ਦਿੱਤਾ ਹੈ ਕਿ ਗੁਰੂ ਦੇ ਨਾਲ ਪ੍ਰੇਮ ਕਿਵੇਂ ਕਰਨਾ ਹੈ, ਗੁਰੂ ਦੇ ਨਾਲ ਪ੍ਰੀਤ ਕਿਵੇਂ ਕਰਨੀ ਹੈ, ਗੁਰੂ ਤੋਂ ਮੰਗਣਾ ਕੀ ਹੈ, ਗੁਰੂ ਵਿੱਚ ਸਮਾਉਣਾ ਕਿਵੇਂ ਹੈ, ਸਾਰੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ। ਸਤਿਗੁਰੂ ਕਿਰਪਾ ਕਰਨ, ਇਹ ਗਿਆਨ ਸਾਡੇ ਹਿਰਦੇ ਵਿੱਚ ਵਸ ਜਾਵੇ, ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਅਮੋਲਕ ਬਣਾ ਸਕੀਏ, ਫਿਰ ਸਾਡਾ ਜੀਵਨ ਗੁਰੂ ਦੇ ਦੱਸੇ ਮਾਰਗ 'ਤੇ ਤੁਰ ਕੇ ਸਾਡਾ ਲੋਕ ਅਤੇ ਪਰਲੋਕ ਸੌਖਾ ਹੋ ਜਾਵੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਅਤੇ ਸਾਧ ਸੰਗਤ

ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ ਜੀ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨੋ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ।

ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੀ ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ

ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨ ਅੰਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਤੇਰੀ ਤਲਬ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੋਦ ਵੈਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਆਈਆਂ।

ਵਿਸਰੈ ਮਰ ਜਾਉਂ, ਆਖਣ ਔਖਾ ਸਾਚਾ ਨਾਉਂ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਾਉ। ਸਾਚੇ ਨਾਮ ਕੀ ਦਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

0: जी का खालसा वाहिगुरु जी की फतेह। टूठा
1: तुरंत

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸਾਨੂੰ ਹਮੇਸ਼ਾ ਆਈ ਸਾਹਿਬ ਜੀ ਯਾਦ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਸਾਹਿਬ ਜੀ ਦੇ ਦਰਸ਼ਨ ਕਰਾਂਗੇ ਝੰਡੇ

ਲੜਾਈ ਕਰਨ ਦੀ ਹਾਜ਼ਰੀ ਕਰਵਾਉਣ

ਤਨ ਸੁਣ ਜਾਪ ਜਾਪ ਜੀਵਾ ਹਰ ਨਾਨਕ ਕੰਠ ਮਝਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੋੜੀ ਜੀ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰੋ ਚਿਤ ਕਰ ਗਾਵੋ ਸੁਹਿਲਾ ਸਿਵਰ ਸਿਰਜਣਹਾਰੋ ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੁਹਿਲਾ ਹੋਂ ਵਾਰੀ ਜਿਤ ਸੁਹਿਲਾ ਸਦਾ ਸੁਤ ਹੋਇ ਰਾਉ ਨਿਤ ਨਿਤ ਜੀਅੜੇ ਸੰਭਾਲੀਆ ਨਾਮ ਦੇਖਿਆ ਗਾ ਦੇਵਨਹਾਰ ਤੇਰਾ ਦਾਨੈ ਕੀਮਤ ਨਾ ਪਵੈ ਕਿਸ ਦਾ ਤੀ ਕਵਨ ਸੰਭਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਾ ਸਿਛੜੀਆਂ ਜਹੋ ਗਏ ਸਾਹਿਬ ਸਮੇਲ ਘਰ ਘਰ ਇਹੋ ਪਹੁੰਚਾ ਸਰੜੇ ਨਤ ਪਵਾਨੋ ਸਦਨ ਹਾਰਾ ਸਿਮਰੀਐ ਨਾਨਕ ਸਿਧੇ ਅਵਨ ਰਾਜਾ ਸਾ ਮਹੱਲਾ ਪਹਿਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਿਆ ਗਏ ਅਰਦਾਸ ਹਮਾਰੀ।

Senhor.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਤਾਂ ਸਤਸੰਗਤ ਉਚਾਰਨ ਦੀਆਂ ਗਲਤੀਆਂ ਸਹਿਜ ਸੁਭਾਏ ਜੋ ਪੱਕ ਜਾਂਦੀਆਂ ਨੇ ਉਹਨਾਂ ਨੂੰ ਬਦਲਣਾ ਬੜਾ ਔਖਾ ਹੋ ਜਾਂਦਾ। ਹਾਂ, ਇੱਕ ਤਰੀਕਾ ਹੈ ਕਿ ਜੇ ਅਰਥਾਂ ਵੱਲ ਧਿਆਨ ਦੇਈਏ ਤਾਂ ਫਿਰ ਉਹ ਗਲਤੀਆਂ ਸੁਧਰ ਸਕਦੀਆਂ। ਹੁਣ ਜਿਵੇਂ ਮੂਲ ਮੰਤਰ ਹੈ, ਰੋਜ਼ ਪੜ੍ਹਦੇ ਹਾਂ, ਪਰ ਮੈਂ ਦੇਖਦਾ ਹਾਂ ਕਿ ਕੰਨਾਂ ਨਾਲ ਸੁਣਾਈ ਦਿੰਦਾ। ਕਈ ਪ੍ਰੇਮੀ ਅਣਜਾਣੇ ਸੁਣੇ, ਦੇਖੋ ਜਾਣ ਕੇ ਕੋਈ ਗਲਤੀ ਨਹੀਂ ਕਰਦਾ, ਜਾਣ ਕੇ ਕੀਤੀ ਗਲਤੀ ਤੇ ਹੋਰ ਰੂਪ ਲੈ ਜਾਂਦੀ। ਅਣਜਾਣ ਵਿੱਚ ਹੀ ਕਈ ਆਜੂਨੀ ਬੋਲਦੇ, ਜਦੋਂ ਕਿ ਉੱਥੇ ਅੱਖਰ ਅਜੂਨੀ, ਅਸਲ ਸ਼ਬਦ ਜੂਨੀ ਹੈ ਤੇ ਜੂਨੀ ਦੇ ਅੱਗੇ ਐੜਾ ਲੱਗ ਜਾਏ ਤੇ ਨੈਗੇਟਿਵ ਬਣ ਜਾਂਦਾ, ਜਿਹੜਾ ਜੂਨੀਆਂ ਵਿੱਚ ਨਹੀਂ ਆਉਂਦਾ। ਪਰ ਜਦੋਂ ਅਸੀਂ ਉਹਨੂੰ ਆਜੂਨੀ ਬੋਲਦੇ ਹਾਂ ਤੇ ਉਹਦਾ ਅਰਥ ਕੀ ਹੋਵੇ? ਜੂਨੀ ਵਿੱਚ ਆਉਣ ਵਾਲਾ ਜਾਂ ਜੂਨੀ ਵਿੱਚ ਆ ਜਾਏ। ਇਸ ਲਈ ਇਹੋ ਜਿਹੀਆਂ ਕੀਤੀਆਂ ਗਲਤੀਆਂ ਕਈ ਵਾਰੀ ਪੱਕ ਜਾਂਦੀਆਂ। ਮੈਂ ਇੱਕ ਦਫ਼ਾ ਦਿੱਲੀ ਇੱਕ ਅਜੈ ਨਗਰ ਜਾਂ ਇਸ ਤਰ੍ਹਾਂ ਦਾ ਕੋਈ ਨਗਰ ਹੈ, ਉੱਥੇ ਗੱਲ ਸਮਝਾਈ ਤੇ ਗ੍ਰੰਥੀ ਸਿੰਘ ਜੀ ਨੇ, ਉਹ ਆਪ ਵੀ ਅੱਜ ਉਨੀ ਪੜ੍ਹਦੇ ਸਨ, ਉਹਨਾਂ ਨੇ ਮੇਰੀ ਗੱਲ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣ ਦਾ ਯਤਨ ਕੀਤਾ ਵੀ ਆ ਜੂਨੀ ਲੱਭ ਜਾਏ, ਹੈ ਆ ਜੂਨੀ ਵੀ ਗੁਰੂ ਗ੍ਰੰਥ ਸਾਹਿਬ, ਪਰ ਉੱਥੇ ਤੋਲ ਪੂਰਾ ਕਰਨ ਵਾਸਤੇ ਕੰਨੇ ਦਾ ਵਜਨ ਵਧਾਇਆ। ਅਸਲ ਸ਼ਬਦ ਅਜੂਨੀ ਹੈ, ਫਿਰ ਕਈ ਪ੍ਰੇਮੀ ਅਜੂਨੀ ਸਾਹਿਬ ਹਮ ਇਕੱਠਾ ਬੋਲਦੇ ਹਨ, ਅਜੂਨੀ ਵੱਖਰਾ ਗੁਣ ਹੈ, ਸਾਹਿਬ ਹੰਗ ਵੱਖਰਾ ਗੁਣ, ਇਹਨਾਂ ਨੂੰ ਮਿਕਸ ਕਰਨ ਦੀ ਲੋੜ ਨਹੀਂ। ਅਜੂਨੀ ਵੱਖਰਾ ਬੋਲੋ, ਸਾਹਿਬ ਹੰਗ ਵੱਖਰਾ, ਧਿਆਨ ਦਿਓ ਜੇ ਸੁਧਾਰ ਸਕੋ ਤੇ ਬੜੀ ਕਿਰਪਾ ਹੋਵੇ। ਆਓ ਹੁਣ ਅਸੀਂ ਚੱਲ ਰਹੀ ਲੜੀ ਵਿੱਚ ਵਿਚਾਰ ਆਰੰਭ ਕਰਦੇ ਹਾਂ। ਸਵੇਰ ਦੇ ਦੀਵਾਨ ਵਿੱਚ ਅਸੀਂ ਗੁਰੂ ਕਿਰਪਾ ਦੁਆਰਾ 46 ਨੰਬਰ ਪੌੜੀ ਦੀ ਵਿਚਾਰ ਕੀਤੀ, ਕਿਉਂਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਜਾਣ ਕੇ ਉਸ ਸੰਬੰਧੀ ਵੀ ਇਤਿਹਾਸ ਵਰਣਨ ਕਰਨਾ ਜ਼ਰੂਰੀ ਸੀ, ਤਾਂ ਉੱਧਰ ਵੀ ਸਮਾਂ ਲੱਗਿਆ, ਇਸ ਲਈ ਅਸੀਂ ਬਹੁਤੀ ਵਿਚਾਰ ਨਹੀਂ ਕਰ ਸਕੇ। ਹੁਣ 47 ਨੰਬਰ ਪੌੜੀ ਦੀ ਵਿਚਾਰ ਸ਼ੁਰੂ ਕਰਦੇ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਯੋਗੀਆਂ ਨੂੰ ਅਤੇ ਸਾਨੂੰ ਇਹ ਸਮਝਾਉਣ ਦੀ ਕਿਰਪਾ ਕੀਤੀ ਹੈ ਕਿ ਜਿਹੜਾ ਗਰਭ ਹੈ, ਅਹੰਕਾਰ ਹੈ, ਹਉਮੈ ਹੈ, ਇਸ ਤੋਂ ਛੁਟਕਾਰਾ ਬੜਾ ਔਖਾ ਹੈ। ਕਿਉਂਕਿ ਪਾਤਸ਼ਾਹ ਨੇ ਕਿਹਾ ਹੋਂ ਹੋਂ ਮੈਂ ਵਿੱਚੋਂ ਖੋ, ਦੂਜਾ ਮਿੰਟ ਇੱਕੋ ਹੋ। ਤੋ 47 ਨੰਬਰ ਪੌੜੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਸੱਚ ਭੈ ਰਾਤਾ ਗਰਭ ਨਿਵਾਰੈ। ਫਿਰ ਇੱਕ ਸੁਰ ਹੋ ਕੇ ਹਾਲੀ ਧਿਆਨ ਨਹੀਂ ਜੁੜਿਆ ਇਸ ਲਈ ਸਾਰੇ ਨਹੀਂ ਬੋਲੇ, ਸੱਚ ਭੈ ਰਾਤਾ ਗਰਭ ਨਿਵਾਰੈ। ਇੱਕੋ ਜਾਤਾ ਸ਼ਬਦ ਵਿਚਾਰੈ, ਸ਼ਬਦ ਵਸੈ ਸੱਚ ਅੰਤਰ ਹੀਆ, ਤਨ ਮਨ ਸ਼ੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਜ਼ਰੀ ਨਜ਼ਰ ਪਿਆਰੇ। ਸੱਚ ਪੈ ਰਾਤਾ, ਅਸੀਂ ਜਿਤਨਾ ਡਰ ਲੋਕਾਂ ਕੋਲੋਂ ਮੰਨਦੇ ਹਾਂ, ਲੋਕ ਕੀ ਕਹਿਣਗੇ, ਜੇ ਅਸੀਂ ਇਹ ਨਾ ਕੀਤਾ ਲੋਕ ਕੀ ਕਹਿਣਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੋਕਾਂ ਦੇ ਡਰ ਦੀ ਬਜਾਏ ਉਸ ਸੱਚੇ ਦੇ ਡਰ ਵਿੱਚ ਆਓ, ਜਿਹੜਾ ਹਰ ਵੇਲੇ ਹਰ ਜਗ੍ਹਾ ਸਾਨੂੰ ਦੇਖ ਰਿਹਾ ਅਤੇ ਹਰ ਜਗ੍ਹਾ 'ਤੇ ਮੌਜੂਦ ਹੈ, ਜਿਹੜਾ ਭਾਗਸ਼ਾਲੀ ਮਨੁੱਖ ਬੱਚਿਆਂ ਨੂੰ ਚੁੱਪ ਕਰਾਓ, ਇਹ ਕੋਈ ਬੱਚਿਆਂ ਦੇ ਨੱਚਣ ਦੀ ਜਗ੍ਹਾ ਥੋੜ੍ਹੀ ਹੈ। ਫਿਰ ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਕਿਸੇ ਡਾਕਟਰ ਕੋਲ ਗਿਆ, ਉਹਨੇ ਲਿਖ ਕੇ ਆਇਆ ਸੀ ਵੀ ਜੇ ਡਾਕਟਰ ਦਾ ਮੂਡ ਖਰਾਬ ਕਰਨਾ ਹੋਵੇ ਤਾਂ ਡਾਕਟਰ ਦੇ ਸਾਹਮਣੇ ਫੋਨ ਸੁਣਨਾ ਸ਼ੁਰੂ ਕਰ ਦਿਆ, ਉਹਦਾ ਆਪੇ ਮੂਡ ਖਰਾਬ ਹੋ ਜਾਵੇ। ਇਹੀ ਹਾਲ ਅਸੀਂ ਕਰਦੇ, ਆਖਰ ਉਸ ਬੱਚੇ ਦੀ ਮਾਤਾ ਕੋਲ ਹੈ, ਜਾਂ ਦਾਦੀ ਕੋਲ ਹੈ ਤਾਂ ਧਿਆਨ ਰੱਖੋ ਇਹਦਾ, ਕਹਿਣ ਦੀ ਲੋੜ ਕਿਉਂ ਪਵੇ। ਤਾਂ ਦਾਸ ਕੀ ਕਹਿ ਰਿਹਾ, ਤੁਸੀਂ ਆਪਣਾ ਉੱਧਰ ਹੀ ਲੱਗੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਜਿਹੜਾ ਗਰਭ ਹੈ, ਇਹ ਮੈਂ ਦੱਸਿਆ ਸੀ ਕਿ ਦੋ ਰੂਪਾਂ ਵਿੱਚ ਗੁਰਬਾਣੀ ਵਿੱਚੋਂ, ਜੇ ਬੱਬੇ ਨਾਲ ਹੋਵੇ ਤੇ ਅਹੰਕਾਰ, ਜੇ ਭੱਬੇ ਨਾਲ ਹੋਵੇ ਤੇ ਮਾਤਾ ਦੇ ਗਰਭ ਦੀ ਗੱਲ। ਇਸ ਲਈ ਧਿਆਨ ਰੱਖਣਾ, ਜੇ ਭੱਬੇ ਨਾਲ ਹੈ ਤੇ ਇਹਨੂੰ ਬੋਲਣਾ ਗਰਭ, ਜੇ ਬੱਬੇ ਨਾਲ ਹੈ ਤੇ ਗਰਭ। ਤਾਂ ਜਿਹੜਾ ਗੁਰਮੁਖ ਸੱਚੇ ਦੇ ਭੈ ਵਿੱਚ ਰੰਗਿਆ ਜਾਂਦਾ ਔਰ ਉਹ ਪਰਮਾਤਮਾ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝ, ਉਹ ਆਪਣੇ ਅੰਦਰੋਂ ਗਰਭ ਅਹੰਕਾਰ ਨੂੰ ਨਿਵਰਤ ਕਰਦਾ, ਦੂਰ ਕਰਦਾ। ਔਰ ਇੱਕੋ ਜਾਤਾ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਕਰਕੇ ਉਹ ਇੱਕ ਨਾਲ ਸਾਂਝ ਪੈਦਾ ਕਰ ਲੈਂਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਰੀਆਂ ਉਲਝਣਾਂ ਤੋਂ ਬਚਾਉਣ ਵਾਸਤੇ, 33 ਕਰੋੜ ਦੇਵਤਿਆਂ ਦੀ ਪੂਜਾ ਤੋਂ ਬਚਾਉਣ ਵਾਸਤੇ, ਜਾਂ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਪੂਜਾ ਤੋਂ ਬਚਾਉਣ ਵਾਸਤੇ ਸਾਰਾ ਜ਼ੋਰ ਲਾ ਦਿੱਤਾ ਅਤੇ ਆਖਿਆ ਭਾਈ ਪਰਮਾਤਮਾ ਇੱਕ ਹੈ, ਉਹੀ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ। ਤੋ ਜਿਹੜਾ ਉਸ ਸੱਚੇ ਸਦਾ ਰਹਿਣ ਵਾਲੇ ਪਰਮਾਤਮਾ ਦੇ ਭੈ ਵਿੱਚ ਆਪਣੇ ਆਪ ਨੂੰ ਰੰਗ ਲੈਂਦਾ, ਉਹਦਾ ਅਹੰਕਾਰ ਆਪੇ ਦੂਰ ਹੋ ਜਾਂਦਾ, ਭਾਵ ਉਹਦੇ ਅੰਦਰੋਂ ਅਹੰਕਾਰ ਦੀ ਹੋਂਦ ਹੀ ਖਤਮ ਹੋ ਜਾਂਦੀ, ਕਿਉਂਕਿ ਉਹ ਸੱਚੇ ਦੇ ਭੈ ਵਿੱਚ ਆ ਜਾਂਦਾ। ਅਤੇ ਸੱਚੇ ਦੀ ਸੋਝੀ ਕਿੱਥੋਂ ਮਿਲਦੀ? ਗੁਰੂ ਦੇ ਸ਼ਬਦ ਦੀ ਵਿਚਾਰ ਕਰ। ਜਿਉਂ ਜਿਉਂ ਅਸੀਂ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ, ਇੱਕ ਦੇ ਗੁਣਾਂ ਦਾ ਪਤਾ ਲੱਗਦਾ। ਇੱਕੋ ਜਾਤਾ ਸ਼ਬਦ ਵਿਚਾਰ, ਸ਼ਬਦ ਵਸੈ ਸੱਚ ਅੰਤਰ ਹੀਆ, ਹੀਆ ਕਹਿੰਦੇ ਹਿਰਦੇ ਨੂੰ। ਜਦੋਂ ਹਿਰਦੇ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ, ਭਾਵ ਸੱਚੇ ਨਾਲ ਸਾਂਝ ਬਣ ਜਾਂਦੀ ਹੈ, ਤਾਂ ਤਨ ਮਨ ਸੀਤਲ ਰੰਗ ਰੰਗੀਆ। ਉਸ ਭਾਗਸ਼ਾਲੀ ਗੁਰਮੁਖ ਦਾ ਤਨ ਤੇ ਮਨ ਸੀਤਲ, ਕਿਉਂਕਿ ਰੰਗ ਰੰਗੀਆ, ਉਹਦੇ ਰੰਗ ਵਿੱਚ ਰੰਗਿਆ ਜਾਂਦਾ, ਉਹਦਾ ਰੰਗ ਚੜ ਜਾਂਦਾ। ਇਸੇ ਲਈ ਪਾਤਸ਼ਾਹ ਫਰਮਾਉਂਦੇ ਨੇ, ਜਿਨ ਕੇ ਚੋਲੇ ਲੱਕੜੇ ਪਿਆਰੇ, ਕੰਤ ਤਿਨਾਂ ਕੇ ਪਾਸ, ਧੂੜ ਤਿਨਾਂ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਦੇਖੋ ਅਸੀਂ ਔਖਾ ਤੇ ਸਮਝਦੇ ਹਾਂ, ਪਰ ਗੁਰੂ ਮਹਾਰਾਜ ਨੇ ਸੌਖਾ ਕਰਕੇ ਸਮਝਾਇਆ। ਹਾਂ, ਨਿਰਾ ਔਖਾ ਕਹੀ ਜਾਣ ਨਾਲ ਗੱਲ ਨਹੀਂ ਬਣਦੀ, ਗੁਰੂ ਦੇ ਦੱਸੇ ਹੋਏ ਤਰੀਕੇ ਨਾਲ ਚੱਲਿਆ ਉਹ ਔਖੀ ਵੀ ਸੌਖੀ ਹੋ ਜਾਂਦੀ, ਜਿਹਨੂੰ ਅਸੀਂ ਬਹੁਤ ਮੁਸ਼ਕਲ ਸਮਝਦੇ ਹਾਂ ਉਹ ਵੀ ਸੌਖੀ ਹੋ ਜਾਂਦੀ। ਫਿਰ ਕਾਮ ਕ੍ਰੋਧ ਵਿਖ ਅਗਨ ਨਿਵਾਰ ਹੈ, ਜਿਸ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ, ਜਿਹੜਾ ਪਰਮਾਤਮਾ ਦੇ ਭੈ ਵਿੱਚ ਆ ਜਾਂਦਾ, ਉਹਦੇ ਅੰਦਰੋਂ ਕਾਮ ਕ੍ਰੋਧ ਵਿਖ, ਵਿਖ ਕਹਿੰਦੇ ਜ਼ਹਿਰ ਨੂੰ, ਕਿਉਂਕਿ ਬਾਣੀ ਵਿੱਚ ਫਰਮਾਇਆ ਹੈ ਕਿ ਸਭ ਤੋਂ ਜ਼ਿਆਦਾ ਖਤਰਾ ਕਾਮ ਅਤੇ ਕ੍ਰੋਧ ਤੋਂ। ਇਹ ਸਰੀਰ ਨੂੰ ਗਾਲ ਦਿੰਦੇ ਹਨ, ਕਾਮ ਕ੍ਰੋਧ ਕਾਇਆ ਕੋ ਗਾਲੇ। ਉਹ ਬੰਦੇ ਦਾ ਸਰੀਰ ਬਹੁਤ ਮਜ਼ਬੂਤ ਹੈ, ਫੌਲਾਦ ਵਰਗਾ ਹੈ, ਲੋਹੇ ਦੀ ਲੱਠ ਵਰਗਾ ਹੈ, ਬੜਾ ਤਕੜਾ ਹੈ, ਪਰ ਇਹ ਦੋ ਦੋਸ਼ ਐਸੇ ਨੇ ਕਿ ਇਹਦੇ ਸਰੀਰ ਨੂੰ ਗਾਲ ਦਿੰਦੇ। ਪਰ ਜਦੋਂ ਕੋਈ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜ ਜਾਂਦਾ ਹੈ, ਫਿਰ ਕਾਮ ਕ੍ਰੋਧ ਵਿਖ ਅਗਨ ਨਿਵਾਰ। ਅਗਨ ਕਹਿੰਦੇ ਨੇ ਤ੍ਰਿਸ਼ਨਾ ਰੂਪੀ ਅਗਨ, ਉਹ ਗੁਰੂ ਕੇ ਸ਼ਬਦ ਦੀ ਵਿਚਾਰ ਕਰਕੇ ਇਹਨਾਂ ਨੂੰ ਨਿਵਰਤ ਕਰ ਲੈਣ, ਤੇ ਜਦੋਂ ਕੋਈ ਨਿਵਰਤ ਕਰ ਲੈਂਦਾ ਫਿਰ ਨਾਨਕ ਨਦਰੀ ਨਦਰ ਪਿਆਰੇ, ਉਸ ਪਿਆਰੇ ਦੀ ਮਿਹਰ ਦੀ ਨਜ਼ਰ ਦਾ ਪਾਤਰ ਬਣ ਜਾਂਦਾ ਹੈ, ਤੇ ਉਸ ਦੇ ਅੰਦਰ ਤੇ ਬਾਹਰ ਆਨੰਦ ਹੀ ਆਨੰਦ ਆ ਜਾਂਦਾ। ਹੁਣ ਪੰਕਤੀਆਂ ਤੇ 6 ਹਨ, ਅਰਥ ਵੀ ਸਮਝ ਲਏ, ਪਰ ਸਮਝਣ ਤੋਂ ਬਾਅਦ ਇਹਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦਾ ਯਤਨ ਮੈਂ ਵੀ ਕਰਨਾ, ਤੁਸੀਂ ਵੀ ਕਰਨਾ। ਫਿਰ ਕਰੋ ਕਿਰਪਾ, ਸੱਚ ਪੈ ਰਾਤਾ ਗਰਭ ਨਿਵਾਰੇ, ਏਕੋ ਜਾਤਾ ਸ਼ਬਦ ਵਿਚਾਰੇ, ਸ਼ਬਦ ਵਸੈ ਸੱਚ ਅੰਤਰ ਹੀਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖ ਅਗਨ ਨਿਵਾਰੇ,

ਹਰੀ ਦੇਖੋ ਇਹਨੂੰ ਅਸੀਂ ਆਪਣੇ ਪਰਿਵਾਰ ਵਿੱਚ ਵੀ ਆਪਣੇ ਸਮਾਜ ਵਿੱਚ ਵੀ ਵਰਤ ਕੇ ਦੇਖ ਸਕਦੇ ਹਾਂ। ਜਦੋਂ ਕੋਈ ਅਹੰਕਾਰ ਕਰਦਾ ਹੈ, ਕੋਈ ਬੱਚਾ ਹੋਵੇ, ਕੋਈ ਬੱਚੀ ਹੋਵੇ, ਕੋਈ ਧੀ ਹੋਵੇ, ਕੋਈ ਪੁੱਤਰ ਹੋਵੇ, ਉਹ ਵੱਡਿਆਂ ਦਾ ਸਤਿਕਾਰ ਨਹੀਂ ਕਰਦਾ, ਗੱਲ ਗੜਬੜ ਹੋ ਜਾਂਦੀ। ਤੇ ਜਦੋਂ ਉਹ ਵੱਡਿਆਂ ਦਾ ਸਤਿਕਾਰ ਕਰਦਾ ਤੇ ਵੱਡੇ ਉਸ ਨੂੰ ਪਿਆਰ ਕਰਦੇ, ਉਹ ਪਿਆਰਾ ਲੱਗਦਾ ਹੈ। ਤੋ ਮਹਾਰਾਜ ਨੇ ਤੇ ਐਸੇ ਸਰਲ ਤਰੀਕੇ ਨਾਲ ਸਮਝਾਇਆ ਵੀ ਸੱਚੇ ਦੇ ਭੈ ਵਿੱਚ ਰਹਿਣਾ, ਅਹੰਕਾਰ ਨੂੰ ਦੂਰ ਕਰਨਾ, ਇੱਕ ਨੂੰ ਜਾਣਨ ਵਾਸਤੇ ਸ਼ਬਦ ਦੀ ਵਿਚਾਰ ਕਰਨੀ, ਤੇ ਜਿਸ ਦਿਨ ਸ਼ਬਦ ਹਿਰਦੇ ਵਿੱਚ ਵਸ ਜਾਏਗਾ ਫਿਰ ਤਨ ਮਨ ਸ਼ੀਤਲ ਹੋ ਜਾਏ, ਫਿਰ ਰੰਗ ਵਿੱਚ ਰੰਗਿਆ ਜਾਏ। ਤੇ ਇਹ ਦਿਨਾਂ ਚੋਰਾਂ ਤੋਂ, ਦੁਸ਼ਟਾਂ ਤੋਂ ਅਸੀਂ ਸਾਰੇ ਭੈ ਪੀਤ ਹਾਂ, ਕਹਿੰਦੇ ਇਹ ਵੀ ਸ਼ਾਂਤ ਹੋ ਜਾਂਦੇ। ਔਰ ਜਦੋਂ ਇਹਨਾਂ ਨੂੰ ਅਸੀਂ ਸ਼ਾਂਤ ਕਰਨ ਵਿੱਚ ਕਾਮਯਾਬ ਹੋ ਗਏ, ਨਾਨਕ ਨਦਰੀ ਨਦਰ ਪਿਆ। ਆਓ ਹੁਣ ਅੱਗੇ ਚੱਲੀਏ। ਯੋਗੀਆਂ ਨੇ ਸਵਾਲ ਕੀਤਾ, ਕਵਨ ਮੁਖ ਚੰਦ ਹਿਵੈ ਘਰ ਛਾਇਆ, ਕਮਨ ਮੁਖ ਸੂਰਜ ਤਪੈ ਤਪਾਇਆ, ਕਮਨ ਮੁਖ ਕਾਲ ਜੋਹਤ ਨਿਤ ਰਹਿ, ਕਮਨ ਬੁੱਧ ਗੁਰਮੁਖ ਪਤ ਰਹਿ, ਕਮਨ ਜੋਤ ਜੋ ਕਾਲ ਸੰਘਾਰੈ, ਬੋਲੇ ਬਾਣੀ ਨਾਨਕ ਵਿਚਾਰੈ। ਪਹਿਲਾਂ ਯੋਗੀਆਂ ਦੇ ਸਵਾਲ ਨੇ ਬੋਲੇ ਬਾਣੀ ਨਾਨਕ ਵਿਚਾਰੈ, ਨਾਨਕ ਜੀ ਉਹਨਾਂ ਦੀ ਗੱਲ ਸੁਣ ਕੇ ਬੋਲਦੇ ਹਨ, ਵਿਚਾਰ ਦੱਸਦੇ ਹਨ। ਉਹਨਾਂ ਦੇ ਸਵਾਲ ਕੀ ਨੇ? ਕਮਨ ਮੁਖ ਚੰਦ ਹਿਵੈ ਘਰ ਛਾਇਆ, ਕਿਉਂਕਿ ਚੰਦਰਮਾ ਜਿਹੜਾ ਹੈ ਉਹ ਸ਼ੀਤਲ ਹੈ, ਠੰਡਾ। ਕਿਹੜੇ ਤਰੀਕੇ ਦੇ ਨਾਲ ਸਾਡੇ ਹਿਰਦੇ ਵਿੱਚ ਚੰਦ ਸ਼ੀਤਲਤਾ ਆ ਜਾਏ? ਥੋੜ੍ਹਾ ਬੀਬੀਓ ਬੱਚਿਆਂ ਨੂੰ ਸ਼ਾਂਤ ਕਰੋ, ਬਾਰ ਬਾਰ ਨਹੀਂ ਕਹਿਣਾ ਪੈਣਾ ਸੀ ਤਾਂ। ਔਰ ਇਹ ਹੱਥ ਧਰਨੀ ਵੀ ਚੰਗੀ ਨਹੀਂ ਲੱਗਦੀ ਵੀ ਅਸੀਂ ਤੇ ਜ਼ਰੂਰ ਬਾਹਰ ਵੀ ਬੈਠ ਕੇ ਸੁਣਿਆ ਜਾ ਸਕਦਾ। ਹਾਂਜੀ, ਕਮਨ ਮੁਖ ਚੰਦ ਹਿਵੈ ਘਰ ਛਾਇਆ, ਚੰਦ ਦਾ ਮਤਲਬ ਹੈ ਚੰਦਰਮਾ, ਹਿਵੈ ਦਾ ਮਤਲਬ ਹੈ ਠੰਡਾ ਬਰਫ। ਕਿਹੜਾ ਉਹ ਤਰੀਕਾ ਹੈ ਜਿਸ ਦੇ ਨਾਲ ਹਿਰਦੇ ਵਿੱਚ ਸ਼ਾਂਤੀ ਆ ਜਾਏ, ਠੰਡਾ, ਠੰਡ ਵਸ ਜਾਏ? ਫਿਰ ਕਮਨ ਮੁਖ ਸੂਰਜ ਤਪੈ ਤਪਾਏ, ਕਿਹੜੇ ਤਰੀਕੇ ਦੇ ਨਾਲ ਸਾਡੇ ਅੰਦਰ ਗਿਆਨ ਰੂਪੀ ਸੂਰਜ ਪੂਰੇ ਜੋਬਨ ਵਿੱਚ ਤਪ ਜਾਏ, ਭਾਵ ਗਿਆਨ ਦਾ ਦੀਵਾ ਜਗ ਜਾਏ? ਹੁਣ ਚੰਦਰਮਾ ਦੇ ਗੁਣ ਸ਼ੀਤਲਤਾ ਨੇ ਤੇ ਸੂਰਜ ਦੇ ਗੁਣ ਰੋਸ਼ਨੀ ਦੇਣੀ, ਇਹਨਾਂ ਦੋਵਾਂ ਦੀ ਲੋੜ ਹੈ। ਯੋਗੀ ਪੁੱਛਦੇ ਨੇ ਕਮਨ ਮੁਖ ਚੰਦ ਹਿਵੈ ਕਰ ਛਾਇਆ, ਕਮਨ ਮੁਖ ਸੂਰਜ ਤਪੈ ਤਪਾਏ, ਕਮਨ ਮੁਖ ਕਾਲ ਜੋਹਤ ਨਿਤ ਰਹਿ। ਕਾਲ ਕਹਿੰਦੇ ਨੇ ਮੌਤ ਨੂੰ, ਜੋਹਤ ਦਾ ਮਤਲਬ ਹੈ ਹਰ ਵੇਲੇ ਮੌਤ ਦਾ ਡਰ ਬੰਦੇ ਨੂੰ ਚਿੰਬੜਿਆ ਰਹਿੰਦਾ, ਇਹਦੇ ਤੋਂ ਕਿਵੇਂ ਬੰਦਾ ਬਚ ਜਾਏ? ਨਿਤ ਰਹਿ ਭਾਵ ਨਿਤਾ ਪ੍ਰਤੀ ਇਸ ਕਾਲ ਦੇ ਸਹਿਮ ਤੋਂ ਬਚ ਜਾਏ। ਕਮਨ ਬੁੱਧ ਗੁਰਮੁਖ ਪਤ ਰਹਿ, ਉਹ ਕਿਹੜੀ ਬੁੱਧੀ ਹੈ ਜਿਸ ਗਿਆਨ ਨੂੰ ਲੈ ਕੇ, ਅਕਲ ਨੂੰ ਲੈ ਕੇ ਗੁਰਮੁਖ ਦੀ ਪਤ ਇੱਜ਼ਤ ਬਚ ਜਾਂਦੀ ਹੈ? ਕਮਨ ਜੋਤ ਜੋ ਕਾਲ ਸੰਘਾਰ, ਉਹ ਕਿਹੜਾ ਸੂਰਮਾ ਹੈ
ਜਿਹੜਾ ਕਾਲ ਦੇ ਡਰ ਨੂੰ ਸੰਘਾਰੇ ਖਤਮ ਕਰਦਾ। ਬੋਲੇ ਬਾਣੀ ਨਾਨਕ ਦੀ ਚਾਰ, ਨਾਨਕ ਜੀ ਬੋਲੇ ਬੋਲਦੇ ਹਨ, ਕਥਾ ਜੋਗੀਆਂ ਨੂੰ ਸਮਝਾਉਂਦੇ ਹਨ। ਸਵਾਲ ਜੋਗੀਆਂ ਦਾ ਤੁਸੀਂ ਸੁਣ ਲਿਆ, ਇਹਨੂੰ ਫਿਰ ਧਿਆਨ ਨਾਲ ਸਮਝੀਏ। ਕਮਨ ਮੁਖ ਚੰਦ ਹਿਵੇ ਘਰ ਛਾਇਆ, ਘਰ ਦਾ ਮਤਲਬ ਹੈ ਹਿਰਦੇ ਵਿੱਚ ਠੰਡਕ ਆ ਜਾਂਦੀ। ਚੰਦਰਮਾ ਕਿਉਂਕਿ ਸ਼ੀਤਲਤਾ ਦਿੰਦਾ, ਸੂਰਜ ਜਿਹੜਾ ਉਹ ਰੋਸ਼ਨੀ ਗਿਆਨ ਦਿੰਦਾ। ਇਹ ਤਰੀਕੇ ਦੱਸੋ ਸਾਨੂੰ, ਕਿਹੜੇ ਤਰੀਕੇ ਨਾਲ ਅੰਦਰ ਠੰਡਕ ਆ ਜਾਏ, ਕਿਹੜੇ ਤਰੀਕੇ ਨਾਲ ਸੂਰਜ ਦਾ ਤਪਸ ਗਿਆਨ ਹੋ ਜਾਏ, ਔਰ ਕਿਹੜੇ ਤਰੀਕੇ ਨਾਲ ਇਹ ਜਿਹੜਾ ਕਾਲ ਜਿਹੜਾ ਹਰ ਵੇਲੇ ਬੰਦੇ ਨੂੰ ਜੋ ਰਿਹਾ, ਟੋ ਰਿਹਾ, ਜਿਹਦਾ ਡਰ ਬੰਦੇ ਨੂੰ ਸਤਾ ਰਿਹਾ, ਇਹਦੇ ਤੋਂ ਬੰਦਾ ਬਚ ਜਾਏ। ਕਮਨ ਬੁੱਧ ਗੁਰਮੁਖ ਪਤ ਲੈ, ਉਹ ਕਿਹੜੀ ਬੁੱਧੀ ਹੈ ਜਿਸ ਬੁੱਧੀ ਨੂੰ ਧਾਰਨ ਕਰਨ ਕਰਕੇ ਗੁਰਮੁਖ ਦੀ ਪਤ ਇੱਜ਼ਤ ਬਚ ਜਾਂਦੀ। ਕਮਨ ਜੋਧ, ਉਹ ਕਿਹੜਾ ਯੋਧਾ ਹੈ ਸੂਰਮਾ ਜੋ ਕਾਲ ਸੰਘਾਰੇ, ਕਾਲ ਦੇ ਉੱਤੇ ਪਕੜ ਪਾ ਲਵੇ ਜਾਂ ਕਾਲ ਨੂੰ ਖਤਮ ਕਰਦੇ, ਕਾਲ ਦੇ ਡਰ ਤੋਂ ਮੁਕਤ ਹੋ ਜਾਏ। ਬੋਲੇ ਬਾਣੀ ਨਾਨਕ ਦੀ ਚਾਰ। ਲਓ ਹੁਣ ਪਾਤਸ਼ਾਹ ਜਵਾਬ ਦੇਣ, ਸ਼ਬਦ ਪਾਖਤ ਸੱਚ ਜੋਤ ਅਪਾਰਾ, ਸੱਚ ਘਰ ਸੂਰ ਵਸੈ ਮਿਟੈ ਅੰਧਿਆਰਾ, ਸੁਖ ਦੁਖ ਸਮ ਕਰ ਨਾਮ ਆਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨ ਖਾਏ। ਸ਼ਬਦ ਪਾਖਤ, ਗੁਰੂ ਦੇ ਸ਼ਬਦ ਨੂੰ, ਪਾਖਤ ਦਾ ਮਤਲਬ ਹੈ ਉਚਾਰਨ ਕਰਨ ਦੇ ਨਾਲ, ਪੜ੍ਹਨ ਦੇ ਨਾਲ, ਵਿਚਾਰਨ ਦੇ ਨਾਲ ਅੰਦਰ ਠੰਡਕ ਆਉਂਦੀ, ਸ਼ਾਂਤੀ ਮਿਲਦੀ। ਕਿਉਂਕਿ ਬਾਣੀ ਵਿੱਚ ਲਿਖਿਆ ਹੈ, ਚੰਦਨ ਚੰਦਨ ਸਰਦ ਰੁੱਤ, ਮੂਲ ਨ ਮਿਟਈ ਘਾਮ, ਸ਼ੀਤਲ ਸੀਵੈ ਨਾਨਕਾ ਜਪੰਦੜੋ ਹਰ ਨਾਮ। ਨਾ ਚੰਦਨ ਠੰਡਕ ਦੇ ਸਕਦਾ, ਨਾ ਚੰਦਰਮਾ ਠੰਡਕ ਦੇ ਸਕਦਾ, ਨਾ ਸਰਦੀਆਂ ਦੀ ਰੁੱਤ ਠੰਡਕ ਦੇ ਸਕਦੀ, ਨਾ ਹੋਰ ਕਿਸੇ ਹਿੱਲ ਸਟੇਸ਼ਨ ਤੇ ਜਾ ਕੇ ਉਹ ਅੰਦਰਲੀ ਗਰਮੀ ਦੂਰ ਹੋ ਸਕਦੀ। ਉਹ ਤੇ ਪਰਮਾਤਮਾ ਦੇ ਨਾਮ ਨਾਲ ਜੁੜੇ ਹੀ ਤੇ ਨਾਮ ਦੀ ਸੋਝੀ ਅਸੀਂ ਪਿਛਲੇ ਕਈ ਦਿਨਾਂ ਤੋਂ ਪੜ੍ਹ ਰਹੇ ਹਾਂ ਕਿ ਸ਼ਬਦ ਵਿਚਾਰ ਨਾਲ ਮਿਲਦੀ। ਜੋ ਗੁਰੂ ਨਾਨਕ ਪਾਤਸ਼ਾਹ ਨੇ ਹੇ ਜੋਗੀਓ, ਸ਼ਬਦ ਪਾਖਤ, ਸ਼ਬਦ ਨੂੰ ਪੜ੍ਹਨ ਦੇ ਨਾਲ, ਸ਼ਬਦ ਨੂੰ ਵਿਚਾਰਨ ਦੇ ਨਾਲ ਸੱਚ ਜੋਤ ਅਪਾਰਾ। ਸੱਚ ਕਹਿੰਦੇ ਨੇ ਚੰਦਰਮਾ ਨੂੰ, ਚੰਦਰਮਾ ਕਿਉਂਕਿ ਸੀਤਲ ਹੈ ਠੰਡਕ ਦੇਣ ਵਾਲਾ, ਜੋਤ ਅਪਾਰਾ, ਉਸ ਅਪਾਰ ਪਰਮਾਤਮਾ ਦੀ ਸੋਝੀ ਮਿਲਦੀ। ਇਸੇ ਲਈ ਬਾਰ ਬਾਰ ਸਮਝਾਇਆ ਜਾਂਦਾ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ, ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ। ਹੋਰ ਕਿਸਨੇ ਪਰਮਾਤਮਾ, ਗੁਰਬਾਣੀ ਦੀ ਵਿਚਾਰ ਕਰਨ ਦੇ ਨਾਲ ਸਾਡੇ ਅੰਦਰ ਗਿਆਨ ਦਾ ਦੀਵਾ ਜਗਦਾ। ਰੋਜ਼ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਨਾਨਕ ਗੁਰੂ ਨਾ ਚੇਤ ਮਨ ਆਪਣੇ ਸੁਚੇਤ,
ਛੁੱਟੇ ਤਿਲ ਬੁਹਾੜ ਜਿਉਂ ਸੁਣੀਏ ਅੰਦਰ ਖੇਤੇ ਅੰਦਰ ਛੁੱਟੇ ਹਾਂ ਸੌ ਨਾਨਕ ਸੌ ਨਾ ਫਲੀਆਂ ਫੁਲੀਆਂ ਬੱਪੜੇ ਹੀ ਤਨ ਵਿੱਚ ਸੁਹਾ। ਮੈਂ ਕਹਿੰਦਾ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਚਾਰਨ ਕੀਤੀ ਹੋਈ ਬਾਣੀ ਆਸਾ ਕੀ ਵਾਰ ਨੂੰ ਹੀ ਅਸੀਂ ਸਮਝ ਲਈਏ ਤੇ ਅਨੇਕਾਂ ਮੁਸ਼ਕਲਾਂ ਦਾ ਹੱਲ ਹੋ, ਪਰ ਅਸੀਂ ਹੌਲੀ ਹੌਲੀ ਬਾਣੀ ਤੋਂ ਦੂਰ ਜਾ ਰਹੇ। ਠੀਕ ਹੈ, ਕੁਝ ਚੋਣਵੇਂ ਅਸਥਾਨਾਂ ਤੇ ਆਸਾ ਕੀ ਵਾਰ ਦੀ ਬਾਣੀ ਦਾ ਕੀਰਤਨ ਹੁੰਦਾ, ਪਰ ਕੀਰਤਨ ਰਾਗੀ ਸਿੰਘ ਕਰਦਾ, ਸੁਣਨ ਵਾਲਾ ਕੋਈ ਨਹੀਂ। ਕਿਵੇਂ ਕਰਨਾ ਹੁਣ ਕੀਰਤਨ ਹੋ ਕਾਹਦੇ ਲਈ ਰਿਹਾ ਜੇ ਸੁਣਨ ਵਾਲਾ ਕੋਈ ਨਹੀਂ? ਠੀਕ ਹੈ, ਰਾਗੀ ਸਿੰਘਾਂ ਦੀ ਡਿਊਟੀ ਲੱਗੇਗੀ, ਉਹਨਾਂ ਨੇ ਡਿਊਟੀ ਦਾ ਪਾਲਣ ਕਰ ਲਿਆ, ਪਰ ਦਾਸ ਨੇ ਤਾਂ ਉਹ ਵੀ ਸਮਾਂ ਦੇਖਿਆ ਕਿ ਕੋਈ ਆਨੰਦ ਕਾਰਜ ਐਸਾ ਨਹੀਂ ਹੁੰਦਾ ਸੀ ਜਦੋਂ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਨਹੀਂ ਹੁੰਦਾ ਸੀ। ਠੀਕ ਹੈ, ਅੱਜ ਤੁਹਾਨੂੰ ਉਹ ਗੱਲ ਓਪਰੀ ਲੱਗੀ, ਪਰ ਮੈਂ ਆਪਣੇ ਬਚਪਨ ਵਿੱਚ 1953 ਤੋਂ ਲੈ ਕੇ 54 ਤੱਕ ਜਦੋਂ ਸੰਤ ਤੇਜਾ ਸਿੰਘ ਜੀ ਮਹਾਰਾਜ ਦੇ ਅਸਥਾਨ ਤੇ ਸੰਤ ਅਤਰ ਸਿੰਘ ਜੀ ਦੇ ਜਨਮ ਨਗਰ ਪਿੰਡ ਚੀਮਾ ਵਿੱਚ 3 ਸਾਲ ਗੁਰਮਤਿ ਵਿਦਿਆਲਿਆ ਵਿੱਚ ਪੜ੍ਹੇ, ਜਿਤਨੇ ਵੀ ਆਨੰਦ ਕਾਰਜ ਨੇੜੇ ਤੇੜੇ ਪਿੰਡਾਂ ਵਿੱਚ ਹੁੰਦੇ ਸਨ ਪਹਿਲਾਂ ਉੱਥੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਸਾਰੀ ਸੰਗਤ ਸਾਰਾ ਨਗਰ ਜੁੜ ਜਾਂਦਾ ਤੇ ਫਿਰ ਜੋੜੀ ਆ ਜਾਂਦੀ, ਮੱਥਾ ਟੇਕ ਕੇ ਬੈਠ ਜਾਂਦੀ ਤੇ ਉਸ ਕੀਰਤਨ ਦੇ ਵਿੱਚ ਹੀ ਆਨੰਦ ਕਾਰਜ ਸ਼ੁਰੂ ਹੋ ਜਾਂਦਾ। ਦਾਸ ਨੇ ਉਹ ਸੁਨਹਿਰੀ ਸਮਾਂ ਦੇਖਿਆ, ਪਰ ਹੁਣ ਅਸੀਂ ਕਿਹੜੇ ਪਾਸੇ ਤੁਰਨਾ? ਬਰਾਤਾਂ ਕਹਿੰਦੇ ਸਵੇਰੇ ਨੇ ਆਉਂਦੀਆਂ, ਦੁਪਹਿਰੇ ਨੇ, ਸ਼ਾਮ ਨੂੰ ਆਨੰਦ ਕਾਰਜ ਹੁੰਦੇ ਨੇ ਤੇ ਕਈ ਪ੍ਰੇਮੀ ਪੁੱਛ ਲੈਂਦੇ ਨੇ ਗਿਆਨੀ ਜੀ ਆਨੰਦ ਕਾਰਜ ਹੋ ਰਿਹਾ ਕਿ ਮ੍ਰਿਤਕ ਦਾ ਭੋਗ ਪੈ ਰਿਹਾ? ਹੁਣ ਅਸੀਂ ਤੇ ਕਹਿ ਨਹੀਂ ਸਕਦੇ ਕੁਝ, ਜੇ ਕਹੀਏ ਤੇ ਦੋਵੇਂ ਪਾਸੇ ਮਾਰ ਪੈਂਦੀ, ਮਤਲਬ ਇੰਨੀ ਚਲਿਆਈ ਆਈ ਸਾਡੀ। ਤੋ ਗੁਰਬਾਣੀ ਇਸ ਜਗ ਮੈਂ ਚਾਨਣ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗੀਓ ਹੋਰ ਕੋਈ ਤਰੀਕਾ ਨਹੀਂ, ਅੰਦਰ ਚੰਦਰਮਾ ਦੀ ਸ਼ੀਤਲਤਾ ਠੰਡ ਤਾਂ ਹੀ ਆ ਸਕਦੀ ਹੈ, ਸ਼ਬਦ ਭਾਖਤ ਸਸ ਜੋਤ ਅਪਾਰ, ਅੰਦਰ ਠੰਡ ਆਵੇਗੀ ਸ਼ੀਤਲਤਾ ਆਵੇਗੀ, ਤੇ ਸਸ ਕਰ ਸੂਰ ਵਸੈ, ਜਿੱਥੇ ਸ਼ੀਤਲਤਾ ਆਏਗੀ ਉੱਥੇ ਫਿਰ ਗਿਆਨ ਦਾ ਸੂਰ ਚੜੇਗੀ, ਸਸ ਕਰ ਸੂਰ ਵਸੈ। ਹੁਣ ਦੇਖੋ ਗੁਰਬਾਣੀ ਚ ਸੂਰ ਅੱਖਰ ਦੇਣਾ, ਇਹਦੇ ਵੀ ਬੜੇ ਅਰਥ ਨੇ, ਸੂਰ ਸੂਰਮੇ ਨੂੰ ਵੀ ਕਹਿੰਦੇ ਨੇ, ਸੂਰ ਸੂਰਜ ਨੂੰ ਵੀ ਕਹਿੰਦੇ ਨੇ, ਤੇ ਸੂਰ ਇੱਕ ਜਾਨਵਰ ਵੀ ਹੈਗਾ ਜਿਹੜਾ ਗਲੀਆਂ ਚ ਗੰਦਗੀ ਖਾਂਦਾ। ਇਹ ਅਸੀਂ ਦੇਖਣਾ ਕਿ ਇੱਥੇ ਕਨਸੈਪਟ ਕੀ ਹੈ, ਹਰ ਜਗ੍ਹਾ ਸੂਰ ਦੇ ਅਰਥ ਸੂਰਜ ਨਹੀਂ ਹੁੰਦੇ, ਹਰ ਜਗ੍ਹਾ ਸੂਰ ਦੇ ਅਰਥ ਸੂਰਮਾ ਨਹੀਂ ਹੁੰਦੇ। ਇੱਥੇ ਸੂਰ ਦਾ ਮਤਲਬ ਹੈ ਸੂਰਜ, ਤੇ ਕਿਹੜਾ ਸੂਰਜ? ਗਿਆਨ ਰੂਪੀ ਸੂਰਜ, ਜਿਹੜਾ ਗੁਰਮੁਖ ਬਾਣੀ ਦਾ ਪਾਠ ਕਰੇਗਾ ਉਹਦੇ ਅੰਦਰ ਸ਼ੀਤਲਤਾ ਠੰਡ ਆਏਗੀ ਆਏ, ਤੇ ਜਦੋਂ ਉਹ ਸ਼ਬਦ ਨਾਲ ਭਿੱਜ ਜਾਏਗਾ ਫਿਰ ਉਹਦੇ ਅੰਦਰ ਗਿਆਨ ਦਾ ਸੂਰ ਚੜ ਜਾਏ। ਸ਼ਬਦ ਭਾਖਤ ਸਸ ਜੋਤ ਅਪਾਰ, ਸਸ ਕਰ ਸੂਰ ਵਸੈ ਮਿਟੈ ਅੰਧਿਆਰ, ਉਹਦੀ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏ, ਤੇ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਿਆਂ ਸਾਧ ਉਹਨੂੰ ਨਾਮ ਦਾ ਆਸਰਾ ਮਿਲ ਜਾਏ, ਫਿਰ ਨਾਮ ਦੇ ਆਸਰੇ ਸੁੱਖ ਦੁੱਖ ਸਮ ਕਰ, ਉਹ ਇਹਨਾਂ ਦੋਵਾਂ ਨੂੰ ਬਰਾਬਰ ਸਮਝੇ। ਹੁਣ ਦੀ ਘੜੀ ਅਸੀਂ ਸੁੱਖ ਆਵੇ ਤੇ ਸੁਖੀ, ਪਰ ਦੁੱਖ ਆਵੇ ਤੇ ਅਸੀਂ ਕੀ? ਪਰ ਸਾਡੇ ਸਤਿਗੁਰੂ ਨੇ ਸਾਨੂੰ ਜੀਵਨ ਜਾਚ ਦੱਸੀ ਹੈ, ਇਹ ਕੀ ਆਖਿਆ? ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਨ ਨੇ,
जो नर दुख में दुख नहीं माने। सुख सने अर पै नहीं जाके, सुख सने अर पै नहीं जाके,

ਨਾ ਨਿੰਦਿਆ ਨਾ ਉਸਤ ਜਾ ਕੇ ਲੋਭ ਮੋਹ ਅਭਿਮਾਨਾ ਹਰਕ ਸੋਗ ਤੇਰੇ ਹੈ ਨਿਆਰੋ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇਰੇ ਹੈ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਪਰ ਇਹ ਸਮਝ ਕਿਹਨੂੰ ਆਵੇ ਗੁਰ ਕਿਰਪਾ ਜੇ ਨਰ ਕੋ ਕੀਨੀ ਗੁਰ ਕਿਰਪਾ ਜੇ ਨਰ ਕੋ ਕੀਨੀ ਹੁਣ ਗੁਰੂ ਤੇ ਕਿਰਪਾ ਕਰਨ ਲਈ ਤਿਆਰ ਹਾਂ ਪਰ ਅਸੀਂ ਕਿਰਪਾ ਲੈਣ ਲਈ ਤਿਆਰ ਹਾਂ ਗੁਰੂ ਸਾਹਿਬ ਕਹਿ ਰਹੇ ਨੇ ਭਾਈ ਜੇ ਅੰਦਰ ਸ਼ੀਤਲਤਾ ਠੰਡ ਚਾਹੀਦੀ ਹੈ ਤੇ ਸ਼ਬਦ ਪਾਖਤ ਸਸ ਜੋਤ ਅਪਾਰਾ ਸ਼ਬਦ ਪਾਖਤ ਸਸ ਜੋਤ ਅਪਾਰਾ ਸਸ ਘਰ ਸੂਰ ਵਸੈ ਮਿਟੈ ਅੰਧਿਆਰਾ ਸਸ ਘਰ ਸੂਰ ਵਸੈ ਮਿਟੈ ਅੰਧਿਆਰਾ ਸਸ ਘਰ ਸੁਖ ਦੁਖ ਸਮ ਕਰ ਨਾਮ ਅਧਾਰਾ ਸੁਖ ਦੁਖ ਸਮ ਕਰ ਨਾਮ ਅਧਾਰਾ ਕਿਹੜਾ ਫਿਰ ਸੁੱਖਾਂ ਤੇ ਦੁੱਖਾਂ ਨੂੰ ਸਮ ਕਰ ਬਰਾਬਰ ਸਮ ਅਸੀਂ ਤੇ ਹੋਰ ਤਰ੍ਹਾਂ ਦੇ ਉਲਾਂਭੇ ਦੇਣ ਲੱਗ ਪਏ ਜੇ ਕਦੇ ਗੁਰੂ ਕੀ ਬਾਣੀ ਦੇ ਨਾਲ ਨਾਲ ਇਤਿਹਾਸ ਨੂੰ ਵੀ ਪੜ੍ਹੀਏ ਕਹਿੰਦੇ ਨੇ ਕਿਸੇ ਗੁਰਸਿੱਖ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਹ ਤੁਸੀਂ ਬ੍ਰਹਮ ਗਿਆਨੀ ਦੀ ਬੜੀ ਸਿਫਤ ਕੀਤੀ ਕੋਈ ਬ੍ਰਹਮ ਗਿਆਨੀ ਹੈ ਵੀ ਸਤਿਗੁਰੂ ਕਹਿਣਗੇ ਜੇ ਹੋਵੇ ਨਾ ਤੇ ਸਿਫਤ ਕਿੱਥੋਂ ਆ ਜਾਏ ਮਹਾਰਾਜ ਫਿਰ ਦਰਸ਼ਨ ਕਰਾਓ ਜਦੋਂ ਮੈਂ ਸਾਖੀ ਵੱਲ ਤੁਰਾਂਗਾ ਤੁਹਾਨੂੰ ਯਾਦ ਆ ਜਾਏਗੀ ਵਾਕਈ ਅਸੀਂ ਪੜ੍ਹਿਆ ਹੋਇਆ ਮਹਾਰਾਜ ਨੇ ਭਾਈ ਭਿਖਾਰੀ ਜੀ ਦਾ ਐਡਰੈਸ ਦਿੱਤਾ ਵੀ ਉੱਥੇ ਚਲੇ ਜਾਓ ਚਲਾਂਗੀ ਭਾਈ ਸਾਹਿਬ ਨੂੰ ਮਿਲਿਆ ਭਾਈ ਸਾਹਿਬ ਨੇ ਬੜਾ ਆਦਰ ਕੀਤਾ ਘਰ ਲੈ ਕੇ ਘਰ ਦੇ ਅੰਦਰ ਲੈ ਕੇ ਕਹਿੰਦੇ ਨੇ ਭਾਈ ਸਾਹਿਬ ਜਦੋਂ ਇਹ ਸਿੱਖ ਗਿਆ ਉਹ ਇੱਕ ਬੋਰੀਆਂ ਦਾ ਤੱਪੜ ਸੀ ਰਹੇ ਬੋਰੀਆਂ ਦਾ ਤੱਪੜ ਸੀ ਰਹੇ ਜਦੋਂ ਘਰ ਲੈ ਗਏ ਅੰਦਰ ਤੇ ਕੀ ਦੇਖਿਆ ਹਲਵਾਈ ਮਠਿਆਈ ਤਿਆਰ ਕਰ ਰਹੇ ਸਨ ਦਰਜੀ ਕੱਪੜੇ ਸੀ ਰਹੇ ਸਨ ਔਰ ਸੁਨਿਆਰੇ ਗਹਿਣੇ ਘੜ ਰਹੇ ਸਨ ਸਮਝ ਆ ਗਈ ਵੀ ਭਾਈ ਸਾਹਿਬ ਦੇ ਘਰ ਵਿਆਹ ਹੈ ਇੱਕ ਪਾਸੇ ਤੱਪੜ ਸੁੱਤਾ ਜਾ ਰਿਹਾ ਇੱਕ ਪਾਸੇ ਵਿਆਹ ਦੀ ਤਿਆਰੀ ਬੜਾ ਚੰਬੇ ਵਿੱਚ ਹੈ ਵੀ ਇਹ ਤੱਪੜ ਦਾ ਤੇ ਇਹਦਾ ਕੀ ਮੇਲ ਹੈ ਭਾਈ ਸਾਹਿਬ ਨੇ ਇਸ਼ਾਰਾ ਕੀਤਾ ਤੁਸੀਂ ਆਏ ਹੋ ਦੇਖੋ ਹੌਲੀ ਹੌਲੀ ਸਭ ਕੁਝ ਦੇਖੀ ਮੁੱਕਦੀ ਗੱਲ ਕਿ ਬਰਾਤ ਚੜ੍ਹੀ ਵਿਆਹ ਹੋਇਆ ਡੋਲੀ ਆਈ ਰਾਤ ਨੂੰ ਕੋਈ ਵੀ ਬਹਾਨਾ ਬਣੇ ਕਈ ਸਾਖੀਕਾਰ ਕਹਿੰਦੇ ਨੇ ਉਸ ਨੀਂਗਰ ਦੇ ਪੇਟ ਵਿੱਚ ਦਰਦ ਉੱਠਿਆ ਕੋਈ ਕਹਿੰਦੇ ਰਾਤ ਨੂੰ ਪਿੰਡ ਵਿੱਚ ਕੋਈ ਐਸੀ ਘਟਨਾ ਹੋਈ ਉੱਥੇ ਗਏ ਕਾਰਨ ਕੋਈ ਵੀ ਬਣ ਗੱਲ ਕੀ ਉੱਥੇ ਬੱਚੇ ਦੀ ਡੈਥ ਅਗਲੇ ਦਿਨ ਸਤਿਕਾਰ ਹੁਣ ਉਹ ਜਿਹੜਾ ਸਿੱਖ ਦਰਸ਼ਨ ਕਰਨ ਗਿਆ ਉਹ ਬੜਾ ਉਤਾਵਲਾ ਹੈ ਇਹਦਾ ਮਤਲਬ ਭਾਈ ਸਾਹਿਬ ਨੂੰ ਸਭ ਕੁਝ ਪਤਾ ਸੀ ਜਦੋਂ ਸਤਿਕਾਰ ਕਰਕੇ ਆਏ ਤੇ ਫਿਰ ਉਹ ਤੱਪੜ ਵਿਛਾਇਆ ਹੁਣ ਸਮਝ ਆਉਂਦੀ ਵੀ ਭਾਈ ਸਾਹਿਬ ਨੂੰ ਪਹਿਲਾਂ ਪਤਾ ਸੀ ਜਦੋਂ ਲੋਕ ਅਫਸੋਸ ਕਰਨ ਵਾਲੇ ਹਮਦਰਦੀ ਕਰਨ ਵਾਲੇ ਪਰਚਾਉਣੀ ਜਾਣ ਚਲੇ ਗਏ ਹੁਣ ਉਹ ਬੈਠਾ ਕਹਿੰਦੇ ਭਾਈ ਸਾਹਿਬ ਮੈਂ ਇੱਕ ਬੇਨਤੀ ਕਰਾਂ ਜੇ ਤੁਹਾਨੂੰ ਪਤਾ ਸੀ ਸਾਰਾ ਕੁਝ ਤੇ ਤੁਸੀਂ ਗੁਰੂ ਸਾਹਿਬ ਨੂੰ ਬੇਨਤੀ ਕਿਉਂ ਨਾ ਕੀਤੀ
ਵੀ ਸਾਡੇ ਬੱਚੇ ਦੀ ਉਮਰ ਵਧਾ ਦੇ, ਭਾਈ ਸਾਹਿਬ ਨੂੰ ਉਹਦੇ ਮੂੰਹ ਤਿਆਗ ਰੱਖੇ। ਐਸੇ ਬਚਨ ਨਹੀਂ ਕਰਨੇ, ਐਸੇ ਬਚਨ ਨਹੀਂ। ਕਹਿੰਦਾ ਭਾਈ ਸਾਹਿਬ ਜੀ ਦਾ ਮੈਨੂੰ ਤੁਹਾਨੂੰ ਸਭ ਪਤਾ। ਕਹਿੰਦੇ ਫੇਰ ਜੇ ਮੈਂ ਬੇਨਤੀ ਕਰਦਾ ਮੇਰੇ ਗੁਰੂ ਸਮਰੱਥ ਨੇ, ਫੇਰ ਇਹਨੇ ਮਰਨਾ ਨਹੀਂ। ਮਤਲਬ ਕਹਿਣ ਤੋਂ ਜਿਸਨੂੰ ਸ਼ਬਦ ਦਾ ਗਿਆਨ ਹੋ ਜਾਂਦਾ ਉਹਦੇ ਵਾਸਤੇ ਫਿਰ ਨਾਮ ਦਾ ਆਧਾਰ ਹੈ, ਅਤੇ ਨਾਮ ਦੇ ਆਧਾਰ ਨਾਲ ਉਹ ਫਿਰ ਸੁੱਖ ਅਤੇ ਦੁੱਖ ਨੂੰ ਸਮ ਕਰਕੇ। ਜਿਉਂ ਜਿਉਂ ਅਸੀਂ ਬਾਣੀ ਅਤੇ ਬਾਣੀ ਦੇ ਧਾਰਨੀ ਗੁਰਸਿੱਖਾਂ ਦਾ ਜੀਵਨ ਪੜ੍ਹਾਂਗੇ ਫਿਰ ਸਾਨੂੰ ਸਾਹਮਣੇ ਸਕਾਰ ਹੋ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਜੋਗੀਓ ਇਹ ਹੈ ਤਰੀਕਾ ਆਪਣੇ ਅੰਦਰ ਚੰਦਰਮਾ ਦੀ ਠੰਡ ਪ੍ਰਾਪਤ ਕਰਨ ਦਾ, ਇਹ ਹੈ ਸੂਰਜ ਦੇ ਗਿਆਨ ਪ੍ਰਾਪਤ ਕਰਨ ਦਾ, ਇਹ ਹੈ ਆਪਣੇ ਆਪ ਨੂੰ ਸਮ ਬਰਾਬਰ ਰੱਖਣ ਦਾ। ਸ਼ਬਦ ਭਾਖਤ ਸਸ ਜੋਤ ਅਪਾਰ, ਸ਼ਬਦ ਭਾਖਤ ਸਸ ਜੋਤ ਅਪਾਰ, ਸ਼ਬਦ ਭਾਖਤ ਸਸ ਕਰ ਸੂਰ ਵਸੈ ਮਿਟੈ ਅੰਧਿਆਰਾ, ਸਸ ਕਰ

सुख दुख सम कर नाम अधारा, सुख दुख सम कर नाम अधारा।

ਸਿੱਖ ਨੂੰ ਫਿਕਰ ਹੀ ਕੋਈ ਨਹੀਂ। ਉਹ ਕਹਿੰਦਾ ਉਹਦੀ ਜ਼ਿੰਮੇਵਾਰੀ ਕਿ ਉਹਦਾ ਕਾਰਜ ਹੈ, ਮੇਰਾ ਇਹ ਕਾਰਜ ਹੈ। ਤਾਂ ਹੀ ਗੁਰੂ ਰਾਮਦਾਸ ਜੀ ਨੇ ਕਿਹਾ ਪਿਆਰਿਓ ਗੁਰਸਿੱਖ ਮੀ

ਜੋ ਗੁਰ ਕਹਿ ਸੋਈ ਭਲ ਮੰਨੋ, ਜੋ ਗੁਰ ਕਹਿ ਸੋਈ ਭਲ ਮੰਨੋ।

ਫਿਰ ਪਾਤਸ਼ਾਹ ਗਰੰਟੀ ਦਿੰਦੇ ਨੇ ਗੁਰ ਪਰਚੈ ਮਨ ਸਾਥ ਸਮਾਏ, ਗੁਰ ਪਰਚੈ ਮਨ ਸਾਥ ਸਮਾਏ। ਪਰਚਨਾ ਦਾ ਮਤਲਬ ਹੈ ਗੁਰੂ ਨਾਲ ਸਾਂਝ ਪੈ ਜਾਏ, ਗੁਰੂ ਦੇ ਸ਼ਬਦ ਨਾਲ ਮਨ ਜੁੜ ਜਾਏ, ਫਿਰ ਮਨ ਵਿੱਚ ਸਾਧ ਸਮਾਏ। ਤਥਾ ਇਹ ਮਨ ਜਿਹੜਾ ਇਹ ਸੱਚ ਵਿੱਚ ਸਮਾ ਜਾ। ਗੁਰ ਪਰਚੈ ਮਨ ਸਾਚ ਸਮਾਏ, ਸਾਚ ਦੇ ਚੱਚੇ ਨੂੰ ਸਿਆਣੀ ਹੈ, ਸੱਚ ਵਿੱਚ ਸਮਾ ਜਾਂਦਾ।

ਨਾਨਕ ਜੀ ਬੇਨਤੀ ਕਰਦੇ ਨੇ ਫਿਰ ਕਾਲ ਨਹੀਂ ਖਾਂਦਾ, ਭਾਵ ਜਿਹੜਾ ਕਾਲ ਦਾ ਡਰ ਹੈ ਉਹ ਖਤਮ ਹੋ ਜਾਂਦਾ। ਕੀ ਸਮਝਦੇ ਹੋ ਜਿਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਕਾਲ ਤੋਂ ਡਰਦੇ ਸਨ? ਨਹੀਂ, ਜੇ ਡਰਦੇ ਹੁੰਦੇ ਫਿਰ ਤੇ ਉਹਨਾਂ ਦੀ ਈਨ ਮੰਨ ਲੈਂਦੇ, ਉਹਨਾਂ ਨੂੰ ਕਾਲ ਦਾ ਕੋਈ ਡਰ ਹੀ ਨਹੀਂ, ਕਿਉਂਕਿ ਉਹ ਸੱਚ ਨਾਲ ਜੁੜ ਗਏ ਨੇ। ਤੋ ਪ੍ਰਣਵਤ ਨਾਨਕ ਕਾਲ ਨਾ ਖਾਏ। ਆਓ 50 ਨੰਬਰ ਪੌੜੀ ਪੜੀ, ਨਾਮ ਤਤ ਸਭ ਹੀ ਸਿਰ ਚਾਪੈ, ਬਿਨ ਨਾਮੈ ਦੁੱਖ ਕਾਲ।

ਫਿਰ ਉਸ ਗੁਰਸਿੱਖ ਨੂੰ ਨਾਮ ਤਤ, ਤਤ ਦਾ ਮਤਲਬ ਹੈ ਨਿਚੋੜ, ਨਾਮ ਤਤ, ਨਾਮ ਅਸਲੀਅਤ ਹੈ ਔਰ ਸਭ ਹੀ ਸਿਰ ਜਪ ਹੈ, ਸਿਰ ਦੇ ਲਾਰੇ ਨੂੰ ਧਿਆਨੀ ਹੈ, ਸਭ ਤੋਂ ਸ਼੍ਰੋਮਣੀ ਨਾਮ ਜਾਪਦਾ, ਸੋਝੀ ਆ ਜਾਂਦੀ, ਉਹ ਫਿਰ ਕਰਮ ਕਾਂਡਾਂ ਵਿੱਚ ਨਹੀਂ ਫਸਦਾ। ਅੱਜ ਸਿੱਖ ਖੋਣ ਵਾਲੇ ਵੀ ਕਰਮ ਕਾਂਡਾਂ ਵਿੱਚ ਫਸਦੇ ਹੋਏ, ਜੇ ਮੈਂ ਇੱਕ ਦਾ ਵਰਣਨ ਕਰਾਂ ਤੁਸੀਂ ਕਹੋਗੇ ਗੱਲ ਤੇ ਠੀਕ ਹੈ। ਜੋ ਕੁਝ ਸਿੱਖ ਰਹਿਤ ਮਰਿਆਦਾ ਵਿੱਚ ਸਾਨੂੰ ਦੱਸਿਆ ਗਿਆ, ਪਹਿਲੀ ਗੱਲ ਤੇ ਅਸੀਂ ਪੜ੍ਹਦੇ ਨਹੀਂ। ਜੇ ਮੈਂ ਪੁੱਛਾਂ ਵੀ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹ ਲਈ ਤਾਂ ਬਹੁ ਗਿਣਤੀ ਕਹਿ ਸੀ ਅਸੀਂ ਤਾਂ ਪੜ੍ਹੀ, ਕਰ ਲਿਜਾਂਦੇ ਹਾਂ, ਕਰ ਰੱਖ ਲੈਂਦੇ ਹਾਂ ਪਰ ਪੜ੍ਹਦੇ ਨਹੀਂ। ਨਾ ਪੜ੍ਹਨ ਕਰਕੇ ਫਿਰ ਸਾਨੂੰ ਕੀ ਹੁੰਦਾ, ਜਦੋਂ ਕੋਈ ਦੁੱਖ ਸੁੱਖ ਆਉਂਦਾ ਫਿਰ ਆਂਢੀਆਂ ਗੁਆਂਢੀਆਂ ਨੂੰ ਪੁੱਛਦਾ ਜੀ ਹੁਣ ਕੀ ਕਰਨਾ, ਹੁਣ ਕੀ ਕਰਨਾ, ਉਹ ਫਿਰ ਆਉਂਦੇ ਨਹੀਂ, ਇਉਂ ਕਰ ਲਓ ਜੀ, ਘੜਾ ਦਾ ਇਹੋ ਜੀ, ਆਹ ਦਾ ਇਹੋ ਜੀ, ਆਹ ਦਾ ਇਹੋ ਜੀ, ਆਹ ਦਾ। ਜੇ ਸਿੱਖ ਰਹਿਤ ਮਰਿਆਦਾ ਪੜ੍ਹੀ ਹੋਵੇ ਫਿਰ ਕੋਈ ਭੁਲੇਖਾ ਨਹੀਂ, ਫਿਰ ਸਾਰੀਆਂ ਗੱਲਾਂ ਸਪਸ਼ਟ ਹੋ। ਜੇ ਰਾਮ ਕਲੀ ਸੱਦ ਪੜ੍ਹੀ ਹੋਵੇ ਤਾਂ ਫਿਰ ਕੋਈ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ, ਉਹਦੇ ਵਿੱਚ ਹਰ ਗੱਲ ਸਮਝਾਈ ਗਈ। ਬਈ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ, ਸੋ ਮੈਂ ਮੂਲ ਨਾ ਪਾਏ। ਦਲੀਲ ਦਿੱਤੀ, ਕਿਉਂ ਨਹੀਂ ਰੋਣਾ ਬਈ, ਜੇ ਕਿਸੇ ਦੇ ਬੱਚੇ ਨੂੰ, ਕਿਸੇ ਦੇ ਮਿੱਤਰ ਨੂੰ, ਕਿਸੇ ਦੇ ਰਿਸ਼ਤੇਦਾਰ ਨੂੰ ਕੋਈ ਸਿਰੋਂ ਪਾਓ ਮਿਲੇ ਤੇ ਉਹਦੇ ਮਿੱਤਰ ਰੋਂਦੇ ਨੇ ਕਿ ਖੁਸ਼ ਹੁੰਦੇ ਨੇ? ਗੁਰੂ ਅਮਰਦਾਸ ਜੀ ਨੇ ਬੜੇ ਤਰੀਕੇ ਨਾਲ, ਮੈਂ ਤਾਂ ਕਹਿੰਦਾ ਇਹ ਸਾਡੇ ਲਈ ਵਸੀਅਤਨਾਮਾ ਹੈ, ਇਹ ਜਿਹੜੀ ਰਾਮਕਲੀ ਸਾਡਾ ਵਸੀਅਤਨਾਮਾ ਹੈ। ਸਿੱਖ ਨੂੰ ਕਿਸੇ ਆਂਢੀ ਗੁਆਂਢੀ ਤੋਂ ਪੁੱਛਣ ਦੀ ਲੋੜ ਨਾ ਪਵੇ, ਉਹਨੂੰ ਪਤਾ ਹੋਵੇ ਵੀ ਸਾਡੇ ਲਈ ਗੁਰੂ ਦਾ ਇਹ ਹੁਕਮ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਏ। ਮਿਤ ਪੈ ਜਾਏ, ਮਿਤ ਬਿਗਸੈ, ਜਿਸ ਮਿਤ ਕੀ ਪੈਜ ਬਹਾਵੇ, ਜਿਹਦੇ ਮਿੱਤਰ ਨੂੰ ਸਨਮਾਨ ਮਿਲੇ ਉਹਦਾ ਮਿੱਤਰ ਤੇ ਖੁਸ਼ ਹੁੰਦਾ, ਪਰ ਖੁਸ਼ ਉਹ ਹੁੰਦਾ ਜਿਸ ਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ। ਮਿਤ ਪੈਜੈ, ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾ ਹੋਵੇ। ਮਹਾਰਾਜ ਫਿਰ ਕੀ ਕਰੀ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ, ਹੁਣ ਮੈਂ ਪੜ੍ਹਾਂਗਾ, ਮੇਰੇ ਤੋਂ ਪਹਿਲਾਂ ਤੁਸੀਂ ਪੜ੍ਹ ਦਿਓਗੇ, ਪਰ ਕੀ ਅਸੀਂ ਇਹਦੇ ਅਨੁਸਾਰ ਚੱਲਦੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਦੋਂ ਗੁਰੂ ਦੀ ਆਗਿਆ ਵਿੱਚ ਚੱਲਦਾ ਫਿਰ ਨਾਮ ਤਤ ਸਭ ਹੀ ਸਿਰ ਜਪ ਹੈ, ਸਾਰੇ ਮੰਤਰਾਂ ਤੋਂ ਸ਼੍ਰੋਮਣੀ ਮੰਤਰ ਨਾਮ ਨਜ਼ਰ ਆ ਜਾਂਦਾ। ਫਿਰ ਨਾਮ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ, ਫਿਰ ਕੋਈ ਕਰਮ ਕਾਂਡ ਕਰਨ ਦੀ ਗੁੰਜਾਇਸ਼ ਬਾਕੀ ਰਹਿੰਦੀ ਨਹੀਂ, ਤੇ ਬਿਨ ਨਾਮ ਹੈ ਦੁੱਖ ਕਾਲ ਸੰਤਾਪ। ਨਾਮ ਤੋਂ ਟੁੱਟ ਕੇ ਫਿਰ ਇਹ ਦੁੱਖ ਤੇ ਕਾਲ ਦਾ ਡਰ ਜਿਹੜਾ ਇਹ ਸੰਤਾਪ ਹੈ, ਦੁਖੀ ਕਰਦਾ। ਤੇ ਜਦੋਂ ਇਸ ਤਰ੍ਹਾਂ ਕੋਈ ਨਾਮ ਨਾਲ ਜੁੜ ਜਾਂਦਾ ਹੈ ਫਿਰ ਤੱਤੋ ਤੱਤ ਮਿਲੇ ਮਨ ਮਾਨੇ, ਤੱਤੋ ਤੱਤ ਅਸਲੀਅਤ ਨਾਲ ਅਸਲੀਅਤ ਮਿਲ ਜਾਂਦੀ, ਸ਼ਬਦ ਦੀ ਸਮਝ ਆ ਜਾਂਦੀ ਤੇ ਪਰਮਾਤਮਾ ਨਾਲ ਇਕਮਿੱਤਾ ਦੀ ਅਵਸਥਾ ਬਣ ਜਾਂਦੀ ਹੈ, ਤੇ ਦੂਜਾ ਜਾਏ ਇਕਤ ਘਰ ਅੰਨ, ਫਿਰ ਜਿਹੜਾ ਦੂਜਾ ਭਾਵ ਹੈ ਉਹ ਖਤਮ ਹੋ ਜਾਂਦਾ ਤੇ ਇਕਤ ਘਰ ਅੰਨ, ਘਰ ਦੇ ਲਾਰੇ ਨੂੰ ਤਿਆਰੀ ਹੈ, ਹਿਰਦੇ ਦੇ ਅੰਦਰ ਇੱਕ ਵਸ ਜਾਂਦਾ। ਇਸੇ ਲਈ ਮਹਾਰਾਜ ਬਾਰ ਬਾਰ ਕਹਿੰਦੇ ਭਾਈ ਏਕੋ ਹੈ, ਭਾਈ ਏਕੋ ਹੈ, ਏਕੋ ਹੈ, ਭਾਈ ਏਕੋ ਹੈ।

ਮੁੜ ਲੈ ਪਵਨਾ ਗਗਨ ਗਰਗ। ਜਦੋਂ ਫਿਰ ਇਸ ਤਰ੍ਹਾਂ ਨਾਮ ਨਾਲ ਜੁੜ ਕੇ ਨਾਮ ਦੀ ਪੂਰੀ ਕਲਾ ਵਰਤਦੀ, ਫਿਰ ਪਵਨਾ ਉਹ ਆਵਾਜ਼ ਬੁਲੰਦ ਹੁੰਦੀ, ਉਹ ਪੂਰੀ ਤਰ੍ਹਾਂ ਛਾ ਜਾਂਦੀ ਅਤੇ ਗਗਨ ਗਰਜਾ। ਗਗਨ ਕਹਿੰਦੇ ਦਸਮ ਦੁਆਰ, ਇਹਦੇ ਵਿੱਚ ਗਿਆਨ ਜਿਹੜਾ ਉਹ ਪੂਰੀ ਤਰ੍ਹਾਂ ਗਰਜਦਾ। ਹੁਣ ਦੇਖੋ ਨਾ, ਦੱਸਿਆ ਤਾਂ ਸਭ ਕੁਝ ਹੈ ਸਾਨੂੰ, ਪਰ ਪਹਿਲਾਂ ਅਸੀਂ ਪੜ੍ਹਦੇ ਗੱਲ ਤਾਂ ਫਿਰ ਅਸੀਂ ਵਿਚਾਰ ਨਹੀਂ ਕਰਦੇ। ਮੈਨੂੰ ਕਈ ਕਹਿੰਦੇ ਗਿਆਨੀ ਜੀ, ਇਹ ਦਸਵਾਂ ਦੁਆਰ ਕਿਵੇਂ ਖੁੱਲ ਜਾਂਦਾ? ਹੁਣ ਜਿਹੜੇ ਤੇ ਦੰਭੀ ਪਖੰਡੀ ਲੋਕ ਨੇ, ਉਹ ਕਹਿੰਦੇ ਆਓ ਸਾਡੇ ਡੇਰੇ, ਆਓ ਸਾਡੇ ਭੋਰੇ ਵਿੱਚ, ਤੇ ਤੁਹਾਡਾ ਦਸਵਾਂ ਦੁਆਰ ਖੋਲ ਦੇਣ। ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਫਿਰ ਨਾਲ ਇਹ ਵੀ ਕਹਿਣਗੇ ਵੀ ਅੱਗੇ ਨਾ ਦੱਸੀ ਭਾਈ ਹਰਨਾਮਿਆਂ, ਪਤਾ ਸਾਹਿਬ ਐਸੀ ਖੁਰ। ਤੇ ਗੁਰੂ ਅਮਰਦਾਸ ਜੀ ਨੇ ਤੇ ਕੋਈ ਲੁਕੋਈ ਨਹੀਂ ਰੱਖਿਆ, ਉਹਨਾਂ ਨੇ ਤੇ ਸਮਝਾਇਆ ਹਰ ਜੀਓ ਗੁਫਾ ਅੰਦਰ ਰੱਖ ਕੇ। ਅਸੀਂ ਪਹਿਲਾਂ ਤੇ ਪੜ੍ਹਦੇ ਹੀ ਗਲਤਾਂ, ਖਿਮਾ ਕਰਨ ਜੇ ਠੀਕ ਪੜ੍ਹਦੇ ਹੋ ਤੇ ਨਮਸਕਾਰ, ਨਹੀਂ ਤੇ ਠੀਕ ਪੜ੍ਹਿਆ ਕਰੋ। ਅਸੀਂ ਪੜ੍ਹਦੇ ਹਾਂ ਹਰ ਜੀਓ, ਹਰ ਜੀਓ ਨਹੀਂ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ। ਇਹ ਸਰੀਰ ਰੂਪੀ ਗੁਫਾ ਦੇ ਅੰਦਰ ਹਰੀ ਨੇ ਜਿੰਦ ਰੱਖੀ, ਵਾਜਾ ਪਵਣ ਵਜਾਇਆ। ਜਿਹੜਾ ਮੈਂ ਬੋਲ ਰਿਹਾ ਇਹ ਕੀ ਬੋਲ ਰਿਹਾ? ਇਹ ਪਵਣ ਹੈ, ਸਵਾਸ ਕਹੋ ਪਵਣ ਕਹੋ, ਇਹ ਵਾਜਾ ਹੈ, ਇਹਦੇ ਨਾਲ ਮੈਂ ਬੋਲ ਰਿਹਾ। ਮੇਰੀ ਆਵਾਜ਼ ਤੁਹਾਡੇ ਕੰਨਾਂ ਨੂੰ ਜਾ ਕੇ ਟਕਰਾ ਦੇ, ਇਹ ਮੇਰੀ ਆਪਣੀ ਸਮਰੱਥਾ ਨਹੀਂ ਹੈ, ਇਹ ਵਾਹਿਗੁਰੂ ਜੀ ਦੀ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਇਹ ਮਹਾਰਾਜ ਦਾ ਤਰੀਕਾ ਹੈ। ਉਸ ਗੱਲ ਨੂੰ ਫਿਰ ਸਟ੍ਰੈਸ ਦੇ ਕੇ ਦੁਬਾਰਾ ਕਹਿੰਦੇ ਨੇ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ। ਇਹ ਜਿਹੜੀਆਂ ਦੋ ਅੱਖਾਂ ਦੀਆਂ ਮੋਰੀਆਂ, ਨੱਕ ਦੀਆਂ ਮੋਰੀਆਂ, ਕੰਨ ਦੀਆਂ ਮੋਰੀਆਂ, ਮੂੰਹ ਦੀ ਮੋਰੀ, ਲਿੰਗ ਗੁਦਾ, ਇਹ ਨੌ ਦਰਵਾਜ਼ੇ, ਇਹ ਪ੍ਰਗਟ ਨੇ, ਇਹ ਸਭ ਨੂੰ ਨਜ਼ਰ ਆਉਂਦੇ ਨੇ, ਖੁੱਲ੍ਹੇ ਨੇ। ਦਸਵਾਂ ਗੁਪਤ ਰੱਖਾ ਹੈ, ਜਿਹੜਾ ਗਿਆਨ ਦਾ ਦਰਵਾਜ਼ਾ ਇਹ ਗੁਪਤ ਹੈ। ਇਹ ਕਿਵੇਂ ਖੋਲ੍ਹੇਗਾ? ਗੁਰਦੁਆਰਾ ਲਾਏ ਭਾਵਨੀ, ਜਿਹੜਾ ਗੁਰੂ ਦੇ ਦਰ ਤੇ ਆ ਕੇ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਭਾਵਨੀ ਦਾ ਮਤਲਬ ਹੈ ਪ੍ਰੇਮ ਕਰੇਗਾ। ਇਕਣਾ ਦਸਵਾਂ ਦੁਆਰ ਦਿਖਾਇਆ, ਉਹਨਾਂ ਦਾ ਗਿਆਨ ਦਾ ਦਰਵਾਜ਼ਾ ਖੁੱਲ੍ਹ ਜਾਏ, ਅਤੇ ਜਿਨ੍ਹਾਂ ਦਾ ਗਿਆਨ ਦਾ ਦਰਵਾਜ਼ਾ ਖੁੱਲ੍ਹ ਜਾਏਗਾ ਉਹਨਾਂ ਦੇ ਅੰਦਰ ਫਿਰ ਗਿਆਨ ਗਰਜੇਗਾ। ਤੋ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਜੋਗੀਓ ਨਾਮ ਤੱਤ ਸਭ ਹੀ ਸਿਰ ਜਾਪੈ, ਨਾਮ ਤੱਤ ਸਭ ਹੀ ਸਿਰ ਜਾਪੈ। ਬਿਨ ਨਾਵੇਂ ਦੁੱਖ ਕਾਲ ਸੰਤਾਪੈ, ਬਿਨ ਨਾਵੇਂ ਦੁੱਖ ਕਾਲ ਸੰਤਾਪੈ। ਤੱਤੋ ਤੱਤ ਮਿਲੇ ਮਨ ਮਾਨੈ, ਤੱਤੋ ਤੱਤ ਮਿਲੇ ਮਨ ਮਾਨੈ। ਦੂਜਾ ਜਾਏ ਇਕਤ ਘਰ ਆਨੇ, ਦੂਜਾ ਜਾਏ ਇਕਤ ਘਰ ਆਨੇ। ਬੋਲੇ ਪਵਨਾ ਗਗਨ ਗਰਜੈ, ਬੋਲੇ ਪਵਨਾ ਗਗਨ ਗਰਜੈ। ਫਿਰ ਉਹਦੇ ਅੰਦਰ ਗਿਆਨ ਰੂਪੀ ਗਗਨ ਗਰਜਦਾ, ਉਹਦੇ ਦਸਵੇਂ ਦੁਆਰ ਵਿੱਚ ਚਾਨਣ ਹੋ ਜਾਂਦਾ, ਉਹਨੂੰ ਸਮਝ ਆ ਜਾਂਦਾ। ਤੇ ਨਾਨਕ ਨੇਚਲ ਮਿਲਣ ਸਹਿਜੈ, ਨਾਨਕ ਨੇਚਲ ਮਿਲਣ ਸਹਿਜੈ।
ਨਾਨਕ ਜੀ ਫਰਮਾਉਂਦੇ ਨੇ ਨੇਚਲ, ਨੇਚਲ ਦਾ ਮਤਲਬ ਹੈ ਜੋ ਚਲਾਏਮਾਨ ਨਹੀਂ ਹੁੰਦਾ, ਅਡੋਲ ਹੋ ਜਾਂਦਾ, ਮਿਲਣ ਮਿਲਾਪ ਹੋ ਜਾਂਦਾ, ਸਹਿਜ ਭਾਵ ਉਸਨੂੰ ਕੋਈ ਐਸਾ ਵਿਸ਼ੇਸ਼ ਯਤਨ ਕਰਨ ਦੀ ਲੋੜ ਹੀ ਨਹੀਂ ਪੈਂਦੀ, ਸਹਿਜੇ ਹੀ ਉਹ ਉਸ ਅਡੋਲਤਾ ਵਿੱਚ ਟਿਕ ਜਾਂਦਾ ਹੈ। ਪਰ ਕਦੋਂ ਟਿਕਦਾ? ਜਦੋਂ ਨਾਮ ਤੱਤ ਸਭ ਹੀ ਸਿਰ ਜਾਪੈ, ਨਾਮ ਤੱਤ ਸਭ ਹੀ ਸਿਰ ਜਾਪੈ। ਬਸ ਨਾਮ ਉਸਨੂੰ ਤੱਤ, ਤੱਤ ਦਾ ਮਤਲਬ ਹੈ ਅਸਲੀਅਤ, ਸਹੀ ਸਾਰਿਆਂ ਦਾ ਸ਼੍ਰੋਮਣੀ ਨਜ਼ਰ ਆਉਂਦਾ। ਗੁਰੂ ਪਾਤਸ਼ਾਹ ਤੇ ਰੋਜ਼ ਸਾਨੂੰ ਕਹਿੰਦੇ ਵੀ ਕਰਮ ਧਰਮ ਪਾਖੰਡ ਜੋ ਦੀਸੈ, ਕਰਮ ਧਰਮ ਪਾਖੰਡ ਜੋ ਦੀਸੈ, ਕਰਮ ਧਰਮ ਤਿੰਨ ਜਮ ਜਾਗਾਤੀ ਲੂਟੈ, ਤਿੰਨ ਜਮ ਜਾਗਾਤੀ ਲੂਟੈ। ਉਹਨਾਂ ਨੂੰ ਤੇ ਜਮ ਰੂਪੀ ਜਗਾਤੀ ਆ ਮਸੂਲ ਲੈਣ ਵਾਲਾ ਰਾਹ ਚ ਹੀ ਲੁੱਟ ਲੈਂਦਾ। ਫਿਰ ਮਹਾਰਾਜ ਕੀ ਕਰੀਏ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਰਵਾਣ ਕੀਰਤਨ ਨਿਮਖ ਸਿਮਰਤ ਜਿਤ ਛੂਟੈ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਸੋ ਗੁਰ ਪ੍ਰਸਾਦੀ ਤਰੀ ਹੈ, ਸੋ ਗੁਰ ਪ੍ਰਸਾਦੀ ਤਰੀ ਹੈ, ਤੋ ਪਾਤਸ਼ਾਹ ਨੇ 51 ਨੰਬਰ ਪੌੜੀ ਵੀ ਸਮਝਾਇਆ, ਜਿਹੜਾ ਫਿਰ ਇਸ ਤਰ੍ਹਾਂ ਗਿਆਨ ਦੇ ਸੂਰਜ ਨਾਲ ਚੰਗੀ ਤਰ੍ਹਾਂ ਉਸਨੂੰ ਤਸੱਲੀ ਹੋ ਜਾਂਦੀ ਹੈ, ਨਾਮ ਨਾਲ ਜੁੜ ਜਾਂਦਾ ਹੈ, ਅਤੇ ਉਹਦੀ ਅਵਸਥਾ ਕੀ ਹੁੰਦੀ? ਅੰਤਰ ਸੁਣਨ ਬਾਹਰ ਸੁਣਨ। ਇਹ ਜਿਹੜੀ ਨੰਨੇ ਨੂੰ ਟਿੱਪੀ ਨੱਕ 'ਚ ਬੋਲੀ, ਅੰਤਰ ਸੁਣਨ ਬਾਹਰ ਸੁਣਨ, ਤ੍ਰਿਭਵਨ ਸੁਣ ਮਸੁਣ, ਚੌਥੇ ਸੁਣੈ ਜੋ ਨਰ ਜਾਣੈ, ਤਾਕੋ ਪਾਪ ਨ ਪੁੰਨ, ਘਟ ਘਟ ਸੁਣ ਕਾ ਜਾਣੈ ਪਿਓ, ਆਦ ਪੁਰਖ ਨਿਰੰਜਨ ਦੇਓ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ। ਤੋ ਜਦੋਂ ਗਿਆਨ ਹੋ ਜਾਏ ਅਗਿਆਨ ਦਾ ਨਾ ਸੋਚੇ, ਬਾਣੀ ਗੁਰੂ ਜੀ ਤੇ ਬਾਰ ਬਾਰ ਕਹਿੰਦੇ ਦੀਵਾ ਭਲੇ ਅੰਧੇਰਾ ਜਾਏ, ਜਦੋਂ ਗਿਆਨ ਦਾ ਪ੍ਰਕਾਸ਼ ਹੋਵੇਗਾ ਅੰਧੇਰਾ ਉੱਥੇ ਨਹੀਂ ਰਹਿ ਸਕਦਾ, ਤੇ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਫਿਰ ਅੰਤਰ ਸੁਣਨਗ ਬਾਹਰ ਸੁਣਨਗ। ਇਹ ਸੁਣ ਕੀ ਹੈ? ਇਹ ਅੱਖਰ ਆਮ ਤੁਸੀਂ ਵਰਤਦੇ ਹੋ, ਜਿਸ ਘਰ ਵਿੱਚ ਜਾਓ ਉੱਥੇ ਕੋਈ ਹੋਵੇ ਨਾ
ਜਾਣ ਤੇ ਸੁਣ ਮਸਾਣ ਹੈ। ਜਦੋਂ ਫੁਰਨੇ ਉੱਠਣੇ ਬੰਦ ਹੋ ਜਾਣ ਉਹ ਸੁਣ ਵਰਗਾ, ਤੇ ਉਹ ਪਰਮਾਤਮਾ ਜੋ ਹੈ ਉਹ ਫੁਰਨਿਆਂ ਤੋਂ ਰਹਿਤਾ, ਫਿਰ ਉਹਨਾਂ ਨੂੰ ਹਰ ਜਗ੍ਹਾ ਪਰਮਾਤਮਾ ਹੀ ਨਜ਼ਰ ਆਉਂਦਾ। ਅੰਤਰ ਸੁਣਨ ਬਾਹਰ ਸੁਣਨ ਤ੍ਰਿਭਵਨ ਸੁਣ ਮਸੰਨ, ਉਹਨਾਂ ਨੂੰ ਫਿਰ ਤਿੰਨਾਂ ਭਵਨਾਂ ਵਿੱਚ ਉਹ ਸੁਣ ਉਹ ਅਫੁਰ ਪਰਮਾਤਮਾ ਹੀ ਵਰਤਦਾ ਨਜ਼ਰ ਆਉਂਦਾ, ਉਹਨਾਂ ਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਆ ਹੁਣ ਵੀ ਅਜ਼ੀਜ਼ ਮੇਰਾ ਭਗਤ ਬਾਣੀ ਪੜ੍ਹ ਰਿਹਾ ਸੀ ਅਤੇ ਭਗਤ ਕਬੀਰ ਜੀ ਨੇ ਕਿਹਾ ਭਈ ਲੋਕਾਂ ਨੂੰ ਸੂਤਕ ਅਤੇ ਪਾਤਕ ਦਾ ਭਰਮ ਪਾਇਆ, ਲੋਕ ਡਰ ਡਰ ਕੇ ਕੰਬੀ ਜਾਂਦੇ, ਸਾਡੇ ਘਰ ਸੂਤਕ ਆ ਗਿਆ ਜੀ, ਸਾਡੇ ਘਰ ਪਾਤਕ ਹੋ ਗਿਆ। ਅਤੇ ਭਗਤ ਜੀ ਕਹਿੰਦੇ ਕਿੱਥੋਂ ਸੂਤਕ ਤੋਂ ਬਚੋਗੇ, ਬਾਬੇ ਨਾਨਕ ਨੇ ਕਿੰਨਾ ਜ਼ੋਰ ਲਾਇਆ, ਆਖਿਆ ਸਭੋ ਸੂਤਕ ਭਰਮ ਹੈ, ਦੂਜਾ ਲੱਗਿਆ ਜਾਏ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਇਹ ਤਾਂ ਉਹਦਾ ਹੁਕਮ ਹੈ, ਆਵਣ ਜਾਣ ਖੇਲ ਬਣਾਏ। ਤੋ ਜਦੋਂ ਗਿਆਨ ਦੀ ਅਵਸਥਾ ਦ੍ਰਿੜ ਹੋ ਜਾਏਗੀ ਫਿਰ ਅੰਤਰ ਸੁਣਨ ਬਾਹਰ ਸੁਣਨ, ਫਿਰ ਹਰ ਪਾਸਿਓ ਪਰਮਾਤਮਾ ਵਰਤਦਾ ਨਜ਼ਰ ਆਏਗਾ, ਤਥਾ ਮਨ ਦੇ ਅੰਦਰ ਉਹ ਅਫੁਰ ਅਵਸਥਾ ਟਿਕ ਜਾਏਗੀ। ਅਤੇ ਤ੍ਰਿਭਵਨ ਸੁਣ ਮਸੁਣ, ਫਿਰ ਤਿੰਨਾਂ ਭਵਨਾਂ ਵਿੱਚ ਸੁਰਗ ਲੋਕ, ਮਾਤ ਲੋਕ, ਪਤਾਲ ਲੋਕ ਵਿੱਚ ਵੀ ਉਹੀ ਨਜ਼ਰ ਆਏ। ਅਤੇ ਚੌਥੇ ਸੁਣਨੇ ਜੋ ਨਰ ਜਾਣੇ, ਚੌਥੇ ਸੁਣਨੇ ਦਾ ਮਤਲਬ ਜਿਹੜੀ ਮਾਇਆ ਦੇ ਤਿੰਨ ਗੁਣਾਂ ਦੀ ਖੇਡ ਹੈ ਇਹਦੇ ਤੋਂ ਹੋਰ ਉੱਚਾ ਉੱਠ ਜਾਣ। ਚੌਥੇ ਸੁਣਨ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨ, ਉਹ ਫਿਰ ਇਹਨਾਂ ਪਾਪ ਦੇ ਪੁੰਨਾਂ ਤੋਂ ਬਚ ਜਾਏ। ਪਾਪ ਨੂੰ ਕੋਈ ਲੇਖਦਾ ਛੇਪਦਾ ਹੀ, ਉਹ ਤਾਂ ਹਰ ਵੇਲੇ ਉਹਦੀ ਰਜ਼ਾ ਵਿੱਚ ਰਾਜ਼ੀ, ਉਹ ਤਾਂ ਹਰ ਵੇਲੇ ਉਹਦੇ ਹੁਕਮ ਵਿੱਚ ਰਾਜ਼ੀ ਹੈ, ਉਹਨੂੰ ਫਿਰ ਕੋਈ ਪਾਪ ਪੁੰਨ ਹੈ ਹੀ ਨਹੀਂ, ਕਿਉਂਕਿ ਉਸਨੇ ਪਾਪ ਪੁੰਨ ਕਰਨਾ ਹੀ ਨਹੀਂ, ਉਸ ਪਾਸੇ ਉਹਦਾ ਧਿਆਨ ਹੀ ਨਹੀਂ। ਫਿਰ ਮਹਾਰਾਜ ਕਹਿੰਦੇ ਨੇ ਘੱਟ ਘੱਟ ਸੁਣ ਕਾ ਜਾਣੇ ਪਿਓ, ਹਰ ਘੱਟ ਦੇ ਅੰਦਰ ਉਹ ਸੁਣ, ਉਹ ਪਰਮਾਤਮਾ, ਉਹ ਅਫੁਰ ਬੈਠਾ ਹੈ, ਬਿਰਾਜਮਾਨ ਹੈ। ਅਤੇ ਜਿਹੜਾ ਉਸ ਭੇਦ ਨੂੰ ਸਮਝ ਲਏਗਾ ਬਈ ਉਹ ਤਾਂ ਸਾਰੀ ਥਾਈਂ ਬਿਰਾਜਮਾਨ, ਇਹੀ ਗੱਲ ਬਾਬੇ ਨਾਨਕ ਨੇ ਸਮਝਾਈ। ਮੈਂ ਅੱਜ ਕੱਲ੍ਹ ਉਹ ਪੁਸਤਕ ਪੜ੍ਹ ਰਿਹਾ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ 2 ਸਾਲ ਤਾਜਦੀਨ ਨਾਮ ਦੇ ਵਿਅਕਤੀ ਨੇ 2 ਸਾਲ ਉਹਨਾਂ ਦੇ ਨਾਲ ਸਫ਼ਰ ਕੀਤਾ ਅਤੇ ਉਹਨੇ ਹਰ ਘਟਨਾ ਨੂੰ ਲਿਖਿਆ। ਪੜ੍ਹ ਪੜ੍ਹ ਕੇ ਮੈਂ ਹੈਰਾਨ ਹਾਂ ਕਿ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਗਏ ਉਹਨਾਂ ਨੇ ਉਸ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਅਤੇ ਉਹਨਾਂ ਸ਼ਰਾਈਨ ਅਤੇ ਮੁਤਸਬੀ ਅਤੇ ਕੱਟੜ ਲੋਕਾਂ ਵਿੱਚ ਵੀ ਕੀਤਾ। ਅੱਜ ਵੀ ਉੱਥੇ ਜੈ ਪੀਰੇ ਹਿੰਦ, ਪੀਰੇ ਹਿੰਦ ਗੁਰੂ ਨਾਨਕ ਦੀ ਜੈ ਜੈਕਾਰ। ਉਹਨਾਂ ਲੋਕਾਂ ਨੂੰ ਸਮਝ ਆ ਗਈ, ਸਾਨੂੰ ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਜਿਹੜਾ ਇਸ ਪਰਮਾਤਮਾ ਦੇ ਸਰੂਪ ਨੂੰ ਜਰੇ ਜਰੇ ਵਿੱਚ ਵੇਖ ਲਏਗਾ ਬਸ ਉਹ ਫਿਰ ਪਰਮਾਤਮਾ ਦਾ ਰੂਪ ਬਣ ਜਾਏ। ਘੱਟ ਘੱਟ ਸੁਣ ਕਾ ਜਾਣੇ ਪਿਓ, ਪਿਓ ਦਾ ਮਤਲਬ ਭੇਦ, ਆਦਿ ਪੁਰਖ ਨਿਰੰਜਨ ਦੇ, ਉਹ ਫਿਰ ਉਸ ਆਦਿ ਪੁਰਖ ਪਰਮਾਤਮਾ ਦਾ ਸਰੂਪ ਬਣ ਜਾਏ। ਨਿਰੰਜਨ ਜੋ ਮਾਇਆ ਦੀ ਕਾਲਕ ਤੋਂ ਰਹਿਤ ਦੇਵ ਰੂਪ, ਪ੍ਰਕਾਸ਼ ਰੂਪ ਹੈ, ਉਹਦਾ ਰੂਪ ਹੋ ਜਾਏ। ਇਹ ਗੱਲ ਸਾਡੀ ਸਮਝ ਵਿੱਚ ਨਹੀਂ ਆਉਂਦੀ, ਕਿਉਂ ਨਹੀਂ ਆਉਂਦੀ? ਕਿਉਂਕਿ ਅਸੀਂ ਬਾਣੀ ਨੂੰ ਵਿਚਾਰਦੇ ਨਹੀਂ। ਬਾਣੀ ਗੁਰੂ ਜੀ ਕਹਿੰਦੇ ਨੇ ਜਿਹੜਾ ਇਸ ਤਰ੍ਹਾਂ ਉਹਦੇ ਨਾਲ ਜੁੜ ਜਾਂਦਾ ਹੈ, ਜੋ ਜਨ ਨਾਮ ਨਿਰੰਜਨ ਰਾਤਾ, ਜੋ ਜਨ ਨਾਮ ਨਿਰੰਜਨ ਰਾਤਾ, ਜੋ ਜਨ, ਦੇਖੋ ਇੱਥੇ ਜਨ ਦੇ ਨੰਨੇ ਨੂੰ ਔਂਕੜ ਹੈ, ਜੋ ਜਨ ਇੱਕ ਜਨ ਦੀ ਗੱਲ ਹੈ। ਇਹ ਨਿਯਮ ਹੈ ਕਿ ਜੇ ਜਨ ਦਾ ਨੰਨਾ ਔਂਕੜ ਹਟ ਜਾਏ ਤਾਂ ਬਹੁਤੇ ਜਨ ਬਣ ਜਾਣ, ਪਲੂਰਲ ਹੋ ਜਾਏ। ਜੋ ਜਨ ਨਾਮ ਨਿਰੰਜਨ ਰਾਤਾ, ਉਸ ਮਾਇਆ ਤੋਂ ਨਿਰਲੇਪ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਏਗਾ। ਗੁਰੂ ਨਾਨਕ ਪਾਤਸ਼ਾਹ ਨੇ ਨਾਨਕ ਸੋਈ ਪੁਰਖ ਵਿਧਾਤਾ, ਨਾਨਕ ਸੋਈ
ਪੁਰਖ ਵਿਧਾਤਾ ਨਾਨਕ ਨਾਨਕ ਜੀ ਫਰਮਾਉਂਦੇ ਨੇ ਉਹ ਫਿਰ ਸੋਈ ਪੁਰਖ ਵਿਧਾਤਾ ਉਹ ਪਰਮਾਤਮਾ ਜੋ ਸਾਰਿਆਂ ਵਿੱਚ ਵਿਆਪਕ ਹੈ ਤਥਾ ਵਿਧਾਤਾ ਸਭ ਦੇ ਕਰਮਾਂ ਦਾ ਫਲ ਦੇਣ ਵਾਲਾ ਉਹਦਾ ਰੂਪ ਬਣ ਜਾਏ ਔਰ ਜਿਹੜਾ ਉਹਦਾ ਰੂਪ ਬਣ ਗਿਆ ਉਹਦੀ ਇੱਕ ਮਿਕਤਾ ਤੇ ਕੋਈ ਸ਼ੰਕਾ ਨਹੀਂ ਜਿਉਂ ਜਲ ਮੈਂ ਜਲ ਆਏ ਖਟਨ ਜਿਉਂ ਜਲ ਮੈਂ ਜਲ ਆਏ ਖਟਨ ਜਿਉਂ ਜਲ ਮੈਂ ਕਿਉਂ ਜੋਤੀ ਸੰਗ ਜੋਤ ਸਮਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ

ਪ੍ਰਸਾਦ ਸਿੰਘ ਜੀ, ਕਿਉਂਕਿ ਪੌੜੀਆਂ ਜਿਉਂ ਜਿਉਂ ਅਸੀਂ ਗਹਿਰਾਈ ਵਿੱਚ ਜਾ ਰਹੇ ਹਾਂ ਡੂੰਘੀਆਂ ਤੋਂ ਡੂੰਘੀਆਂ, ਤਾਂ ਦਾਸ ਨੇ ਆਪਣੀ ਸਪੀਡ ਨੂੰ ਵੀ ਘਟਾਇਆ ਅਤੇ ਯਤਨ ਕੀਤਾ ਕਿ ਇਸ ਨੂੰ ਚੰਗੀ ਤਰ੍ਹਾਂ ਆਪਾਂ ਸਮਝ ਸਕੀਏ। ਤਾਂ ਸਮਾਂ ਹੋ ਰਿਹਾ ਹੈ ਇਸ ਸਮਾਗਮ ਦਾ, ਸਵੇਰੇ ਆਖਰੀ ਪ੍ਰੋਗਰਾਮ ਹੈ ਅਤੇ ਉਹਨੇ ਵੀ ਥੋੜ੍ਹੀ ਜਿਹੀ ਸਮੇਂ ਦੀ ਤਬਦੀਲੀ ਕੀਤੀ ਹੈ, ਉਹ ਮੇਰੀ ਮਜਬੂਰੀ ਕਰਕੇ, ਕਿਉਂਕਿ ਕੱਲ੍ਹ ਦਾਸ ਨੇ ਕਸ਼ਮੀਰ ਜਾਣਾ ਅਤੇ ਫਲਾਈਟ ਹੈ 12 ਵਜੇ, ਅਤੇ ਤੁਸੀਂ ਸਾਰੇ ਜਾਣਦੇ ਹੋ ਵੀ ਕੁਝ ਘੰਟੇ ਏਅਰਪੋਰਟ 'ਤੇ ਪਹਿਲਾਂ ਜਾਣਾ ਪੈਂਦਾ ਅਤੇ ਇੱਥੋਂ ਜਿੰਨਾ ਕੁ ਸਫ਼ਰ ਹੈ ਚੰਡੀਗੜ੍ਹ ਦਾ ਉਹ ਵੀ ਤੁਹਾਨੂੰ ਪਤਾ। ਤਾਂ ਕੱਲ੍ਹ ਸਵੇਰੇ 7:45 ਤੋਂ 9 ਵਜੇ ਤੱਕ ਸਮਾਂ ਹੋਵੇਗਾ ਅਤੇ ਦਾਸ ਉਸੇ ਵੇਲੇ ਤੁਹਾਡੇ ਕੋਲੋਂ ਖਿਮਾ ਮੰਗ ਕੇ ਉਧਰ ਵੀ ਚਾਦੇ ਪਾ ਦੇਗਾ। ਫੇਰ ਗੁਰੂ ਕਿਰਪਾ ਕਰੇ ਇਸ ਬਾਣੀ ਦੀ ਵਿਚਾਰ ਵੀ ਸੰਪੂਰਨ ਕਰਨ ਲਈ ਆਪਾਂ ਜਲਦੀ ਫਿਰ ਪ੍ਰੋਗਰਾਮ ਉਲੀਕਾਂਗੇ, ਜਿਵੇਂ ਜਿਵੇਂ ਗੁਰੂ ਦੀ ਆਗਿਆ ਹੋਵੇ। ਤਾਂ ਸਵੇਰੇ ਤੁਸੀਂ ਥੋੜ੍ਹਾ ਜਿਹਾ ਆਉਂਦੇ, ਤੁਸੀਂ ਲੇਟ ਹੀ ਹੋ, ਇਹ ਮੈਂ ਤੱਤ ਕੱਢ ਲਿਆ ਵੀ ਭਾਵੇਂ ਕਿੰਨਾ ਹੀ ਕਹੀਏ, ਆਉਣਾ ਤੁਸੀਂ ਆਪਣੇ ਹਿਸਾਬ ਨਾਲ ਹੀ, ਪਰ ਫਿਰ ਵੀ ਕਹਿ ਦੇਣ 'ਚ ਕੋਈ ਹਰਜ ਨਹੀਂ ਵੀ ਅਸੀਂ ਤਾਂ 7:45 ਸ਼ੁਰੂ ਕਰਦੇ ਹਾਂ ਅੱਗੇ ਤੁਹਾਡੀ ਮੌਜ। ਤਾਂ ਜਿੰਨੀਆਂ ਪੌੜੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਪੜ੍ਹ ਲਓ, ਕਿਉਂਕਿ ਹੁਣ ਤੁਸੀਂ ਜੁੜੇ ਹੋਏ ਹੋ। ਜੁੜਨਾ ਬੜਾ ਔਖਾ ਹੈ, ਜੋੜਨਾ ਬੜਾ ਔਖਾ ਹੈ, ਕਿਉਂਕਿ ਨਿਆਣਿਆਂ ਨੂੰ ਚੁੱਪ ਕਰਾਉਣਾ ਹੀ ਬੜਾ ਮੁਸ਼ਕਲ ਹੈ, ਪਰ ਫਿਰ ਵੀ ਗੁਰੂ ਦੀ ਕਿਰਪਾ ਹੈ, ਮਿਹਨਤ ਕਰਨ ਨਾਲ ਤੁਸੀਂ ਜੁੜ ਜਾਂਦੇ। ਗੁਰਦੇਵ ਕਹਿੰਦੇ, ਸੱਚ ਪਹਿਰਾ ਤਾਂ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ, ਸ਼ਬਦ ਵਸੈ ਸੱਚ ਅੰਤਰ ਹੀਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬਿਖ ਅਗਨ ਨਿਵਾਰੈ, ਨਾਨਕ ਨਦਰੀ ਨਦਰ ਪਿਆਰੀ, ਕਮਨ ਮੁਖ ਚੰਦ ਹਿਵੈ ਘਰ ਛਾਇਆ, ਕਮਨ ਮੁਖ ਸੂਰਜ ਤਪੈ ਤਪਾਇਆ, ਕਮਨ ਮੁਖ

कमन बुद्ध गुरमुख पत रहे, कवन जोध जो काल सिंघारे।

ਸ਼ਬਦ ਪਾਖਤ ਸਸ ਜੋ ਤੇ ਅਪਾਹਰਾ ਸਸ ਕਰ ਸੂਰ ਵਸੈ ਮਿਟੈ ਅੰਧਿਆਰਾ ਸੁਖ ਦੁਖ ਸਮ ਕਰ ਨਾਮ ਅਧਾਰਾ ਆਪੇ ਪਾਰ ਉਤਾਰਨ ਹਾਰ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਮ ਤਤ ਸਭ ਹੀ ਸਿਰ ਜਾਪੈ

ਦੂਜਾ ਜਾਏ ਇਕਤ ਘਰ ਆਨੇ ਬੋਲੇ ਪਵਨਾ ਗਗਨ ਗਰਜੈ ਨਾਨਕ ਨੇ ਚਲ ਮਿਲਣ ਸਹਿਜੈ ਅੰਤਰ ਸੁਨ ਬਾਹਰ ਸੁਨ ਤ੍ਰਿਭਵਨ ਸੁਨਮ ਸੁਨ ਚੌਥੇ ਸੁਨੈ ਜੋ ਨਰ ਜਾਣੈ ਤਾਕੋ ਪਾਪ ਨ ਪੁੰਨ ਕਟ ਕਟ ਸੁਨ ਕਾ ਜਾਣੈ ਭੇਓ

0: रंजन राता नानक सोई पुरख विधाता जो जन नाम निरंजन राता नानक सोई पुरख विधाता। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਦਾਸ 23 ਤਰੀਕ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਸੀ। ਇਹੋ ਬੇਨਤੀ ਹੈ ਕਿ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰੋ, ਸਮਝ ਕੇ ਕਰੋ, ਫਿਰ ਤੁਹਾਨੂੰ ਸੱਜੇ ਖੱਬੇ ਜਾਣ ਦੀ ਲੋੜ ਨਹੀਂ ਪਵੇ। ਹਾਂ, ਜਿੱਥੇ ਤੁਹਾਨੂੰ ਕੋਈ ਨਾ ਸਮਝ ਆਵੇ, ਮੈਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ। ਮੇਰਾ ਮੋਬਾਈਲ ਨੰਬਰ 92-150-32-163। ਬਾਣੀ ਦੀ ਗੱਲ ਪੁੱਛੋਗੇ, ਮੈਨੂੰ ਖੁਸ਼ੀ ਹੋਵੇਗੀ, ਮੈਂ ਦੱਸ ਕੇ ਪ੍ਰਸੰਨ ਹੋਵਾਂਗਾ। ਹੋਰ ਗੱਲਾਂ ਪੁੱਛੋਗੇ, ਉਹਦੇ ਨਾਲ ਤੁਹਾਡਾ ਵੀ ਸਮਾਂ ਅਜਾਈਂ ਅਤੇ ਮੇਰਾ ਵੀ ਸਮਾਂ ਅਜਾਈਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: मौत दी दली जी उत्ते
1: जिंदगी गीत गाउंदे जिंदगी

परम सम्मान योग गुरु की साजी नवाज जी साहब संगत गुरु दरबार में हाजिर होए हो, आप दे दर्शन दीदारे करके मन प्रसन्न है। आप दे दर्शन करने की खुशी फतेह बुलाऊंगा हां, उम्मीद है आप प्रवान करोगे तो चढ़दी कला विच योग उतर दोगे। सरबत माई भाई चढ़दी कला विच आखो वाहेगुरु जी का खालसा वाहेगुरु जी की फतेह। होले महले का अज का चौथा दीवान तुहाडी सेवा विच आरंभ करने की खुशी ले रहे। अज मैं सिख इतिहास की दुख की राग उत्ते हथ रखने की कोशिश करनी। मैं अर्ज करांगा कि खालसा राज किवें तबाह होया, इसकी जरूरत इस वास्ते है कि हमेशा कौम गलतियां करती है तो उस तो सीखती। जिहड़ियां कौमां अपनियां गलतियां नूं नज़रअंदाज कर दें ते उन्हां गलतियां तो कोई सिख्या ना लैन, वो कौमां पट जांदियां ने और तबाह हो जांदियां। इतिहास चेतना स्वरूप हुंदा है, हर कौम का आपो अपना इतिहास है और हर इतिहास में कुछ घटनावां हुंदियां। कुछ घटनावां कौम की चढ़दी कला का संकेत देंदियां हन, कुछ घटनावां कौम की चंगी कला की गल दसदियां हन। इतिहास कौमां की अगवाई करता है सियाणे आस्ते, ते कौमां उही इतिहास तों अगवाई लै सकदियां जिहड़ियां अपने इतिहास नूं इस पक्ष तों वाचन कि साडियां बजुर्गां ने किहड़े चंगे काम किए सी जिस करके साडा राज भाल कायम होया और किहड़े कारण सन जिन्हां कारणां करके साडी आजादी गुलामी विच बदली। जिहड़े काम कौम दी भले वास्ते चंगे सी उहनां नूं कायम रखना, चंगे कर्म करने, आपसी फुट तों बचे रहना अपने इतिहास के मुताले तो सबक सीखने वाली गल होंगी। मेरे अंदाजे मुताबिक दुनिया का हर इतिहास कौमां दी शाहराह उत्ते कौमां दी सड़क उत्ते मील पत्थरां दा काम दिंदा है। मैं अक्सर कहा करदा कि मुसाफर नूं मील पत्थरां दे मुताबक सोच के चलना पैंदा है। मील पत्थर इस वास्ते सड़कां ते लाए गए ने कि जिस बंदे ने अपनी मंजिल ते पहुंचना है वो मील पत्थर ही दसणगे कि उहदी मंजिल किन्नी दूर चली गई है, किन्नी दूर रह गई है, किन्ना सवा किन्ना पैंडा अजे होर उसने कटना। ते जे तुसी कदे मील दे दूजे बन्ने पुठे बन्ने पढ़ो उदों पता चलेगा कि जिथों ये राही तुरे है वह मंजिल किथे, वह पैंडा किन्ना पिछे रह गया। जिहड़ियां कौमां सिख इतिहास नूं जां दुनिया दे इतिहास नूं इस पक्ष तों वाचदियां ने वह लाजमी तौर पर बहुत कुछ सीखदियां। मैं अर्ज कर देना चाहता हाँ कि जिन्हां हुक्मराना ने कौमां नूं गुलाम रखना हुंदा है सब तो बहुता ध्यान वह देंदे ने उस कौम का इतिहास नूं पढ़ने, क्योंकि कौम का सुभाव इतिहास में लिखा होंदा। उन्हां इतिहास असां नहीं लिखिया जिन्ना अंग्रेजों ने साडा लिखे, उन्हां इतिहास असां विचारिया नहीं जिन्ना अंग्रेजों ने विचारिया, क्योंकि उन्होंने लोड़ सी साडे उत्ते राज करन दी। राज करन वास्ते वह चाहते सन कि साडियां कमजोरियां का पता लगे, साडियां खूबियां का पता लगे, कमजोरियां तो लाभ उठाना चाहते सन, साडियां खूबियां तो भी लाभ उठाना चाहते थे। तो इस वास्ते अंग्रेजा ने सिख इतिहास लिखवाया। रतन सिंह भंगू ने प्राचीन पंथ प्रकाश लिखे जिहड़ा लुधियाने दे विच रह रहे एक अंग्रेज रेजिडेंट मिस्टर मरे ने लिखवाया। उसनू जरूरत इस गल की तां पई
ਕਿ ਉਹ ਪੰਜਾਬ ਉੱਤੇ ਨਜ਼ਰਾਂ ਲਗਾਈ ਬੈਠੇ ਸਨ ਤੇ ਉਹ ਚਾਹੁੰਦੇ ਸਨ ਕਿ ਸਿੱਖਾਂ ਨੂੰ ਗੁਲਾਮ ਕਰਨ ਵਾਸਤੇ ਇਹਨਾਂ ਦੇ ਗੁਣ ਅਗੁਣਾਂ ਦਾ ਪਤਾ ਹੋਣਾ ਚਾਹੀਦਾ। ਆਪਣੇ ਦੁਸ਼ਮਣ ਦੀਆਂ ਖੂਬੀਆਂ ਔਰ ਆਪਣੇ ਦੁਸ਼ਮਣ ਦੀਆਂ ਕਮਜ਼ੋਰੀਆਂ ਜਾਣੇ ਤੋਂ ਬਿਨਾਂ ਉਸ ਉੱਤੇ ਫਤਿਹ ਨਹੀਂ ਕੀਤੀ ਪਾਈ ਜਾ ਸਕਦੀ। ਤੋ ਜੋ ਕੁਝ ਸਾਡੇ ਇਤਿਹਾਸ ਵਿੱਚ ਹੈ ਉਹਦੇ ਕੁਝ ਸੁਨਹਿਰੀ ਪੱਤਰੇ ਮੈਂ ਤੁਹਾਨੂੰ ਪਿਛਲਿਆਂ ਦੀਵਾਨਾਂ ਵਿੱਚ ਤੁਹਾਡੇ ਸਾਹਮਣੇ ਰੱਖੇ। ਇਸ ਤਰ੍ਹਾਂ ਸਿੱਖ ਕੌਮ ਮਾਰਾ ਫੇਰਦੀ ਫੇਰਦੀ ਸ਼ਾਹ ਸਵਾਰ ਬਣੀ, ਮੈਦਾਨੇ ਜੰਗ ਵਿੱਚ ਉਤਰੀ, ਕਿਵੇਂ ਦ੍ਰਿੜਤਾ ਤੇ ਦਲੇਰੀ ਨਾਲ ਅਸੀਂ ਭੰਗਾਣੀ ਦਾ ਜੰਗ ਲੜਿਆ ਔਰ ਜਿੱਤਿਆ, ਕੌਮ ਉੱਤੇ ਸੰਕਟ ਆਇਆ, ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 43 ਸਿੰਘਾਂ ਨਾਲ 10 ਲੱਖ ਦਾ ਮੁਕਾਬਲਾ ਕੀਤਾ। ਸਾਡੀ ਜਵਾਨ ਮਰਦੀ ਦੀ ਕਹਾਣੀ, ਸਾਡੀ ਬਹਾਦਰੀ ਦੀ ਕਹਾਣੀ, ਸਾਡੀ ਕੁਰਬਾਨੀ ਦੀ ਕਹਾਣੀ, ਇਹ ਮੈਂ ਤੁਹਾਡੇ ਸਾਹਮਣੇ ਕਈ ਕੁਛ ਕਿਹਾ। ਅੱਜ ਮੈਂ ਸਿੱਖ ਰਾਜ ਕਿਵੇਂ ਗਿਆ ਦਾ ਮਜ਼ਮੂਨ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਔਰ ਮੈਂ ਆਪਣੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਅੰਤਲੇ ਦਿਨਾਂ ਤੋਂ ਕਰਨੀ ਚਾਹੁੰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਵਡੇਰੇ ਖਾਲਸਾ ਰਾਜ ਦੀ ਕਾਇਮੀ ਲਈ ਸ਼ੁਕਰ ਚੱਕਰੀਆ ਮਿਸਲ ਦੇ ਸਰਦਾਰ ਹੁੰਦਿਆਂ ਹੋਇਆਂ ਸਿੱਖਾਂ ਦੀਆਂ ਉਹਨਾਂ ਮੁਹਿੰਮਾਂ ਵਿੱਚ ਪੇਸ਼ ਰਹੇ ਜਿਨ੍ਹਾਂ ਮੁਹਿੰਮਾਂ ਵਿੱਚ ਸਾਡੇ ਉੱਤੋਂ ਦੀ ਘੱਲੂਕਾਰੇ ਲੰਘੇ। ਕੋਪਾ ਹਰੀੜੇ ਦੇ ਮੈਦਾਨ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹੋਏ ਮਾਰੂ ਹਮਲੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਚੜਤ ਸਿੰਘ ਮੱਦਾ ਵਾਂਗੂ ਲੜੇ ਔਰ ਘੱਲੂਕਾਰੇ ਦਾ ਇਤਿਹਾਸ ਦੱਸਦਾ ਹੈ ਕਿ ਇੱਕ ਵਾਰ ਸਰਦਾਰ ਚੜਤ ਸਿੰਘ ਲੜਦਾ ਲੜਦਾ ਅਬਦਾਲੀ ਦੇ ਇੰਨਾ ਨੇੜੇ ਚਲੇ ਗਿਆ ਕਿ ਜੇ ਅਬਦਾਲੀ ਦੇ ਸਿਪਾਹੀ ਆਪਣੇ ਬਾਦਸ਼ਾਹ ਨੂੰ ਘੇਰੇ ਵਿੱਚ ਲੈ ਕੇ ਉਸ ਰਣ ਤੱਤੇ ਵਿੱਚੋਂ ਪਿੱਛੇ ਨਾ ਕਰ ਦਿੰਦੇ ਤਾਂ ਉਹ ਸਰਦਾਰ ਚੜਤ ਸਿੰਘ ਦੀ ਤਲਵਾਰ ਦੀ ਧਾਰ ਲੰਘ ਗਿਆ ਹੁੰਦਾ। ਤੋ ਇਹਨਾਂ ਵੱਡੇ ਵਡੇਰਿਆਂ ਨੇ ਸਰਦਾਰ ਮਹਾਂ ਸਿੰਘ ਨੇ ਔਰ ਉਸਦੇ ਦਾਦੇ ਪੜਦਾਦਿਆਂ ਨੇ ਖਾਲਸਾ ਰਾਜ ਦੀ ਕੈਮੀ ਵਾਸਤੇ ਬੜੇ ਯਤਨ ਕੀਤੇ, ਬੜੀਆਂ ਘਾਲਣਾ ਘਾਲੀਆਂ, ਬੜੀਆਂ ਕੁਰਬਾਨੀਆਂ ਕੀਤੀਆਂ, ਬੜੇ ਮਾਰ ਕੇ ਲੜੇ। ਆਹਿਸਤਾ ਆਹਿਸਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹ ਦਿਨ ਆਇਆ ਜਿਸ ਦਿਨ ਅਜੇ ਉਹਨਾਂ ਦੀ ਉਮਰ 12 ਕੁ ਸਾਲ ਦੇ ਕਰੀਬ ਸੀ। ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਚੜ੍ਹਾਈ ਕਰ ਗਏ। ਮਿਸਲ ਦੀ ਜ਼ਿੰਮੇਵਾਰੀ ਬਾਲਕ ਰਣਜੀਤ ਸਿੰਘ ਦੇ ਮੋਢਿਆਂ ਤੇ ਆ ਪਈ। ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ ਵਿੱਚ ਹੀ ਮਾਤਾ ਨਾਲ ਬਿਮਾਰ ਹੋ ਕੇ ਇੱਕ ਆਪਣੀ ਅੱਖ ਗੁਆ ਚੁੱਕੇ ਸਨ। ਸ਼ੇਰੇ ਪੰਜਾਬ ਦਾ ਕੱਦ ਕੋ ਬਹੁਤਾ ਨਹੀਂ, ਨੈਪੋਲੀਅਨ ਬੋਨਾ ਪਾਲਟ ਦਾ ਕੱਦ 5'3" ਸੀ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੱਦ ਵੀ ਲਗਭਗ ਇੰਨਾ ਹੀ। ਦੋਵੇਂ ਮਧਰੇ ਕੱਦ ਦੇ ਸਨ ਔਰ ਦੋਵੇਂ ਵਕਤ ਦੇ ਮਹਾਨ ਜਰਨੈਲ। ਨੈਪੋਲੀਅਨ ਬੋਨਾ ਪਾਲਟ ਨੇ ਫਰਾਂਸ ਦੀ ਬਾਦਸ਼ਾਹੀ ਕਾਇਮ ਕੀਤੀ ਔਰ ਅੰਗਰੇਜ਼ਾਂ ਦੇ ਉਹਨੇ ਕਈ ਵਾਰ ਦੰਦ ਖੱਟੇ ਕੀਤੇ। ਜੇ ਵਾਟਰਲੂ ਦੀ ਫਰਾਂਸ ਦੀ ਲੜਾਈ ਵਿੱਚ ਕਿਤੇ ਨੈਪੋਲੀਅਨ ਬੋਨਾਪਾਰਟ ਦਾ ਇੱਕ ਜਰਨੈਲ 5 ਮਿੰਟ ਦੇਰ ਨਾਲ ਨਾ ਪਹੁੰਚਦਾ, ਵਾਟਰਲੂ ਦਾ ਜੰਗ ਕਦੇ ਵੀ ਨੈਪੋਲੀਅਨ ਬੋਨਾਪਾਰਟ ਨਾ ਹਾਰਦਾ। 5 ਮਿੰਟ ਦੀ ਦੇਰੀ ਨੇ ਸਾਰਾ ਹੀ ਵਿਗੜਿਆ ਕੰਮ ਵਿਗੜਾ ਕੇ ਰੱਖ ਦਿੱਤਾ। ਤੋ ਜਿਸ ਤਰ੍ਹਾਂ ਨੈਪੋਲੀਅਨ ਇੱਕ ਗਰੀਬ ਘਰਾਣੇ ਵਿੱਚੋਂ ਉੱਠ ਕੇ, ਮੈਂ ਉਹਦੀ ਜ਼ਿੰਦਗੀ ਪੜ੍ਹੀ। ਨੈਪੋਲੀਅਨ ਜਦੋਂ ਪੜ੍ਹ ਰਿਹਾ ਸੀ ਇੱਕ ਦਫ਼ਾ ਉਹਦਾ ਕੁਝ ਖਾਣ ਨੂੰ ਜੀ ਕਰਾਇਆ ਤੇ ਜੇਬ ਵਿੱਚ ਪੈਸੇ ਹੈ ਨਹੀਂ ਸਨ। ਇੱਕ ਮਾਈ ਜੀ ਦੀ ਦੁਕਾਨ ਨਜ਼ਦੀਕ ਸੀ, ਇੱਕ ਔਰਤ ਦੁਕਾਨ 'ਚ ਆ ਰਹੀ ਸੀ, ਉਹਦੀ ਦੁਕਾਨ ਤੋਂ ਕੁਛ ਲੈ ਕੇ ਉਸਨੇ ਖਾਧਾ ਔਰ ਚੇਤਾ ਰੱਖਿਆ ਕਿ ਮੈਂ ਇਸੇ ਇੰਨੇ ਪੈਸੇ ਦੇਣੇ ਨੇ। ਜਿਸ ਦਿਨ ਉਹ ਫਰਾਂਸ ਦਾ ਬਾਦਸ਼ਾਹ ਬਣਿਆ ਸਭ ਤੋਂ ਪਹਿਲਾਂ ਉਹ ਆਪ ਉੱਠ ਕੇ ਉਸ ਮਾਈ ਦੀ ਦੁਕਾਨ 'ਤੇ ਗਿਆ ਔਰ ਜਾ ਕੇ ਕਹਿਣ ਲੱਗਾ ਕਿ ਮੈਂ ਉਹ ਨੈਪੋਲੀਅਨ ਹਾਂ ਜਿਹਨੇ ਤੇਰੇ ਕੋਲੋਂ ਫਲਾਨੇ ਸਾਲ ਵਿੱਚ ਇੰਨੀ ਚੀਜ਼ ਇੰਨੇ ਰੁਪਇਆਂ ਦੀ ਲੈ ਕੇ ਖਾਧੀ ਸੀ, ਉਹ ਮੈਂ ਤੈਨੂੰ ਪੈਸੇ ਦੇਣ ਵਾਸਤੇ ਆਇਆ। ਇਸ ਕੈਰੇਕਟਰ ਦੇ ਲੋਕ, ਇਹੋ ਜਿਹੇ ਦਿਆਨਤਦਾਰ ਲੋਕ ਉਹੀ ਸ਼ਕਤੀਸ਼ਾਲੀ ਹੁੰਦੇ ਨੇ, ਰਾਜਭਾਗ ਉਹਨਾਂ ਦੇ ਪੈਰਾਂ ਵਿੱਚ ਆਉਂਦਾ। ਮਹਾਰਾਜਾ ਰਣਜੀਤ ਸਿੰਘ ਵੀ ਬੜੇ ਸਖੀ ਸੁਭਾਅ ਦੇ ਸਨ। ਇੱਕ ਵਾਰ ਤੁਰੇ ਜਾ ਰਹੇ ਸਨ ਤਾਂ ਰਸਤੇ ਵਿੱਚ ਬੇੜੀਆਂ ਦਾ ਇੱਕ ਝੁੰਡ, ਬੱਚੇ ਉਹਦੇ ਨਾਲ ਉਹ ਬੇਰ ਤੋੜ ਤੋੜ ਕੇ ਖਾ ਰਹੇ ਸਨ। ਸ਼ੇਰੇ ਪੰਜਾਬ ਨੂੰ ਨਹੀਂ ਪਤਾ ਕਿ ਬੱਚੇ ਬੇਰੀ ਨੂੰ ਢੀਮਾ ਮਾਰ ਰਹੇ ਹਨ ਅਤੇ ਨਾ ਬੱਚਿਆਂ ਨੂੰ ਪਤਾ ਕਿ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜਾ ਰਹੇ। ਬੇਰੀ ਦੇ ਲਾਗੋਂ ਵੱਟਾ
ਇੱਕ ਪੱਥਰ ਇੱਕ ਰੋੜਾ ਇੱਕ ਚੀਨ ਸਿਰੇ ਪੰਜਾਬ ਨੂੰ ਖਿਸ ਕੇ ਜਾਵਤ ਜੀ। ਸਿਪਾਹੀਆਂ ਨੇ ਉਹ ਬੱਚੇ ਫੜ ਕੇ ਮਹਾਰਾਜ ਦੇ ਪੇਸ਼ ਕੀਤੇ। ਸ਼ੇਰੇ ਪੰਜਾਬ ਦੇ ਡਰੇ ਹੋਏ ਬੱਚਿਆਂ ਨੂੰ ਦਿਲਾਸਾ ਦਿੱਤਾ, ਪੁੱਛਿਆ ਕਿਆ ਬਾਤ ਹੈ, ਤੁਸੀਂ ਮੈਨੂੰ ਧੀਮਾਂ ਕਿਉਂ ਮਾਰੀਆਂ। ਉਹਨਾਂ ਕਿਹਾ ਨਹੀਂ ਜੀ, ਅਸੀਂ ਤਾਂ ਇਸ ਬੇਰੀ ਨਾਲੋਂ ਬੇਰ ਤੋੜ ਰਹੇ ਸੀ, ਧੀਮਾਂ ਅਸੀਂ ਬੇਰਿਆਂ ਨੂੰ ਮਾਰ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਹੀ ਖਜ਼ਾਨਚੀ ਨੂੰ ਕਿਹਾ ਕਿ ਲੈ ਜਾਓ ਇਹਨਾਂ ਬੱਚਿਆਂ ਨੂੰ, ਔਰ ਮੇਰੇ ਖਜ਼ਾਨੇ ਵਿੱਚ ਉਹਨਾਂ ਨੂੰ ਬੁੱਕ ਬੁੱਕ ਸੋਨੇ ਦੀਆਂ ਮੋਹਰਾਂ ਦੇ ਦੇ। ਹੈਰਾਨ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਖਜ਼ਾਨਚੀ। ਉਸਨੇ ਕਿਹਾ ਸ਼ੇਰੇ ਪੰਜਾਬ ਦੇ ਗੁਸਤਾਖ ਬੱਚੇ, ਸਰਕਾਰ ਨੂੰ ਇਹਨਾਂ ਨੇ ਧੀਮਾਂ ਮਾਰੀਆਂ, ਤੁਸੀਂ ਇਹਨਾਂ ਨੂੰ ਸੋਨਾ ਦੇ ਰਹੇ। ਹੱਸ ਕੇ ਮਹਾਰਾਜਾ ਸਾਹਿਬ ਨੇ ਕਿਹਾ ਖਜ਼ਾਨਚੀ ਜੀ, ਇਹ ਵਿਚਾਰੀ ਬੇਰੀ ਜੜ ਰੂਪ ਹੈ, ਆਪਣੇ ਥਾਂ ਤੋਂ ਹਿੱਲ ਨਹੀਂ ਸਕਦੀ, ਬੋਲ ਨਹੀਂ ਸਕਦੀ, ਤੇ ਇਹਨਾਂ ਬੱਚਿਆਂ ਨੂੰ ਮਿੱਠੇ ਮਿੱਠੇ ਬੇਰ ਦਿੰਦੀ ਹੈ ਤੇ ਇਹਦੇ ਇਹਦੇ ਵਿੱਚ ਧੀਮਾਂ ਖਾਂਦੀ ਹੈ। ਤੇ ਮੈਂ ਪੰਜਾਬ ਦਾ ਮਹਾਰਾਜਾ ਹਾਂ, ਜੇ ਧੀ ਮੈਨੂੰ ਵੱਜੇ ਤੇ ਮੈਂ ਕੁਝ ਵੀ ਨਾ ਦਿਆਂ, ਤੇ ਇਹਦਾ ਅਰਥ ਇਹ ਹੈ ਕਿ ਮੈਂ ਤਾਂ ਬੇਲੀ ਨਾਲੋਂ ਵੀ ਗਿਆ ਗੋਤਾ, ਰੁੱਖਾਂ ਨਾਲੋਂ ਵੀ ਪੈਣਾ। ਦੂਸਰਾ ਜ਼ਿਕਰ ਕਰਨਾ ਚਾਹੁੰਦਾ, ਅਜੇ ਰਾਜ ਭਾਗ ਸੰਭਾਲੇ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਤੇ ਲਾਹੌਰ ਵਿੱਚ ਕਾਲ ਪੈ ਗਿਆ, ਰੋਟੀ ਕਿਸੇ ਨੂੰ ਮਿਲਣੀ ਨਾਮੁਮਕਿਨ ਹੋ ਗਈ। ਸ਼ੇਰੇ ਪੰਜਾਬ ਨੇ ਵੇਖਿਆ ਪੱਤਣਾ ਚਰਾਹਾਂ ਉੱਤੇ ਰਸਤਿਆਂ ਉੱਤੇ ਉਹਨਾਂ ਨੇ ਸੰਦੂਰੇ ਦੇ ਪਵਾਏ ਕਿ ਖਾਲਸੇ ਦੇ ਰਾਜ ਭਾਗ ਦੇ ਮਹਾਰਾਜੇ ਨੇ ਲੋਕਾਂ ਵਾਸਤੇ, ਲੋੜਵੰਦਾਂ ਵਾਸਤੇ ਆਪਣੇ ਜ਼ਖੀਰੇ ਦੇ ਦਰਵਾਜ਼ੇ ਖੋਲ੍ਹ ਦਿੱਤੇ। ਜਿਹਨੂੰ ਜਿੰਨੀ ਜ਼ਰੂਰਤ ਹੈ ਉਹਨੇ ਆ ਕੇ ਦਾਣੇ ਲਿਜਾ ਸਕਦਾ। ਮੇਰੇ ਜਿਉਂਦਿਆਂ ਪੰਜਾਬ ਵਿੱਚ ਕੋਈ ਭੁੱਖ ਨਾਲ ਨਹੀਂ ਮਰਨਾ ਚਾਹੀਦਾ। ਲਾਹੌਰ ਦਾ ਇੱਕ ਮੋਚੀ ਮਹੱਲਾ, ਉੱਥੇ ਰਹਿੰਦੇ ਹੋਏ ਇੱਕ ਮੁਸਲਮਾਨ ਮੋਚੀ ਨੂੰ ਇੱਕ ਢੰਡੋਰੇ ਦੀ ਆਵਾਜ਼ ਸੁਣੀ, ਆਪਣੇ ਛੋਟੇ ਜਿਹੇ ਪੋਤਰੇ ਨੂੰ ਨਾਲ ਲੈ ਕੇ ਉਹ ਉਸ ਖਜ਼ਾਨੇ ਉੱਤੇ ਗਿਆ ਜਿੱਥੇ ਜਾ ਕੇ ਦਾਣੇ ਵੰਡੇ ਜਾ ਰਹੇ। ਸਤਕਾਰਯੋਗ ਖਾਲਸਾ ਜੀ ਬੁੱਢੇ ਨੇ ਆਪਣੀ ਚਾਦਰ ਵਿਛਾ ਦਿੱਤੀ। ਬੰਦਾ ਲਾਲਚੀ ਵੀ ਹੈ ਫਿਕਰ ਤਨ, ਇਹ ਸੋਚ ਕੇ ਕਿ ਅੱਜ ਤਾਂ ਮਹਾਰਾਜੇ ਨੇ ਰਾਸ਼ਨ ਦਾ ਬੂਹਾ ਖੋਲ੍ਹੇ, ਕੀ ਪਤਾ ਕੱਲ ਨੂੰ ਬੰਦ ਹੋ ਜਾਏ, ਜੇ ਮੈਨੂੰ ਜ਼ਰੂਰਤ ਪਏਗੀ ਤੇ ਮੈਂ ਕੱਲ ਨੂੰ ਕਿੱਥੋਂ ਲਾਵਾਂ। ਕੁਝ ਵਧੀਕ ਲਾਲਚ ਕਰ ਲਿਆ, ਕੁਝ ਵੱਧ ਦਾਣੇ ਜਿਹੜੇ ਸਨ ਉਹ ਆਪਣੀ ਖੇਸ ਵਿੱਚ ਪਾ ਲਏ, ਤੇ ਜਦੋਂ ਖੇਸ ਵਿੱਚ ਪਾ ਕੇ ਉਹਦੀ ਪੰਡ ਬੰਨੀ, ਉਸ ਬੰਦੇ ਨੂੰ ਕਿਹਾ ਜਿਹੜਾ ਉੱਥੇ ਦਾਣੇ ਦੇ ਰਿਹਾ ਸੀ, ਉਸ ਨੂੰ ਕਿਹਾ ਕਿ ਤੂੰ ਭਾਈ ਮੋਦੀ ਆ ਜ਼ਰਾ ਮੇਰੇ ਨਾਲ ਪੰਡ ਬਣਾ ਦੇ, ਕਿਉਂਕਿ ਮੇਰਾ ਪੋਤਰਾ ਛੋਟਾ ਹੈ, ਇਹ ਪੰਡ ਚੁਕਾ ਨਹੀਂ ਸਕਦਾ, ਇਹ ਪੰਡ ਬਣਾ ਨਹੀਂ ਸਕਦਾ। ਮੋਦੀ ਨੇ ਪੰਡ ਬੰਨ ਦਿੱਤੀ, ਚੁੱਕਣ ਲੱਗੇ, ਬਾਬੇ ਵਾਲਾ ਪਾਸਾ ਨੀਵਾਂ ਰਹੇ, ਉਹਦੇ ਕੋਲ ਚੁੱਕੀ ਨਾ ਗਈ, ਗੋਡਿਆਂ 'ਤੇ ਜਾ ਕੇ ਪੰਡ ਡਿੱਗ ਪਈ। ਦੋ ਤਿੰਨ ਵਾਰਾਂ ਕੋਸ਼ਿਸ਼ ਕੀਤੀ ਲੇਕਿਨ ਪੰਡ ਸਿਰ 'ਤੇ ਨਾ ਜਾ ਸਕੇ। ਉਸ ਬਿਰਧ ਬਾਬੇ ਦੀਆਂ ਅੱਖਾਂ ਵਿੱਚੋਂ ਹੰਝੂ ਕਰੇ ਅਤੇ ਹੌਕਾ ਲੈ ਕੇ ਆਸਮਾਨ ਵੱਲ ਦੋਵੇਂ ਹੱਥ ਚੁੱਕ ਕੇ ਆਖਿਆ, ਖੁਦਾਇਆ ਜੇ ਕਿਤੇ ਮੇਰੀ ਬੁਢਾਪੇ ਦੀ ਡਗੋਰੀ ਮੇਰਾ ਪੁੱਤਰ ਕਰੀਮਾ ਮੇਰੇ ਕੋਲੋਂ ਨਾ ਖੋਦੋ, ਅੱਜ ਉਹ ਜਵਾਨ ਪੁੱਤ ਜਿੰਨੀ ਆ ਪੰਡ ਮੇਰੇ ਕੋਲ ਗੋਡਿਆਂ 'ਤੇ ਨਹੀਂ ਚੜ੍ਹਦੀ, ਉਹਨੇ ਮੋਹਰਾਂ ਪਿੱਛੇ ਪਾ ਕੇ ਲੈ ਦੇਣੀ। ਸਤਿਕਾਰਯੋਗ ਖਾਲਸਾ ਜੀ, ਨਤੀਜਾ ਨਿਕਲਿਆ ਕਿ ਇੱਕ ਸਰਦਾਰ ਪਿਛਲੇ ਬੰਨੇ ਖੜਾ, ਝੁੰਬ ਮਾਰਿਆ ਹੋਇਆ ਆਪਣੇ ਚਾਦਰੇ ਦਾ, ਅੱਗੇ ਵੱਧ ਕੇ ਉਸਨੇ ਕਿਹਾ ਕਿ ਲਿਆਓ ਮੈਂ ਚੁਕਾਉਣਾ ਹਾਂ ਪੰਡ। ਪੰਡ ਚੁੱਕੀ, ਹੁਣ ਬਜ਼ੁਰਗ ਬਾਬਾ ਚੁੱਕਣ ਜੋਗਾ ਨਹੀਂ। ਉਸ ਸਰਦਾਰ ਨੇ ਆਖਿਆ ਮੇਰੇ ਸਿਰ 'ਤੇ ਰੱਖ ਦਿਓ। ਪੰਡ ਆਪਣੇ ਸਿਰ 'ਤੇ ਰੱਖ ਲਈ। ਚੱਲ ਬਾਪੂ ਦੱਸ ਤੇਰਾ ਘਰ ਕਿੱਥੇ ਹੈ। ਅੱਗੇ ਅੱਗੇ ਉਹ ਮੁਸਲਮਾਨ ਮੋਚੀ ਮਗਰ ਮਗਰ ਸਰਦਾਰ ਚੁੱਕੀ ਹੋਈ ਪੰਡ ਉਹਦੇ ਘਰ ਆਇਆ, ਸਿਰ ਤੋਂ ਲੈ ਕੇ ਪੈਰਾਂ ਤੱਕ ਚੋਵੇ ਪਸੀਨਾ, ਸਾਰਾ ਜਾਮਾ ਭਿੱਜ ਗਿਆ, ਜਾ ਕੇ ਪੰਡ ਰਖਵਾ ਦਿੱਤੀ। ਫਿਰ ਆਖਿਆ ਲੈ ਬਾਬਾ ਮੈਂ ਤੇਰੇ ਨਾਲ ਇਹ ਦਾਣੇ ਭੜੋਲੇ ਵਿੱਚ ਵੀ ਪਵਾ ਦਿੰਦਾ, ਇਸ ਬੱਚੇ ਕੋਲੋਂ ਨਹੀਂ ਪਵਾਇਆ ਜਾਂਦਾ। ਇਹ ਸਾਰੀ ਸੇਵਾ ਕਰਕੇ ਜਦੋਂ ਸਰਦਾਰ ਮੁੜਨ ਲੱਗਾ, ਉਸ ਬਜ਼ੁਰਗ ਬਿਰਧ ਬਾਬੇ ਨੇ ਮੋਚੀ ਨੇ ਉਸ ਸਰਦਾਰ ਦੇ ਜਾਮਾ ਪਕੜ ਕੇ, ਉਹਦੀ ਬਾਂਹ ਪਕੜ ਕੇ ਆਖਿਆ ਉਹ ਸਰਦਾਰਾ ਜਿਉਂਦਾ ਰਹੋ, ਤੂੰ ਬੜੀ ਬੁੱਢੇ ਦੀ ਸੇਵਾ ਕੀਤੀ ਹੈ, ਤੈਨੂੰ ਮਹਾਰਾਜ ਬੜਾ ਕੁਛ ਦੇਵੇ, ਖੁਦਾ ਤੈਨੂੰ ਸ਼ਕਤੀਸ਼ਾਲੀ ਬਣਾਵੇ। ਇਹੋ ਜਿਹੀਆਂ ਅਸੀਸਾਂ ਦੇ ਕੇ ਆਖਿਆ ਪਰ ਜਿਉਣ ਜੋਗਿਆ ਮੈਨੂੰ ਇਹ ਤੇ ਦੱਸ ਦੇ ਤੇਰਾ ਨਾਮ ਕੀ ਹੈ, ਤੂੰ ਰਹਿੰਦਾ ਕਿੱਥੇ ਹੈ। ਮੈਨੂੰ ਤੇਰੇ ਵਿੱਚੋਂ ਆਪਣਾ ਪੁੱਤ ਕਰੀਮਾ ਨਜ਼ਰ ਆਇਆ। ਤਾਂ ਉਸ ਵੇਲੇ ਉਹ ਸਰਦਾਰ ਨੇ ਕਿਹਾ ਜ਼ਰੂਰ ਜਾਣਨਾ ਚਾਹੁੰਦਾ ਹਾਂ ਬਜ਼ੁਰਗ ਬਾਬਾ ਕਿ ਮੈਂ ਕੌਣ ਹਾਂ।
ہاں بیٹا دس میں تینوں کیویں بھلا میں تب یاد کریا کرنا تا پھر چادر سر تو اتاریا تھلوں شیرے پنجاب مہاراجہ رنجیت سنگھ جی کی ابھرتی ہوئی تصویر ویکھی اس بزرگ نے بابا میں مہاراجہ رنجیت سنگھ آ شیرے پنجاب کے پیروں سے ڈگ پیا بزرگ بابا اس نے کہا سردارا مینو کل بخش دے میری میرے کو غلطی ہو گئی مینو نہیں سی پتا کہ پنج چکن والا آپ مہاراجہ صاحب میرے کو گستاخی ہوئی ہے شیرے پنجاب سیما کرو سیما کرو جب تین چار بار یہ گل کہی بزرگ دیا دونوں باہواں پھڑ کے دھرتی تو اٹھا کے گل نال لا کے آخیا ہوں تو مجھے پتر کہ ہوں کچھ اور کہنے لگ پیا ہے بزرگا جہے شبد میرے لیے تو ورتے ہیں یہ میں تینوں ادھکار دینا ہاں میں تینوں اپنا دھرم کا پتا سمجھا گا جنہ چر تیوا ہے میرے ہوں تیرے گھر میں کسی گل کی کوئی کمی نہیں رہ سکتی میں آپ تیری سیوا میں حاضر ہو جایا کروں گا تو جی تینوں لوڑ پائے تو میرے دربار میں بغیر روک ٹوک تو بغیر کسی نے پوچھے پچھائے تو میرے تک سیدھا پہنچ سکتا ہے میں تیری سیوا میں حاضر رہوں گا یہو جہ سی مہاراجا رنجیت سنگھ ہور انیکاں کہانیاں وہی سخاوت دیا وہ دان دن کی طبیعت دیا جہد سکھ اتہاس بھریا پیا مہاراجا رنجیت سنگھ صاحب نے اس پنجاب اتنے لگ بھگ 40 برے راج کیا 1800 عیسوی کی شروع کی وساکھی اس نے لاہور کے شاہی قلعے منائی 1839 عیسوی 40 سال پچھوں وہ اس جہان فانی تو تر گئے ان 40 سال جو مار کے شیرے پنجاب نے مارے دنیا کا کوئی بادشاہ جہا نہیں جڑا تخت نہ بیٹھا ہو دنیا کا کوئی شہنشاہ جہا نہیں جنہیں سر پہ کلگی نہ لائی دنیا کا کوئی بادشاہ جہا نہیں جنہیں اپنے سکے اتنے اپنا نام نہ لکھا دھیان دینا سنگھو نہ شیرے پنجاب کدے تخت سے بیٹھے موڑے سے بیا کر دے تھے شیرے پنجاب نے کدے سر سے کلگی نہیں لائی شیرے پنجاب نے اپنے سکے اتنے اپنا نام نہیں لکھوایا اور کدے بھی اپنے آپ کو بادشاہ نہیں لکھوایا وہ سمجھتے سن کہ یہ راج پاج پنجاب کے خالصے کا اس سرکار نے جی سربراہ مہاراجا رنجیت سنگھ سن اس نے اس سرکار خالصہ کہیں گے ود تو ود انہوں نے جو اپنے آپ جو شبد اخوال ہے لوگوں کو یا پروان کر لے سمجھ لو اسی سنگھ صاحب کدے دربار صاحب جاؤ نا شری ہرمندر صاحب کے اندرلے مکھ دوار کے اتنے ایک سونے کا پترا لگا ہوا 1818 جب مہاراجا رنجیت سنگھ نے ملتان فتح کیتا اس خوشی میں گرو رام داس مہاراج جی کے پاون ہرمندر صاحب کے اتنے مہاراجا رنجیت سنگھ نے سونے کی چھت چڑھوائی کہ باہر سنگ مرمر لوائی اندر مینا کاری کروائی دور دور تو کاریگر سدے اور اس سنگ مرمر دیا سڑوں باریکی نال ویکھن کی کوشش کرنی وہ خود خود کے کھدائی کر کر کے وہ قیمتی پتھر رنگ برنگے جڑے ہوئے تو تصویر بنیا ہوئی اج مہاراجے کی سیوا کی کہانی دس رہی ہیں اس مہاراجے نے جدوں سنگھ صاحب گیانی سنت سنگھ جی ہیڈ گرنتھی شری دربار صاحب کہنے لگے مہاراجا صاحب تو سب بڑی سیوا کیتی ہے یہ سیوا تھی سدا کی یادگار رہے گی جب تک جگو جگ اٹل شری ہرمندر صاحب ہے تب تک تاری سیوا لوگوں کے منوں میں وستی رہے اس واسطے میں چاہتا ہوں تو نام لکھا جائے مہاراجا رنجیت سنگھ کے سامنے ایک پترا لکھ کے لیا گیا جہد سے شیرے پنجاب کی بڑی اپما کی گئی مہاراجے نے دیکھا سنیا کہ کی لکھے کیونکہ شیرے پنجاب پڑھے ہوئے نہیں سن مہاراجا رنجیت سنگھ نے کیا من پڑھ کے سناؤ کی لکھے جی شیرے پنجاب نے نام شیر ہلایا کہنے لگے ایسی عبارت جہدے ہنکار ہے جہدے ہومے ہے جہدے کوئی دولت کی گل ہے جہدے کوئی سرکار کی حکومت کی پکڑ ہے یہ رنجیت سنگھ پروان نہیں یہ کدے نہیں لگ سکتی کہ تین پترے لکھ کے لے جڑا پترا ہوں لکھا ہے نا جڑا اتنے لگا ہوا ہے وہ عبارت دھیان نہ سننی ایکوں کار تو لے کے آج سچ تک مول منتر لکھنے تو بعد یہ لکھا ہے
श्री गुरु रामदास महाराज जी ने अपना परम सेवक सिख जान करके दया करके ये सेवा महाराजा रणजीत सिंह जी को करवाई। ये शब्द ने यह है उस महाराजे की हलेमी की कहानी, यह है उदी आज भी कि वो अपने गुरु के सन्मुख से पंथ के सन्मुख किन्ना नमाणा होके वो विचरदा। जदों उन्हां कोलों इक सहबन गलती हुई, वो लाहौर तो अमृतसर नूं आ रहे सन, अटारी लागे एक सूआ उहदा पुल है, उहनूं अजकल लोग कोल कंजरी कहिंदे ने,

ਇਸ ਸੰਸਾਰ ਦੇ ਉੱਪਰ, ਇਸ ਦੁਨੀਆਂ ਦੇ ਉੱਪਰ ਸਾਧੂ ਸੰਤ ਮਹਾਤਮਾ ਰਿਸ਼ੀ ਮੁਨੀ ਇਸ ਸੰਸਾਰ ਤੇ ਆਏ ਨੇ। ਸਾਰਿਆਂ ਨੇ ਹਰ ਇੱਕ ਪ੍ਰਾਣੀ ਨੂੰ, ਹਰ ਇੱਕ ਮਨੁੱਖ ਨੂੰ ਇਹੋ ਹੀ ਉਪਦੇਸ਼ ਦਿੱਤਾ ਕਿ ਇਹ ਪ੍ਰਾਣੀ, ਜੇ ਤੂੰ ਆਪਣਾ ਇਸ ਸੰਸਾਰ ਤੇ ਆਇਆ ਹੋਇਆ ਸਫਲ ਕਰਨਾ ਚਾਹੁੰਦਾ ਹੈ ਨਾ, ਤੂੰ ਇਸ ਸੰਸਾਰ ਵਿੱਚੋਂ ਜਸ ਖੱਟਣਾ ਚਾਹੁੰਦਾ, ਤਾਂ ਉਹਨਾਂ ਮਹਾਤਮਾ ਨੇ ਆਖਿਆ ਕਿ ਤੂੰ ਉਸ ਪ੍ਰਭੂ ਦਾ, ਉਸ ਪਰਮਾਤਮਾ ਦਾ, ਉਸ ਰਾਮ ਦੇ ਨਾਮ ਨੂੰ ਜਪ। ਸਾਧੂ ਜਨਾਂ ਦਾ ਇਹ ਵੀ ਕਹਿਣਾ ਕਿ ਉਸ ਸੰਸਾਰ ਦੇ ਵਿੱਚ ਜਦੋਂ ਬੰਦਾ ਆਉਂਦਾ ਤਾਂ ਉਹ ਪਰਮਾਤਮਾ ਹਰ ਇੱਕ ਪ੍ਰਾਣੀ ਦੇ ਵਿੱਚ, ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਆਪਣੀ ਜੋਤ ਦੇ ਕੇ ਭੇਜਦਾ। ਹਰ ਇੱਕ ਮਨੁੱਖ ਦੇ ਅੰਦਰ ਉਸ ਪ੍ਰਭੂ ਦੀ ਜੋਤ ਹੈ। ਸਾਧੂ ਜਨਾਂ ਨੇ ਆਖਿਆ ਕਿ ਪ੍ਰਾਣੀ, ਤੂੰ ਆਪਣਾ ਜੀਵਨ ਸਫਲ ਬਣਾਉਣਾ ਹੈ ਤਾਂ ਉਸ ਰਾਮ ਦੇ ਨਾਮ ਨੂੰ ਜਪ ਲੈ, ਹਿਰਦੇ ਵਿੱਚ ਵਸਾ ਲੈ। ਉਹ ਰਾਮ ਦਾ ਨਾਮ, ਉਸ ਪ੍ਰਭੂ ਦਾ ਨਾਮ ਤੇਰੇ ਹਿਰਦੇ ਵਿੱਚ ਵੱਸਦਾ। ਐਸਾ ਵਾਕਿਆ ਆਉਂਦਾ ਤ੍ਰੇਤਾ ਯੁੱਗ ਦੇ ਅਵਤਾਰ 16 ਕਲਾ ਸੰਪੂਰਨ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਸਮੇਂ, ਜਦੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਭਿਸ਼ਮ ਨੂੰ ਰਾਜ ਗੱਦੀ ਤੇ ਬਿਠਾਇਆ, ਉਸ ਨੂੰ ਰਾਜ ਸੌਂਪ ਦਿੱਤਾ ਭਿਸ਼ਮ ਨੂੰ, ਤਾਂ ਭਿਸ਼ਮ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਇੱਕ ਬਹੁਤ ਕੀਮਤੀ ਮੋਤੀਆਂ ਦਾ, ਸੱਚੇ ਮੋਤੀਆਂ ਦਾ ਹਾਰ ਪੇਸ਼ ਕੀਤਾ। ਭਗਵਾਨ ਰਾਮ ਚੰਦਰ ਜੀ ਨੇ ਉਹੀ ਉਹ ਹਾਰ ਮਾਤਾ ਸੀਤਾ ਜੀ ਦੇ ਗਲ ਵਿੱਚ ਪਾ ਦਿੱਤਾ। ਇੱਕ ਦਿਨ ਐਸਾ ਹੋਇਆ ਕਿ ਵੀਰ ਹਨੂੰਮਾਨ ਮਾਤਾ ਸੀਤਾ ਜੀ ਦੇ ਪਾਸ ਆਏ, ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਮਾਤਾ ਸੀਤਾ ਜੀ ਨੇ ਆਪਣੀ ਮਾਂਗ ਦੇ ਵਿੱਚ ਤੰਦੂਰ ਭਰਿਆ ਹੋਇਆ ਤੇ ਹਨੂੰਮਾਨ ਕਹਿੰਦਾ, ਹੇ ਮਾਤਾ, ਇਹ ਤੂੰ ਆਪਣੇ ਸਿਰ ਵਿੱਚ ਲਾਲ ਰੰਗ ਕੀ ਲਗਾਇਆ? ਤੇ ਮਾਤਾ ਸੀਤਾ ਕਹਿੰਦੀ, ਵੀਰ ਹਨੂੰਮਾਨ, ਇਹ ਸੰਧੂਰ ਹੈ, ਇਹ ਪਤੀਵਰਤਾ ਦੀ ਨਿਸ਼ਾਨੀ ਹੈ, ਕਿ ਜੇ ਮੈਂ ਇਹ ਲਾਉਣੀ ਹੈ ਨਾ ਤਾਂ ਭਗਵਾਨ ਰਾਮ ਚੰਦਰ ਬਹੁਤ ਖੁਸ਼ ਹੁੰਦੇ ਨੇ, ਬਹੁਤ ਪ੍ਰਸੰਨ ਹੁੰਦੇ ਨੇ। ਤੇ ਵੀਰ ਹਨੂੰਮਾਨ ਬਾਹਰ ਗਏ, ਆਪਣੇ ਸਾਰੇ ਸਰੀਰ ਉੱਪਰ ਸੰਧੂਰ ਮਲ ਲਏ ਤੇ ਫਿਰ ਮਾਤਾ ਸੀਤਾ ਜੀ ਦੇ ਪਾਸ ਆ ਗਏ। ਮਾਤਾ ਸੀਤਾ ਜੀ ਨੇ ਆਖਿਆ ਕਿ ਵੀਰ ਹਨੂੰਮਾਨ, ਇਹ ਤੂੰ ਕੀ ਕੀਤਾ? ਆਪਣੇ ਸਾਰੇ ਸਰੀਰ ਉੱਪਰ ਸੰਧੂਰ ਮਲ ਲਏ। ਤਾਂ ਹਨੂੰਮਾਨ ਜੀ ਕਹਿੰਦੇ, ਮਾਤਾ ਜੀ, ਜੇ ਤੁਹਾਡੇ ਸਿਰਫ ਥੋੜ੍ਹੀ ਜਿਹੀ ਜਗ੍ਹਾ ਵਿੱਚ ਸਿਰ ਦੇ ਵਿੱਚ ਲਾਉਣ ਨਾਲ ਸੰਧੂਰ ਭਗਵਾਨ ਰਾਮ ਚੰਦਰ ਖੁਸ਼ ਹੁੰਦੇ ਨੇ ਨਾ, ਤਾਂ ਮੈਂ ਆਪਣੇ ਸਾਰੇ ਸਰੀਰ ਉੱਪਰ ਸੰਧੂਰ ਮਲ ਲਿਆ ਤੇ ਹੁਣ ਭਗਵਾਨ ਰਾਮ ਚੰਦਰ ਬਹੁਤ ਜ਼ਿਆਦਾ ਖੁਸ਼ ਹੋਣਗੇ, ਮੇਰੇ ਉੱਤੇ ਵੀ ਬਹੁਤ ਜ਼ਿਆਦਾ ਪ੍ਰਸੰਨ ਹੋਣਗੇ, ਮੈਂ ਵੀ ਉਹਨਾਂ ਦੀ ਖੁਸ਼ੀ, ਉਹਨਾਂ ਦੀ ਪ੍ਰਸੰਨਤਾ ਹਾਸਲ ਕਰਨਾ ਚਾਹੁੰਦਾ। ਤੇ ਮਾਤਾ ਸੀਤਾ ਜੀ ਇੰਨੇ ਪ੍ਰਸੰਨ ਹੋਏ, ਇੰਨੇ ਖੁਸ਼ ਹੋਏ, ਉਹ ਜਿਹੜੀ ਸੁੱਚੇ ਮੋਤੀਆਂ ਦੀ ਮਾਲਾ ਸੀ ਨਾ ਆਪਣੇ ਗਲੇ ਵਿੱਚੋਂ ਉਤਾਰੀ ਤੇ ਵੀਰ ਹਨੂੰਮਾਨ ਨੂੰ ਦੇ ਦਿੱਤੀ। ਵੀਰ ਹਨੂੰਮਾਨ ਨੇ ਮਾਲਾ ਲਈ ਤੇ ਉਹ ਹਰ ਇੱਕ ਮੋਤੀ ਨੂੰ ਆਪਣੀ ਜਾੜ ਹੇਠ ਦਬਾ ਰਹੇ, ਤੋੜ ਤੋੜ ਕੇ ਵੇਖ ਰਹੇ। ਜਦੋਂ ਇਸ ਤਰ੍ਹਾਂ ਕਰਨ ਲੱਗਿਆ ਨਾ ਵੀਰ ਹਨੂੰਮਾਨ, ਮਾਤਾ ਸੀਤਾ ਜੀ ਨੇ
ਪੁੱਛਿਆ ਕਿ ਵੀਰ ਹਨੂੰਮਾਨ ਇਹ ਤੂੰ ਕੀ ਕਰਦੇ ਇੰਨੀ ਕੀਮਤੀ ਇਹ ਸੁੱਚੇ ਮੋਤੀਆਂ ਦੀ ਮਾਲਾ ਹੈ ਤੇ ਤੂੰ ਇਹਨੂੰ ਤੋੜ ਰਿਹਾ ਤੂੰ ਇਹਨੂੰ ਖਤਮ ਕਰ ਰਿਹਾ ਤੇ ਵੀਰ ਹਨੂੰਮਾਨ ਕਹਿੰਦਾ ਮਾਤਾ ਮੈਂ ਵੇਖ ਰਿਹਾ ਹਰ ਇੱਕ ਮੋਤੀ ਨੂੰ ਭੰਨ ਕੇ ਮੈਂ ਵੇਖ ਰਿਹਾ ਕਿ ਕਿਸੇ ਮੋਤੀ ਵਿੱਚ ਮੇਰੇ ਰਾਮ ਦਾ ਨਾਮ ਵੀ ਹੈ ਮੇਰੇ ਉਸ ਪ੍ਰਭੂ ਦਾ ਨਾਮ ਵੀ ਹੈ ਮੈਂ ਵੇਖ ਰਿਹਾ ਕਿ ਮਾਤਾ ਸੀਤਾ ਜੀ ਨੇ ਆਖਿਆ ਕਿ ਹਨੂੰਮਾਨ ਇਹ ਤਾਂ ਪੱਥਰ ਹੈ ਸੁੱਚੇ ਮੋਤੀਆਂ ਦੇ ਪੱਥਰ ਨੇ ਠੀਕ ਹੈ ਇਹ ਕੀਮਤੀ ਹੈ ਪਰ ਇਹਨਾਂ ਵਿੱਚ ਰਾਮ ਦਾ ਨਾਮ ਕਿਸ ਤਰ੍ਹਾਂ ਹੋ ਸਕਦਾ ਤੇ ਵੀਰ ਹਨੂੰਮਾਨ ਕਹਿੰਦਾ ਨਹੀਂ ਮਾਤਾ ਜੀ ਇਹਨਾਂ ਵਿੱਚ ਰਾਮ ਦਾ ਨਾਮ ਹੋਣਾ ਚਾਹੀਦਾ ਉਹ ਰਾਮ ਦਾ ਨਾਮ ਹਰ ਇੱਕ ਜਗ੍ਹਾ ਹਰ ਇੱਕ ਦੇ ਹਿਰਦੇ ਵਿੱਚ ਹੈ ਤੇ ਮਾਤਾ ਸੀਤਾ ਜੀ ਨੇ ਆਖਿਆ ਕਿ ਕੀ ਤੇਰੇ ਹਿਰਦੇ ਵਿੱਚ ਹੈ ਤੇਰੇ ਰੋਮ ਵਿੱਚ ਰਾਮ ਰਾਮ ਹੈ ਕਹਿੰਦਾ ਹਾਂ ਮਾਤਾ ਜੀ ਨੇ ਆਖਿਆ ਕਿ ਜੇ ਤੇਰੇ ਹਿਰਦੇ ਵਿੱਚ ਰਾਮ ਵੱਸਦਾ ਹੈ ਨਾ ਤਾਂ ਦਿਖਾ ਤਾਂ ਵੀਰ ਹਨੂੰਮਾਨ ਨੇ ਆਪਣੀ ਛਾਤੀ ਦੀ ਉੱਪਰਲੀ ਚਮੜੀ ਨੂੰ ਦੋਨਾਂ ਹੱਥਾਂ ਨਾਲ ਫੜਿਆ ਤੇ ਐ ਉਧੇੜ ਦਿੱਤਾ ਜਦੋਂ ਉਧੇੜਿਆ ਨਾ ਤਾਂ ਗੁਰਮੁਖੋ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਤੇ ਮਾਤਾ ਸੀਤਾ ਜੀ ਦੀ ਫੋਟੋ ਉੱਕਰੀ ਹੋਈ ਮਾਤਾ ਸੀਤਾ ਜੀ ਬਹੁਤ ਪ੍ਰਸੰਨ ਹੋਏ ਬਹੁਤ ਖੁਸ਼ ਹੋਏ ਉਹਨਾਂ ਨੇ ਆਖਿਆ ਸੀ ਕਿ ਹੇ ਵੀਰ ਹਨੂੰਮਾਨ ਤੂੰ ਧੰਨ ਹੈ ਵਾਕਿਆ ਹੀ ਤੇਰੇ ਰੋਮ ਰੋਮ ਵਿੱਚ ਤੇਰੇ ਹਿਰਦੇ ਵਿੱਚ ਉਹ ਪ੍ਰਭੂ ਉਹ ਭਗਵਾਨ ਸ੍ਰੀ ਰਾਮ ਚੰਦਰ ਜੀ ਬੈਠੇ ਸਾਧੂ ਜਨਾਂ ਨੇ ਵੀ ਇਹੀ ਆਖਿਆ ਕਿ ਹੇ ਪ੍ਰਾਣੀ ਉਹ ਪ੍ਰਭੂ ਉਹ ਰਾਮ ਤੇਰੇ ਹਿਰਦੇ ਵਿੱਚ ਹੈ ਜੇ ਤੂੰ ਉਹਨੂੰ ਪ੍ਰਾਪਤ ਕਰਨਾ ਹੈ ਨਾ ਉਸ ਰਾਮ ਦੇ ਨਾਮ ਨੂੰ ਜਪ ਲੈ ਤਾਂ ਕਿ ਤੇਰਾ ਇਸ ਸੰਸਾਰ 'ਚ ਆਇਆ ਸਫਲ ਹੋ ਜਾਵੇ।

वो परमात्मा जिसने इस सारे संसार का बगीचा लाया है, ये सारे संसार में उसने सिरजिया, उसकी प्रतिपालना भी वो प्रभु वो परमात्मा आप करता। वो पत्थर के विच भी जिया रिजक देता, वो हर एक जगह जल दे विच, थल दे विच, हर एक जीव की प्रतिपालना करता। ये महात्मा साधु जनों का कहना है, मनुख नू कहे मनुख जेड़ा प्रभु जेड़ा परमात्मा तेरी प्रतिपालना करता है ना, तू उसका नाम जप ले, तू उसका शुकराना करया कर कि उन्हें तेनू ये जीवन बख्शिया है ना, ते तेरी वो प्रतिपालना भी आप कर दे, तू उसनू हमेशा याद रखिया कर, मन विच ये धारणा धारिया कर कि जो भी देंदा है ना वो प्रभु वो अकाल पुरख वो परमात्मा देंदा है, भावें धन है भावें दौलत है, धीआं पुत्र ऐशो आराम दे साधन रिजक वो प्रभु देंदा है। ऐसी वार्ता आउंदी है धन धन साहिब श्री गुरु रामदास साहिब पातशाह चौथे पातशाह दे समय दी, कि जदों श्री अमृतसर साहब का धन धन साहब श्री गुरु रामदास साहब पातशाह नूं पता लग्या है ना, वो ऐसे वाकया तो पता लगे है, एक पट्टी का जंगीरदार होया, राजा होया, राजा दुनी चंद, इतिहास में लिखा है कि उस दे पांच लड़कियां सन, पांच धीआं सन, ते जिहड़ी सारिआं तों छोटी सी ना वो कुछ भगती भाव वाली सी, बड़ा सादे रहना, ते जिथे भी सतसंगत होनी उस प्रभु दे नाम का कीर्तन होना उसने उस जगह जरूर जाना। कथा दे विच कीर्तन दे विच मन में एकाग्र करके बैठना बहुत भगती भाव वाली सी, वो समझती सी कि ये जीवन दान भी उस प्रभु ने दिता है, ते सारिआं दी प्रतिपालना भी वो प्रभु आप करता है। एक दिन ऐसा होया, राजा दुनी चंद बड़ा हंकारी पुरख, वो अपनी धीआं नूं बुलाया, वारी वारी पूछ रहा है, वड्डी तो लैके शुरू कीता, सारिआं नूं पुछिआ कि तुसीं ऐने ऐशो आराम दे सुख भोग रही हैं, ऐने सुख माण रही हो, ते 36 प्रकार दे भोजन खाण वास्ते तुहानूं मिल रहे ने, ते इह किसदा दित्ता खा रही हो? धीआं सन, उन्होंने आख्या कि पिता जी असी तुहाडा दित्ता खा रही हैं, तुसीं साडे माता पिता तुहाडा ही दित्ता खाणा है, पर जिहड़ी सारिआं तों छोटी सी ना जिसका नाम इतिहास विच रजनी आया, सारिआं तों छोटी वो कहण लगी, नहीं पिता जी असी तुहाडा दित्ता नहीं खांदी, असी उस परमात्मा दा उस प्रभु दा दित्ता खानी है, जिसने सानू इस संसार से कले है, जिसने सानू ये जीवन दान दिता है, ये मानस जन्म नू सफल करने वास्ते सानू इस संसार से कले है ना, असी उस प्रभु दा उस परमात्मा दा दित्ता खानी है। वो मुकर गई, कहंदी कि मैं परमात्मा दा दित्ता खा रही हूं, वो ही सारिआं दी प्रतिपालना करदा है। राजे नूं बड़ा गुस्सा चढ़िया, कहंदा नहीं तैनू रिजक मैं खाण वास्ते देना है ना,
ਤੇ ਤੂੰ ਮੇਰਾ ਹੀ ਆਸ ਕੇ ਤੁਸੀਂ ਦਿੱਤਾ ਤੇ ਮੈਂ ਹਾਰੀ ਨਹੀਂ ਮੰਨੀ। ਭਗਤੀ ਭਾਵ ਸੀ ਮਨ ਅੰਦਰ ਉਸ ਪ੍ਰਭੂ ਦਾ, ਉਸ ਪਰਮਾਤਮਾ ਦਾ ਪਿਆਰ ਸੀ। ਜਦੋਂ ਨਾ ਮੰਨੀ ਨਾ ਤਾਂ ਬੜਾ ਗੁੱਸੇ ਵਿੱਚ ਰਾਜਾ ਦੁਨੀ ਚੰਦ ਉਹਨੇ ਗੁਰਮੁਖੋ ਇੱਕ ਐਸਾ ਕੋੜੀ ਲੱਭਿਆ ਜਿਸਦਾ ਨਾਮ ਪਿੰਗਲਾ ਸੀ। ਕੋੜੀ ਸੀ, ਸਾਰਾ ਸਰੀਰ ਕੋੜ ਨਾਲ ਕੁੱਟਿਆ ਹੋਇਆ ਸੀ। ਉਹਨੇ ਜ਼ਬਰਦਸਤੀ ਆਪਣੀ ਛੋਟੀ ਲੜਕੀ ਰਜਨੀ ਦੀ ਉਸ ਕੋੜੀ ਪਿੰਗਲੇ ਦੇ ਨਾਲ ਸ਼ਾਦੀ ਕਰ ਦਿੱਤੀ। ਪਰ ਵੇਖੋ ਉਹ ਬੀਬੀ ਰਜਨੀ, ਪਿਤਾ ਨੇ ਭਾਵੇਂ ਕੋੜੀ ਨਾਲ ਵਿਆਹ ਦਿੱਤਾ ਭਾਵੇਂ ਪਿੰਗਲੇ ਨਾਲ ਵਿਆਹ ਦਿੱਤਾ, ਤੇ ਉਹਨੇ ਉਸ ਨੂੰ ਵੀ ਸੱਤ ਕਰਕੇ ਮੰਨੇ। ਉਹ ਕਹਿ ਉਹਨੇ ਆਖਿਆ, ਕਹਿੰਦੀ ਮੇਰੇ ਕਰਮਾਂ ਵਿੱਚ, ਮੇਰੀ ਤਕਦੀਰ ਵਿੱਚ ਇਹੋ ਕੁਝ ਸੀ, ਇਹ ਵੀ ਪਰਮਾਤਮਾ ਨੇ ਦੱਸਿਆ। ਤੇ ਰਾਜੇ ਦੁਨੀ ਚੰਦ ਨੇ ਬੀਬੀ ਰਜਨੀ ਨੂੰ ਤੇ ਉਹਦੇ ਪਤੀ ਨੂੰ ਕੋੜੀ ਆਖ ਦਿੱਤਾ ਕਿ ਤੁਸੀਂ ਇੱਥੋਂ ਚਲੇ ਜਾਓ। ਬੀਬੀ ਰਜਨੀ ਨੇ ਆਪਣੇ ਉਸ ਕੋੜੀ ਪਤੀ ਨੂੰ ਇੱਕ ਟੋਕਰੇ ਵਿੱਚ ਪਾਇਆ ਤੇ ਪਿੰਡ ਪਿੰਡ ਮੰਗ ਕੇ ਖਾ ਰਹੀ ਹੈ। ਜਦੋਂ ਪਿੰਡ ਪਿੰਡ ਮੰਗ ਕੇ ਖਾ ਰਹੀ ਹੈ, ਸਿਰ ਤੇ ਚੁੱਕਿਆ, ਪਿੰਡ ਪਿੰਡ ਮੰਗ ਕੇ ਖਾ ਰਹੀ ਹੈ, ਤਾਂ ਜਿੱਥੇ ਗੁਰਮੁਖੋ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤ ਸਰੋਵਰ ਹੈ ਨਾ, ਉਸ ਜਗ੍ਹਾ ਇੱਕ ਪਹਿਲਾਂ ਪੁਰਾਣੀ ਇੱਕ ਛੱਪੜੀ ਹੁੰਦੀ ਸੀ। ਉੱਥੇ ਇੱਕ ਬੇਰੀਆਂ ਸਨ, ਬਹੁਤ ਬੇਰੀਆਂ ਸਨ, ਤੇ ਬੀਬੀ ਰਜਨੀ ਨੇ ਉਹ ਟੋਕਰਾ ਜਿਸ ਵਿੱਚ ਪਤੀ ਬੈਠਾ ਸੀ ਬੇਰੀ ਹੇਠਾਂ ਰੱਖਿਆ ਤੇ ਛਾਂ ਕਰਕੇ ਉੱਥੇ ਰੱਖ ਦਿੱਤਾ ਤੇ ਆਪ ਪਿੰਡ ਵਿੱਚੋਂ ਮੰਗਣ ਵਾਸਤੇ, ਰੋਟੀਆਂ ਖਾਣ ਵਾਸਤੇ ਕੁਝ ਚਲੀ ਗਈ। ਤਾਂ ਪਿੱਛੋਂ ਐਸਾ ਕੌਤਕ ਹੋਇਆ, ਕੋੜੀ ਨੇ ਪਿੰਗਲੇ ਨੇ ਵੇਖਿਆ ਕਿ ਕੁਝ ਕਾਂ ਗਰਮੀ ਕਰਕੇ ਉਸ ਛੱਪੜੀ ਵਿੱਚ ਨਹਾ ਰਹੇ ਸਨ। ਜਦੋਂ ਉਹ ਨਹਾ ਰਹੇ ਸਨ, ਜਦੋਂ ਨਹਾ ਕੇ ਬਾਹਰ ਆਉਂਦੇ ਸਨ ਤਾਂ ਉਹ ਕਾਲਿਆਂ ਤੋਂ ਚਿੱਟੇ ਹੋ ਕੇ ਉੱਡ ਰਹੇ ਸਨ। ਬੜਾ ਹੈਰਾਨ ਹੋਇਆ, ਕਹਿੰਦਾ ਬੜਾ ਸ਼ਕਤੀ ਵਾਲਾ ਪਾਣੀ ਹੈ। ਉਹਨੇ ਵੀ ਢਿੱਲ ਨਾ ਕੀਤੀ, ਹੌਲੀ ਹੌਲੀ ਟੋਕਰੇ ਤੋਂ ਬਾਹਰ ਨਿਕਲਿਆ ਤੇ ਰੁੜਦਾ ਰੁੜਦਾ ਉਸ ਛੱਪੜੀ ਦੇ ਵਿੱਚ ਚਲਿਆ ਗਿਆ। ਜਦੋਂ ਉਹਨੇ ਆਪਣਾ ਸਰੀਰ, ਆਪਣੀ ਦੇਹ ਨੂੰ ਉਸ ਛੱਪੜੀ ਦੇ ਵਿੱਚ ਪਾਇਆ ਹੈ ਨਾ, ਜਦੋਂ ਬਾਹਰ ਵੇਖਿਆ ਤਾਂ ਕੁਝ ਰਾਹਤ ਮਹਿਸੂਸ ਕੀਤੀ। ਜਦੋਂ ਰਾਹਤ ਮਹਿਸੂਸ ਕੀਤੀ, ਰੋਗ ਦੂਰ ਹੁੰਦਾ ਦਿਸਿਆ, ਤਾਂ ਉਸਨੇ ਜੀ ਭਰ ਕੇ, ਦਿਲ ਕਰਕੇ ਉਸ ਛੱਪੜੀ ਦੇ ਵਿੱਚ ਇਸ਼ਨਾਨ ਕੀਤਾ ਤੇ ਨੌਂ ਬਾਰ ਨੌਂ ਹੋ ਕੇ ਬਾਹਰ ਆ ਗਏ। ਬਾਹਰ ਬੈਠ ਗਏ ਹੈ, ਬੀਬੀ ਰਜਨੀ ਆਈ, ਬੜੀ ਹੈਰਾਨ ਹੈ, ਪੁੱਛ ਰਹੀ ਹੈ ਮੇਰਾ ਪਤੀ ਸੀ? ਕਹਿੰਦਾ ਮੈਂ ਹੀ ਤੇਰਾ ਪਤੀ ਹਾਂ। ਤਕਰਾਰ ਹੋ ਗਿਆ, ਪਹੁੰਚ ਗਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ। ਤੇ ਪਾਤਸ਼ਾਹ ਨੇ, ਅੰਤਰਜਾਮੀ ਸਨ, ਉਹਨਾਂ ਨੇ ਆਖਿਆ ਕਿ ਬੀਬੀ ਰਜਨੀ ਇਹੀ ਤੇਰਾ ਪਤੀ ਹੈ। ਉਹ ਦੋਨੋਂ ਜਾਣੇ ਉਸੇ ਜਗ੍ਹਾ, ਉਸੇ ਗੁਰੂ ਘਰ ਦੇ ਵਿੱਚ ਰਹਿਣ ਲੱਗ ਪਏ। ਨੌਂ ਬਰ ਨੌਂ ਹੋ ਗਏ ਸਿੱਖ ਸੰਗਤਾਂ ਦੀ ਸੇਵਾ ਕਰਦੇ। ਤੇ ਜਦੋਂ ਰਾਜੇ ਦੁਨੀ ਚੰਦ ਨੂੰ ਪੱਟੀ ਪਤਾ ਲੱਗਿਆ ਇਹਨੇ ਬੜੇ ਪਛਤਾਵਾ ਕੀਤਾ, ਆਪ ਲੈਣ ਆਇਆ, ਲੈ ਗਿਆ ਪੱਟੀ, ਕੋਈ ਸੁਪੁੱਤਰ ਨਹੀਂ ਸੀ ਤੇ ਆਪਣਾ ਰਾਜਭਾਗ ਬੀਬੀ ਰਜਨੀ ਨੂੰ ਤੇ ਉਸ ਦੇ ਪਤੀ ਨੂੰ ਸੌਂਪ ਦਿੱਤਾ। ਮਹਾਤਮਾ ਸਾਧੂ ਜਨਾਂ ਦਾ ਇਹ ਕਹਿਣਾ ਕਿ ਹੇ ਜੀਵ, ਜਿਹੜਾ ਉਹ ਪ੍ਰਭੂ ਤੇਰੀ ਪ੍ਰਤਪਾਲਣਾ ਕਰਦਾ ਹੈ ਨਾ, ਤੈਨੂੰ ਖਾਣ ਵਾਸਤੇ ਰਿਜਕ ਦਿੰਦਾ, ਤੂੰ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਕਰ।

0: ਅਨੰਤ ਕੈਸਟ ਕੰਪਨੀ ਬੜੇ ਮਾਣ ਨਾਲ ਪੇਸ਼ ਕਰਦੇ ਹਨ ਭਾਈ ਰਣਜੀਤ ਸਿੰਘ ਚੰਦਨ ਦੀ ਨਵੀਂ ਕੈਸਟ ਨਸ਼ਿਆਂ ਨੂੰ ਛੱਡ ਦਿੰਦੇ ਹਨ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

भयो कबीर उदास। कबीर गर्व ना कीजिए चामन पेटे हाड, है वरी ऊपर शतर

ਉਤ ਕਬੀਰ ਥੋੜੇ ਜਲ ਮਾਛਲੀ ਝੀਵਰ ਮੇਲੇ ਉਹ ਜਾਲ ਇਹ ਤੋਗਨੈ ਨਾ ਸੂਤ ਸਹਿ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀ ਹੈ ਜੋ ਅਤ ਖਾਰੂ ਹੋਏ ਪੋਖਰ ਪੋਖਰ ਢੂੰਡ ਤੇ ਭਲੋ

ਤਿਰਥੋਂ ਨੀ ਪਾਈ ਤਿਤ ਪਈ ਸਤਿਗੁਰ ਬੰਦੀ ਧੀਰ ਕਬੀਰ ਹੀਰਾ ਬਣ ਗਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੌਹਰੀ ਲੈ ਕੇ ਮੰਦੈ ਹਾਟ ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ।

ਆਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ ਰਾਮ ਰਤਨ।

0: ਕਹਿ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕਹਿ ਖਾਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛੋ ਹੋਏ ਤਾਂ ਹੋਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ ਟੂੰਡਤ ਡੁੱਲ ਹੈ ਅੰਧਗਤ ਹਰ ਕੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾਂ ਕੋ ਬਡੋ ਅਭਾਗ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਨ ਕਿੱਥੇ? ਉਸਦੇ ਵਸਾਇਲ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਔਰ ਸਭ ਤੋਂ ਵੱਡਾ ਵਸੀਲਾ ਹੈ ਇਹ ਤਨ, ਔਰ ਤਨ ਉਸਦੀ ਦੇਣ ਹੈ, ਇਹ ਦਿਮਾਗ ਉਸਦੀ ਦੇਣ ਹੈ, ਔਰ ਇਹ ਤਨ ਤੇ ਮਨ ਦੇ ਆਸਰੇ ਤੇ ਤੂੰ ਧਨ ਇਕੱਠਾ ਕਰ ਲਿਆ ਤਾਂ ਵਸੀਲਾ ਤੇ ਪ੍ਰਭੂ ਹੈ, ਵਸੀਲਾ ਤੇ ਪਰਮਾਤਮਾ ਹੈ। ਪਰ ਧਨ ਦਾ ਅਹੰਕਾਰ ਸਤਾ ਪ੍ਰਭਤਾ, ਇਸਦਾ ਅਹੰਕਾਰ ਅਗਾਂਹ ਚਲੀਏ ਤਾਂ ਅਹੰਕਾਰ ਨੂੰ ਬੈਠਣ ਵਾਸਤੇ ਕੋਈ ਗੁਣਾਂ ਦਾ ਸਿੰਘਾਸਣ ਚਾਹੀਦਾ ਹੈ। ਦਾਨ ਦਾ ਅਹੰਕਾਰ, ਗਿਆਨ ਦਾ ਅਹੰਕਾਰ, ਸੇਵਾ ਦਾ ਅਹੰਕਾਰ ਬੜੇ ਨਵੇਂ ਤੋਂ ਨਵੇਂ ਸਿੰਘਾਸਣ ਅਹੰਕਾਰ ਆਪਣੇ ਬੈਠਣ ਲਈ ਬਣਾਈਦਾ, ਬਣਾਈ ਜਾਂਦਾ, ਬਣਾਈ ਜਾਂਦਾ, ਬਣਾਈ ਜਾਂਦਾ। ਔਰ ਗੁਣਾਂ ਦੇ ਆਸਰੇ ਤੇ ਬੈਠ ਕੇ ਇਹ ਪ੍ਰਸੰਨ ਬੜਾ ਆਉਂਦਾ ਹੈ, ਕਿਉਂਕਿ ਜਗਤ ਤੋਂ ਜਸ ਮਿਲਦਾ ਹੈ, ਜਗਤ ਤੋਂ ਮਾਣ ਮਿਲਦਾ ਹੈ। ਉਹ ਮਾਣ ਇਸਦੇ ਅਹੰਕਾਰ ਨੂੰ ਹੋਰ ਵਧਾਉਂਦਾ ਹੈ, ਹੋਰ ਵਧਾਉਂਦਾ ਹੈ। ਦੇਖਣ ਵਿੱਚ ਆਇਆ ਧਨ ਹੈ ਤਾਂ ਧਨ ਤੇ ਅਹੰਕਾਰ ਬੈਠ ਗਿਆ, ਫਿਰ ਧਨ ਦਾ ਤਿਆਗ ਹੈ ਤਾਂ ਤਿਆਗ ਤੇ ਅਹੰਕਾਰ ਖੜਾ ਹੋ ਗਿਆ, ਹੁਣ ਤਿਆਗ ਦਾ ਅਹੰਕਾਰ। ਸਤਾ ਕੋਲ ਹੈ, ਸਤਾ ਦਾ ਅਹੰਕਾਰ, ਸਤਾ ਦਾ ਤਿਆਗ ਕਰ ਦਿੱਤਾ ਹੈ, ਹੁਣ ਤਿਆਗ ਦਾ ਅਹੰਕਾਰ। ਐਸਾ ਅਕਸਰ ਦੇਖਣ ਨੂੰ ਮਿਲਦਾ ਹੈ। ਪਹਿਲੇ ਜੋ ਕੋਲ ਹੈ ਉਸਦਾ ਅਹੰਕਾਰ, ਫਿਰ ਜੋ ਕੋਲ ਹੈ ਉਸਦਾ ਤਿਆਗ ਕੀਤਾ ਹੈ, ਉਸ ਤਿਆਗ ਦਾ ਅਹੰਕਾਰ। ਅਹੰਕਾਰ ਨਵੇਂ ਤੋਂ ਨਵੇਂ ਰਸਤੇ ਲੱਭਦਾ ਹੈ, ਔਰ ਅਹੰਕਾਰ ਤੋਂ ਬਚਣਾ ਔਖਾ। ਜਿਹੜਾ ਸਿੰਘਾਸਣ ਵੀ ਅਸੀਂ ਨਿਰੰਕਾਰ ਨੂੰ ਬਿਠਾਉਣ ਲਈ ਬਣਾਉਂਦੇ ਹਾਂ, ਅਹੰਕਾਰ ਬੈਠ ਜਾਂਦਾ ਹੈ। ਦਾਨ ਦਾ ਸਿੰਘਾਸਣ ਬੜਾ ਸੋਹਣਾ ਬਣਾਇਆ ਸੀ, ਭਗਵਾਨ ਆ ਕੇ ਬੈਠੇ, ਨਿਰੰਕਾਰ ਆ ਕੇ ਬੈਠੇ, ਅਹੰਕਾਰ ਆ ਕੇ ਬੈਠ ਜਾਂਦਾ ਹੈ। ਸੇਵਾ ਕਰ ਰਹੇ ਸੀ ਤਾਂ ਕਿ ਸੇਵਾ ਦੇ ਸਿੰਘਾਸਣ ਤੇ ਪ੍ਰਭੂ ਆ ਕੇ ਬੈਠੇ, ਨਹੀਂ ਅਹੰਕਾਰ ਆ ਕੇ ਬੈਠ ਗਿਆ। ਸਿਮਰਨ ਮਾਲਾ ਦੇ ਰਾਹੀਂ, ਰਸਨਾ ਦੇ ਨਾਲ ਜਪ ਦੇ ਰਾਹੀਂ ਆਰੰਭ ਕੀਤਾ, ਤਾਂ ਕਿ ਇਹ ਜਪ, ਇਹ ਮਾਲਾ ਦਾ ਫਿਰਨਾ ਪ੍ਰਭੂ ਪ੍ਰਾਪਤੀ ਦਾ ਸਾਧਨ ਬਣ ਜਾਏ। ਪਰ ਇਸ ਤੇ ਵੀ ਅਹੰਕਾਰ ਖੜਾ ਹੋ ਗਿਆ। ਅਹੰਕਾਰੀ ਨੂੰ ਦੂਸਰੇ ਤੁਛ ਪ੍ਰਤੀਤ ਆਉਂਦੇ ਨੇ। ਅਹੰਕਾਰੀ ਆਪਣੇ ਆਪ ਨੂੰ ਮਹਾਨ ਸਮਝਦਾ ਹੈ, ਔਰ ਕਈ ਦਫਾ ਅਹੰਕਾਰ ਇਤਨੀ ਚਰਮ ਸੀਮਾ ਤੇ ਪਹੁੰਚਦਾ ਹੈ, ਉਹਦੀ ਦ੍ਰਿਸ਼ਟੀ ਚ ਨਿਰੰਕਾਰ ਵੀ ਕੁਛ ਨਹੀਂ, ਉਹ ਸਵੈਮ ਦਾਵਾ ਕਰ ਉੱਠਦਾ ਹੈ, ਮੈਂ ਹੀ ਨਿਰੰਕਾਰ, ਮੈਂ ਹੀ ਨਿਰੰਕਾਰ। ਦਾਵਾ ਕੀਤਾ ਸੀ ਹਰਨਾਗ ਕਿਸਨੇ, ਮੈਂ ਪਰਮਾਤਮਾ, ਕੌਣ ਹੁੰਦਾ ਹੈ ਪਰਮਾਤਮਾ? ਦਾਵਾ ਕੀਤਾ ਸੀ ਨਮਰੂਦ ਨੇ, ਮੈਂ ਹਾਂ ਖੁਦਾ, ਕੌਣ ਹੁੰਦਾ ਖੁਦਾ? ਅਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਮੰਨਣ ਨੂੰ ਤਿਆਰ ਨਹੀਂ। ਇਸ ਵਾਸਤੇ ਅਹੰਕਾਰੀ ਦਾ ਸਿਰ ਝੁਕਦਾ ਹੀ ਨਹੀਂ, ਝੁਕਦਾ ਹੀ ਨਹੀਂ, ਆਖੜਿਆ ਰਹਿੰਦਾ ਸਿਰ। ਔਰ ਉਸਦੇ ਸਾਹਮਣੇ ਮਾਤਾ ਛੋਟੀ ਹੈ, ਪਿਤਾ ਛੋਟਾ ਹੈ, ਗੁਰੂ ਛੋਟਾ ਹੈ, ਪ੍ਰਭੂ ਛੋਟਾ ਹੈ, ਕੋਈ ਵੀ ਵੱਡਾ ਨਹੀਂ। ਸਿਰਫ ਉਹ ਖੁਦ ਵੱਡਾ ਬਣਦਾ ਹੈ, ਔਰ ਵੱਡਾ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਰੀ ਭੱਜ ਦੌੜ ਅਹੰਕਾਰ ਲਈ ਹੈ, ਨਿਰੰਕਾਰ ਲਈ ਨਹੀਂ। ਕਿਸ ਤਰ੍ਹਾਂ ਮੈਂ ਸਾਰੇ ਲੋਕਾਂ ਦੀਆਂ ਨਿਗਾਹਾਂ ਦਾ ਮਰਕਜ਼ ਬਣ ਜਾਵਾਂ, ਕੇਂਦਰ ਬਣ ਜਾਵਾਂ, ਹਰ ਇੱਕ ਦੀ ਨਿਗਾਹ ਮੇਰੇ ਤੇ ਟਿਕੇ, ਔਰ ਹਰ ਇੱਕ ਦਾ ਮਾਣ ਮੈਂ ਹੋ ਜਾਵਾਂ, ਮੇਰੇ ਤੇ ਮਾਣ ਕਰਨ, ਔਰ ਇਸ ਤਰ੍ਹਾਂ ਮੇਰਾ ਅਹੰਕਾਰ ਸਿਖਰ ਤੇ ਪਹੁੰਚੇ। ਸਾਰੀ ਭੱਜ ਦੌੜ ਅਹੰਕਾਰ ਦੀ।

ਇੰਜ ਕਹਿ ਲਈਏ ਯਾਤਰਾਵਾਂ ਤੇ ਦੋ ਹੀ ਨੇ, ਅਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ। ਨਿਰੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ ਤੂੰ ਹੈ ਤੂੰ ਹੈ ਤੂੰ ਹੈ ਤੂੰ ਹੈ। ਅਹੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ ਮੈਂ ਹਾਂ ਮੈਂ ਹਾਂ ਮੈਂ ਹਾਂ ਮੈਂ ਹਾਂ ਮੈਂ ਹਾਂ। ਇਹ ਜਨਮ ਮਰਨ ਦਾ ਕਾਰਨ ਬਣ ਜਾਂਦੀ ਹੈ ਤੂੰ ਹੈ ਤੂੰ ਹੈ ਤੂੰ ਹੈ। ਇਹ ਜਨਮ ਮਰਨ ਨੂੰ ਮਿਟਾ ਕੇ ਪ੍ਰਭੂ ਦਾ ਰੂਪ ਬਣਾ ਦਿੰਦੀ ਹੈ, ਬੂੰਦ ਸਾਗਰ ਵਿੱਚ ਲੀਨ ਹੋ ਜਾਂਦੀ ਹੈ, ਈਸ਼ਵਰ ਦਾ ਰੂਪ ਹੋ ਜਾਂਦਾ ਹੈ ਮਨੁੱਖ। ਭਗਤ ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ ਤੂੰ ਹੈ ਤੂੰ ਹੈ ਤੂੰ ਹੈ। ਇਸ ਬਿਰਤੀ ਨੇ ਇਸ ਜਪ ਨੇ ਤੇਰਾ ਹੀ ਰੂਪ ਬਣਾ ਦਿੱਤਾ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਬਏ ਹੈ ਕੋਈ ਨਾ ਸਕੇ ਪਛਾਣੀ। ਤੂੰ ਹੈ ਤੂੰ ਹੈ ਤੂੰ ਹੈ ਇਸਨੇ ਭਗਵਾਨ ਦਾ ਰੂਪ ਬਣਾ ਦਿੱਤਾ। ਮੈਂ ਹਾਂ ਮੈਂ ਹਾਂ ਮੈਂ ਹਾਂ ਇਹ ਸ਼ੈਤਾਨ ਦਾ ਰੂਪ ਬਣਾ ਦਿੰਦਾ ਹੈ। ਸ਼ੈਤਾਨ ਹੀ ਹੈ ਉਹ ਜਿਸਦਾ ਸਭ ਕੁਛ ਅਹੰਕਾਰ ਆਸ਼ਰਿਤ ਖੜਾ ਹੈ। ਭਗਵਾਨ ਦਾ ਰੂਪ ਹੈ ਜਿਸਦੇ ਰੋਮ ਰੋਮ ਵਿੱਚ ਜਿਹਦੀਆਂ ਸਾਰੀਆਂ ਕਿਰਿਆਵਾਂ ਵਿੱਚ ਭਗਵਤ ਦੀ ਪ੍ਰਦਰਸ਼ਿਤ ਭਗਵਤ ਦੀ ਨੁਮਾਇਸ਼ ਹੋ ਰਹੀ ਹੈ, ਪਰਮਾਤਮਾ ਹੀ ਪ੍ਰਗਟ ਹੋ ਰਿਹਾ। ਸ਼੍ਰੀ ਰਵਿਦਾਸ ਸਹੀ ਕਹਿ ਰਹੇ ਨੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਜਦ ਮੈਂ ਸੀ ਤੂੰ ਨਹੀਂ ਸੀ, ਹੁਣ ਤੂੰ ਹੈ ਮੈਂ ਨਹੀਂ। ਇਹ ਤੂੰ ਤੇ ਮੈਂ ਦੋਵੇਂ ਇੱਕੋ ਸਿੰਘਾਸਣ ਤੇ ਨਹੀਂ ਬੈਠ ਸਕਦੇ। ਮਹਾਰਾਜ ਦੀ ਬਾਣੀ ਦਾ ਫਰਮਾਨ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾ ਵਸੇ ਇੱਕ ਥਾਂ ਹੈ। ਇਹ ਮੈਂ ਤੇ ਤੂੰ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਜਾਂ ਤੂੰ ਹੈ ਜਾਂ ਮੈਂ ਹਾਂ। ਅਹੰਕਾਰੀ ਦੀ ਸਾਰੀ ਸਾਧਨਾ ਮੈਂ ਹਾਂ ਮੈਂ ਹਾਂ, ਉਹਦੀ ਸਾਰੀ ਭੱਜ ਦੌੜ, ਉਹਦੀ ਸਾਰੀ ਕਿਰਿਆ, ਉਹਦੀ ਸਾਰੀ ਤਪੱਸਿਆ, ਉਹਦੀ ਸਾਰੀ ਮਿਹਨਤ, ਇਹ ਕਿਸ ਕਾਰਨ ਹੋ ਰਹੀ ਹੈ? ਮੈਂ ਮੈਂ ਮੈਂ ਪਰ ਵਿਨਮਰ ਮਨੁੱਖ ਦਾ ਸੰਤ ਦਾ ਸਭ ਕੁਛ ਤੂੰ ਆਸਰਿਤ ਹੈ, ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ। ਉੱਥੇ ਮੈਂ ਦੀ ਕੋਈ ਚਿੰਗਾਰੀ ਨਹੀਂ ਰਹਿੰਦੀ ਜਿਸ ਵਿੱਚ ਗੁਣ ਭਸਮ ਹੋ ਜਾਂਦੇ ਨੇ, ਬਸ ਤੂੰ ਹੀ ਤੂੰ ਹੀ ਤੂੰ ਹੀ। ਇੱਕ ਆਲਮ ਦਾ ਕਹਿਣਾ ਹੈ ਅਜ ਰਹਾ ਚਨਾਰ ਅਜ ਰਹਾ ਚੋਨਾਰ ਕਿ ਸਲਾਮਤ ਨਾ ਕੁਨੰਤ। ਇਸ ਢੰਗ ਨਾਲ ਚੱਲ ਰਸਤੇ ਵਿੱਚ ਕਿ ਕਿਸੇ ਦਾ ਸਿਰ ਮਜਬੂਰਨ ਨਾ ਚੁੱਕੇ, ਇਤਨਾ ਆਕੜ ਕੇ ਨਾ ਚੱਲ। ਬਾ ਖਲਕ ਚੁਣਾ ਜੀ ਕੇ ਕਿਆਮਤ ਨਾ ਕੁਨਦ, ਖਲਕਤ ਵਿੱਚ ਇੱਕ ਢੰਗ ਨਾਲ ਰਹਿ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਹੋਵੇ। ਦਰ ਮਸਜਿਦ ਗਰ ਰਵੀ ਕੇ ਚੁਣਾ ਜਾਓ ਕੇ ਤੋਰਾ, ਦਰ ਪੇਖ ਨਾ ਖੁਆਨੰਦ ਇਮਾਮਦ ਨਾ ਕੁਨਦ। ਜੇ ਕਿਧਰੇ ਇਬਾਦਤ ਕਰਨ ਨੂੰ ਤੇਰਾ ਜੀ ਕਰੇ ਤੋ ਨਮਾਜ਼ੀਆਂ ਦੇ ਪਿੱਛੇ ਹੋ ਕੇ ਨਮਾਜ਼ ਪੜ੍ਹੀ, ਕਿਧਰੇ ਅੱਗੇ ਹੋ ਕੇ ਨਹੀਂ। ਐਸਾ ਨਾ ਹੋਵੇ ਕਿ ਤੇਰੇ ਅੰਦਰ ਇਮਾਮ ਬਣਨ ਦਾ ਚਾਅ ਪੈਦਾ ਹੋ ਜਾਏ ਔਰ ਨਮਾਜ਼ ਪੜ੍ਹਦਿਆਂ ਮਸਜਿਦ ਵਿੱਚ ਵੀ ਤੂੰ ਕਹਿ ਉੱਠੇ ਕਿ ਮੈਂ ਹੀ ਸਭ ਤੋਂ ਵੱਡਾ ਮੈਂ ਹੀ ਸਭ ਤੋਂ ਵੱਡਾ। ਅਕਸਰ ਧਾਰਮਿਕ ਮੰਦਰਾਂ ਦੇ ਵਿੱਚ ਵੀ ਤਾਂ ਲੋਕ ਪ੍ਰਧਾਨਗੀ ਲੱਭਦੇ ਨੇ ਕਿ ਪ੍ਰਧਾਨ ਤੇ ਪਰਮਾਤਮਾ ਹੈ, ਜਾਂ ਫਿਰ ਜਿਸਦਾ ਮਿਟ ਗਿਆ ਸਾਰਾ ਅਹੰਕਾਰ ਉਹ ਪ੍ਰਧਾਨ ਹੋ ਸਕਦਾ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਅਭਿਮਾਨ।
جو سنگت دے چرنا دی خاک ہو گیا مستق دا تلک تے پھر اوہی بندا ہے، اور جو پہلے ہی مستق دے تے اسوار ہو کے بیٹھا ہے شاید اس نو مخلوق دے قدماں دے چھوی جو ہے تھا نہ ملے، پر اہنکاری تے سر تے بیٹھن دی کوشش کردا ہے۔ اہنکاریاں دے آسن سنگاسن لوگاں دے سر دے تے ہی ہوندے، ساری راجنیتی ساری ستا اہنکار آشرت ہے، اور اہنکاری سراں تے بیٹھتا ہے، کئی دفعہ سر ہل جانے نے کہ تھلے گرتا ہے۔ اس واسطے کہنا غرور کا سر نیچا، آخر جو لوگاں دے سر جھکانا چاہتا ہے ایک دن اس دا سر نیوا ہو کے رہ جاتا ہے، اہنکاری شرمسار ہو کے رہ جاتا ہے۔ اس واسطے اہنکار پرماتما دے وچکار ایک بہت وڈی دیوار ہے، ایک بہت وڈی دیوار ہے۔ ساری دھارمک سادھنا اس دیوار نو توڑن واسطے ہے، پر اہنکار بڑا چلاک ہے، یہ دھارمک سادھنا نو بھی اپنا سنگاسن بٹھا بنا دیندا ہے، بیٹھنا سی اس تے پربھو نے آپ بیٹھ جاندا ہے،

0: सारी धार्मिक साधना हाथी का इस्नान बन के रह जाती है।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਫਲਿਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call
0: 250-392-3874. Hey Janam Maranam Moolam Ahankaram Papatamam Mitrantajam Sataram Granant Anikmaya ਬਿਸਤੀਰਨੇ। ਇਹ ਅਹੰਕਾਰ ਤੈਨੂੰ ਦੁਸ਼ਮਣ ਬਣਾਉਣੇ ਹੀ ਆਉਂਦੇ ਨੇ, ਮਿੱਤਰ ਬਣਾਉਣ ਦੀ ਤੈਨੂੰ ਜਾਂਚ ਨਹੀਂ। ਅਹੰਕਾਰੀ ਦੇ ਮੂੰਹੋਂ ਨਾ ਨਿਕਲਦਾ। ਅਹੰਕਾਰੀ ਹਾਂ ਨਹੀਂ ਕਰ ਸਕਦਾ। ਜੇ ਸਾਰਾ ਮਾਹੌਲ ਹੀ ਐਸਾ ਹੋਵੇ ਔਰ ਹਾਂ ਕਹਿਣ ਦੀ ਸਹੂਲੀਅਤ ਵੀ ਹੋਵੇ, ਕੁਛ ਵਿਗੜਦਾ ਵੀ ਨਾ ਹੋਵੇ, ਤਾਂ ਵੀ ਹਾਂ ਨਹੀਂ ਕਹੇਗਾ। ਨਾ ਨਾ, ਜਿਤਨੀ ਤਾਕਤ ਜ਼ਿਆਦਾ ਹੋਵੇ ਉਤਨਾ ਹੀ ਜ਼ਬਾਨ 'ਤੇ ਆ ਜਾਂਦਾ, ਨਾ ਨਹੀਂ, ਨਾ ਨਹੀਂ। ਕੋਈ ਕੰਮ ਹੈ ਔਰ ਅਕਸਰ ਕੰਮ ਕਾਰ ਲਈ ਲੋਕ ਸਰਕਾਰੀ ਦਫ਼ਤਰਾਂ ਦੇ ਜਾਂਦੇ ਨੇ। ਜਿਤਨੀ ਜਿਸ ਕੋਲ ਸਮਰੱਥਾ ਹੈ, ਤਾਕਤ ਹੈ, ਉਸ ਹਿਸਾਬ ਨਾਲ ਹੀ ਉਹ ਨਾ ਕਰਦਾ ਹੈ। ਨਾ ਕਰਕੇ ਦੱਸਣਾ ਚਾਹੁੰਦਾ ਹੈ, ਮੈਂ ਤੈਨੂੰ ਰੋਕ ਸਕਦਾ, ਮੈਂ ਤੇਰੇ ਕੰਮ ਨੂੰ ਰੋਕ ਸਕਦਾ। ਅਹੰਕਾਰ ਇਸ ਮਹੀਨੇ ਵਿੱਚ ਤੇ ਭਾਰਤ ਬਹੁਤ ਅਹੰਕਾਰੀ ਦੇਸ਼ ਹੋ ਗਿਆ ਹੈ। ਨਾ ਨਾ ਨਾ, ਹਾਂ ਕਹਿਣਾ ਹੀ ਭੁੱਲ ਗਿਆ। ਹਾਂ ਕਹਿਣ ਵਿੱਚ ਇਹਨੂੰ ਆਪਣਾ ਛੋਟਾਪਨ ਪ੍ਰਤੀਤ ਆਉਂਦਾ ਹੈ। ਜਾਇਜ਼ ਗੱਲ ਵੀ ਨੌਕਰ ਨੇ ਕਹਿ ਦਿੱਤੀ ਹੈ, ਜਾਇਜ਼ ਮੰਗ ਵੀ ਇੱਕ ਨੌਕਰ ਨੇ ਮੰਗੀ ਹੈ, ਤਾਂ ਵੀ ਮਾਲਕ ਕਹਿੰਦਾ ਹੈ ਨਾ। ਨੌਕਰ ਦੀ ਹਾਂ 'ਚ ਹਾਂ ਮਿਲਾ ਦੇਈਏ। ਨਾ ਅਹੰਕਾਰੀ ਨਾ ਕਰਦਾ, ਸਭ ਨੂੰ ਨਾ ਕਰਦਾ ਹੈ, ਔਰ ਜਿੱਥੇ ਤੱਕ ਇਸਦੀ ਸ਼ਤਾ ਹੈ ਉੱਥੇ ਤੱਕ ਨਾ ਕਰਦਾ ਹੈ, ਔਰ ਜਿਤਨਾ ਨਾ ਨਾ ਕਰੀ ਜਾਂਦਾ ਹੈ ਉਤਨੀ ਦੁਸ਼ਮਣੀ ਵੱਧਦੀ ਹੈ। ਤਾਂ ਪਾਤਸ਼ਾਹ ਠੀਕ ਕਹਿ ਰਹੇ ਨੇ, ਮਿਤਰੰ ਤਜੰਤ ਸਤਰੰ ਬ੍ਰਣੰਤ ਅਨਿਕ ਮਾਇਆ ਵਿਸਤੀਰਨੇ। ਅਹੰਕਾਰ ਦੀ ਮਾਇਆ ਦਾ ਇਸ ਤਰੀਕੇ ਨਾਲ ਵਿਸਥਾਰ ਆਉਂਦਾ ਹੈ, ਇਸਦੀ ਦੁਸ਼ਮਣੀ ਵੱਧਦੀ ਹੈ। ਇਰਾਨੀ ਸੂਫੀ ਸੰਤ ਜਨਾਬ ਹਾਫਿਜ਼ ਕਹਿੰਦੇ ਨੇ,

0: शंकर हर हर हरे।
1: है वेद, है हकीम, कौन? परमात्मा। केड़ी दवाई है उसके कोल? बस परमात्मा का नाम ही दवाई है। और ये दवाई किधरों बारों नहीं लानी, किधरों बारों नहीं लबनी, ये दवाई भी अंदर पई है। इस तरह जैसे के अहंकार रोग अंदर पे है, हमें दीर्घ रोग है, दारू भी इस्तेमाल है। पर इसका मतलब नहीं दारू नहीं है। अहंकार अंदर है, औषधि भी अंदरों है। मैं अंदरों निकल रहे है। हूं जी किधरे अंदरों निकले तू इतनी औषधि हो गई। मैं इतने रोग हो गया। ये रोग ते औषधि दोनों मनुख दे अंदर ने। इसकी मर्जी है रोग नु वधाना है कि औषधि नाल इस रोग नु घटाना है ते मिटाना है। मैं अंदरों निकलेगा। मेरा धन, मेरी कुल, मेरा रूप, मेरी प्रभुता, मेरी जात, मेरा कुल अंदरों ही निकलेगा। तू है कुछ भी नहीं मेरा। मैं ना ही प्रभु सब किछ तेरा। ईगे निर्गुण उगे सर्वुण केल करत विच स्वामी मेरा। ये जो तेरा तेरा है ये भी अंदरों निकलेगा। और ये जो मेरा मेरा है ये भी अंदरों निकलेगा। इस वास्ते रोग भी अंदर है, दवाई भी अंदर है। सत्संग इस वास्ते है। और गुरु अर्जन देव जी महाराज का ये फरमान, ये वाक प्रेरणा दे रहा है। जे रोग अंदर है तो वैद भी अंदर बैठा है, औषधि भी अंदर है। तुम उस औषधि का सेवन कर।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਟਿਕਦਾ ਕਿ ਨਹੀਂ? ਇਹ ਵਾਹਿਗੁਰੂ ਦਾ ਨਾਮ ਬਹੁਤ ਬਣਾਇਆ, ਇਹ ਬੇੜਾ ਬਣਾਇਆ ਗੁਰਸਿੱਖ ਪਿਆਰੇ। ਪੜੋ ਜੀ ਫਿਰ।
5: ਵਸੈ ਸੰਤ ਜਸਰਦਾ।
4: ਬਸ ਦੋ ਅਰਥ ਨੇ ਭਾਈ ਸੰਪਰਦਾ ਵਿੱਚ। ਇਹ ਨਿਰਮਲ ਮਨ ਵਿੱਚ ਬਸੂਗਾ। ਦੂਜਾ ਅਰਥ ਵੀ ਲੈ ਲਓ, ਇਹ ਸੰਤ ਉਹ ਹੋਊ ਜਿਹਦੇ ਹਿਰਦੇ ਵਿੱਚ ਨਾਮ ਵਸਿਆ ਹੋਵੇ। ਅੱਜ ਕਿਹਾ ਕੋ ਸਤ ਨਾ ਹੋਰ ਕਿਤੇ ਪਛਾਕਾਂ ਪਿੱਛੇ ਨਾ ਭੁੱਲ ਜਿਓ। ਵਸੈ ਸੰਤ ਜਿਸ ਹਿਰਦੇ। ਬਸੰਤ ਹੈ ਹੀ ਉਹ ਜਿਹਨਾਂ ਸਾਸ ਗਰਾਸ ਨਾ ਵਿਸਰੇ ਹਰਨਾਮਾ ਮਨ ਮੰਤ। ਜਿਹਦੇ ਹਿਰਦੇ ਇੱਕ ਵਾਹਿਗੁਰੂ ਵੱਸਦਾ ਤੇਰਾ ਨਾਮ ਗੁਰੂ ਅਰਜਨ ਦੇਵ ਜੀ, ਉਹ ਸੰਤ। ਤੇ ਜਿਹਨਾਂ ਦੇ ਹਿਰਦੇ ਇਹ ਵੱਸ ਜਾਵੇ ਉਹਨਾਂ ਨੂੰ ਬਣਾ ਦਿੰਦਾ ਸ਼ਾਂਤ, ਸ਼ਾਂਤੀ ਦਾ ਅੰਤ। ਜਿਹਤੋਂ ਗਾਹਾਂ ਸ਼ਾਂਤੀ ਕੋਈ ਹੋਵੇ ਹੀ ਨਾ। ਉਹ ਗੁਰੂ ਅਰਜਨ ਪਾਤਸ਼ਾਹ ਤੁਹਾਡਾ ਨਾਮ ਹੈ।
5: ਦੁੱਖ ਦਰਿਦਰ ਨਿਵਾਰ।
4: ਜਿੱਥੇ ਫਿਰ ਵਾਹਿਗੁਰੂ ਦਾ ਨਾਮ ਬਚ ਗਿਆ ਉੱਥੇ ਦੁੱਖ ਦਰਿਦਰ ਕਿੱਥੇ? ਉੱਥੇ ਸੰਕਟ ਕਿੱਥੇ? ਇਹ ਤਾਂ ਸੰਕਟ ਉੱਥੇ ਹੀ ਲੱਗਦੇ ਨੇ ਭਾਈ, ਕਿੱਥੇ? ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ। ਅਸੀਂ ਤਾਂ ਦੋ ਚਾਰ ਪਿੱਛੇ ਘਮਰਾਈ ਫਿਰਦੇ ਹਾਂ। رب نو جڑے بھولن گے کروڑا ہی بگن اتے کٹھے ہون گے. مہاراج کہندے کروڑا ہی کوٹ بگن تس لاگتے جس نو وسدے نہ نانک ان دن بل پتے جیو سنیے گھر کاؤ سنیے گھر کاؤ آ جان کی اتے روٹیاں ملنی اتے پروٹھے گرے پے ہیں اتے کے چولہا دیا پلیٹاں پہ ہیں بلکن کے بچارے پکے سنیے گھر کا پہنا جیو آیا تیوں جائے. مارا دی بانی کہنی پرونا آ گیا گھر کوئی ملے ہی نہیں. بابے دیکھو گا بھی چاہ کے دیکھ ہوٹل تے پینے جا کے کوئی ساتھ نہ منہ خالی ہو مڑنا اتے آ جیو روپی پرونا ہے جانا تا ادھر جاہدا نہیں پر سیاح کوئی سن دے انہیں بیٹھے تھی ایک گھر ہی دہی ہے جیڑی ایک گھر ہے ਇਹਦੇ ਵਿੱਚ ਜੀਵ ਰੂਪੀ ਪ੍ਰਾਹੁਣਾ ਆਇਆ ਵੈ ਸਾਡਾ ਥੋੜਾ ਚਿਰ ਰਹਿਣਾ ਉਹਨੇ ਮਾਰ ਜਾਣੀ ਉਡਾਰੀ ਪ੍ਰਾਹੁਣਾ ਹਮੇਸ਼ਾ ਨਹੀਂ ਰਹਿਣਾ ਹੁੰਦਾ ਇਹ ਬਿਲਕੁਲ ਸੰਜਾ ਪਿਆ ਹੈ ਨਾ ਕੋਈ ਕਰਮ ਹੈ ਨਾ ਕੋਈ ਧਰਮ ਹੈ ਨਾ ਕੋਈ ਦੈਵੀ ਸੰਪਤ ਹੈ ਇਹਦੇ ਵਿੱਚ ਨਾ ਮਿੱਠਾ ਬੋਲਣਾ ਹੈ ਨਾ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਕੋਈ ਪਦਾਰਥ ਹੈ ਸਤ ਸੰਤੋਖ ਦਿਆ ਧਰਮ ਸਾਡਾ ਜੀਵ ਰੂਪੀ ਕੌ ਆਉਂਦਾ ਭੁੱਖਾ ਹੀ ਵਿੱਚੋਂ ਉਡਾ ਦੇਣਾ ਆਪਾਂ ਨੇ ਸੁਨੇ ਘਰ ਕਾ ਪਹੁਣਾ ਇਹਨੂੰ ਭਰ ਲਓ ਦੇਹ ਰੂਪੀ ਘਰ ਨੂੰ ਗੁਣਾਂ ਦੇ ਨਾਲ ਸੇਵਾ ਸਿਮਰ ਨਾਲ ਤਾਂ ਕਿ ਜੀਵ ਰੱਜ ਕੇ ਜਾਵੇ ਇੱਥੋਂ ਭੁੱਖਾ ਨਾ ਜਾਵੇ ਇੱਥੋਂ ਸੁਣੇ ਘਰ ਕਾ ਪਾਉਣਾ ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ ਭਾਈ ਨਾਨਕ ਅਨ ਦਿਨ ਬਿਲਪਤੇ ਦਿਨ ਰਾਤ ਬਿਰਲਾਪੇ ਤੜਫੇ ਹੈ ਕੀ ਕਹਿਣ ਦੀ ਤਾਂ ਤੁਹਾਨੂੰ ਕਹਿਣ ਦੀ ਤਾਂ ਗੱਲ ਹੈ ਜੇ ਆਪਣੇ ਨਾਲੇ ਭਾਣਾ ਵਰਤਦਾ ਨਾ ਹੋਵੇ ਰਾਤ ਨੂੰ ਸੁੱਤੇ ਪਿਆਂ ਨੂੰ ਵੀ ਮੋੜ ਗਏ ਜੇ ਯਾਦ ਆਉਂਦੀ ਹੈ ਅੱਜ ਕੇ ਆਖੋ ਸਤਨਾਮ ਸੁੱਤਿਆਂ ਪਿਆਂ ਨੂੰ ਵੀ ਚਿੰਤਾ ਲੱਗੀ ਹੋਈ ਹੈ ਵੀ ਮੁੰਡਾ ਸਵੇਰੇ ਕਹਿਣਾ ਮੰਨੂਗਾ ਘਰ ਰਹੂਗਾ ਕਿ ਨੱਠੇ ਜਾਣੇ ਉਹਨੇ ਅਨ ਦਿਨ ਬਿਲ ਪਤੇ ਜਿਉ ਸੁਣੇ ਘਰ ਕਾਂ ਜਿਵੇਂ ਸੁਣੇ ਘਰ ਵਿੱਚ ਕਾਂ ਵਿਚਾਰਾ ਬਿਰਲਾਪ ਕਰਦਾ ਕੁਝ ਖਾਣ ਨੂੰ ਨਹੀਂ ਮਿਲਿਆ ਖਾਲੀ ਪਿਆ ਇਸ ਤਰ੍ਹਾਂ ਅਸੀਂ ਵੀ ਇਸ ਸੰਸਾਰ ਰੂਪੀ ਘਰ ਦੇ ਵਿੱਚ ਸਾਡਾ ਜੀਵ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੁਣਿਆ ਘਰ ਹੈ ਇਹ ਜਿਹੜੀਆਂ ਮਹਿਲ ਮੁਨਾੜੀਆਂ ਬਾਬੇ ਨੇ ਕਹਿ ਦਿੱਤਾ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀ ਆਹ ਟਕੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ ਇਹ ਤਾਂ ਸਖਣੀਆਂ ਖਾਲੀਆਂ ਪਈਆਂ ਕੋਠੀਆਂ ਸਰੀਰ ਸਾਡੇ ਉੱਤੋਂ ਹੀ ਰੰਗ ਰੋਗਨ ਹੋਇਆ ਵਾ ਨੈਮਲ ਪੇਂਟ ਉਤੋਂ ਹੀ ਕਾਟਨ ਲੱਗੇ ਹੋਏ ਨੇ ਵਿੱਚ ਤਾਂ ਖਾਲੀ ਉਜਾੜ ਹੈ ਜਿੱਥੇ ਨਾਮ ਜਪੀਏ ਪ੍ਰਪਿਆਰੇ ਸੇ ਅਸਲ ਸੋਇਨ ਤੁਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਇਹ ਨਗਰ ਸਾਡੀ ਦੇਹੀ ਹੋਏ ਉਜਾੜ ਵੀ ਆਬਾਨ ਹੈ ਤਾਂ ਉਹ ਜਿੱਥੇ ਵਾਹਿਗੁਰੂ ਦਾ ਨਾਮ ਬਸ ਜਾਂਦਾ ਬਸ ਉੱਥੇ ਫਿਰ 24 ਘੰਟੇ ਫੁੱਲ ਵਾਂਗ ਦੁੱਖ ਸੁੱਖ ਇੱਕ ਸਮਾਨ ਹੋ ਜਾਂਦੇ ਨੇ ਧੰਨ ਗੁਰੂ ਅਰਜਨ ਦੇ ਹਿਰਦੇ ਨਾਮ ਬਸਿਆ ਤਵੀ ਤੇ ਬੈਠੇ ਵੀ ਖੁਸ਼ ਰੇਤ ਪੈਂਦੀ ਤੇ ਵੀ ਖੁਸ਼ ਦੇਗਾ ਉਬਾਲੇ ਦੇ ਰਿਹਾ ਫੇਰ ਵੀ ਕੌਲ ਖਿੜੇ ਹੀ ਰਿਹਾ
5: ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਕੋ
4: ਇਹ ਭਾਟੋ ਨੂੰ ਬਚਨ ਕਰਦੇ ਨੇ ਆ ਜਿਹੜਾ ਗੁਰਸਿੱਖੀ ਦਾ ਭੇਖ ਹੈ ਗੁਰੂ ਅਰਜਨ ਪਾਤਸ਼ਾਹ ਤੇਰੀ ਮਰਜ਼ਾਦਾ ਤੇਰੀ ਸੰਪਤ ਇਹ ਸਾਰੀਆਂ ਮੈਲਾਂ ਤੋਂ ਰਹਿਤ ਨਿਰਮਲ ਭੇਖ ਅਪਾਰ ਜੋ ਤੁਸੀਂ ਗੁਰੂ ਨਾਨਕ ਨੇ ਗੁਰਮਤ ਗੁਰਸਿੱਖੀ ਚਲਾਈ ਹੈ ਇਹ ਸਾਰੀਆਂ ਮਲਾਂ ਤੋਂ ਰਹਿਤ ਮਲ ਅਵਿਦਿਆ ਅਵੇਖ ਆਦਿਕ ਨਾ ਇੱਥੇ ਤਨ ਦੀ ਮੈਲ ਹੈ ਕਹਿ ਦਿੱਤਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਕਰ ਲੈ ਤਨ ਨੂੰ ਸ਼ੁੱਧ ਕਹਿਤਾ ਅੰਮ੍ਰਿਤ ਵੇਲੇ ਬਾਣੀ ਪੜ੍ਹ ਲੈਣੀ ਹੈ ਕਰ ਲੈ ਮਨ ਨੂੰ ਸ਼ੁੱਧ ਕਹਿਤਾ ਕੀਤੀ ਕਿਰਤ ਵਿੱਚੋਂ ਦਸਵੰਧ ਕੱਢਣਾ ਕਰ ਲੈ ਧਨ ਨੂੰ ਸ਼ੁੱਧ ਇਹ ਨਿਰਮਲ ਭੇਖ ਤਿੰਨੇ ਤਨ ਮਨ ਧਨ ਤੇਰੇ ਸ਼ੁੱਧ ਤਿੰਨੇ ਅਵਸਥਾ ਤੇਰੀਆਂ ਸ਼ੁੱਧ ਬਾਲ ਜਵਾਨੀ ਅਰ ਬਿਰਧ ਫੁੱਲ ਕਿਉਂਕਿ ਬਚਪਨ ਤੋਂ ਹੀ ਗੁਰਸਿੱਖਾਂ ਦੇ ਬੱਚਿਆਂ ਨੂੰ ਗੁਰੂ ਘਰ ਨਾਲ ਪਿਆਰ ਬਾਣੀ ਨਾਲ ਪਿਆਰ ਗੁਰਦੁਆਰੇ ਜਾਣਾ ਕਥਾ ਕੀਰਤਨ ਸੁਣਨਾ ਬਾਣੀ ਪੜ੍ਹਨੀ ਬਚਪਨ ਤੋਂ ਹੀ ਉਹ ਜੋਬਨ ਵੀ ਫਿਰ ਤੇ ਬਿਰਧ ਅਵਸਥਾ ਵੀ ਤਿੰਨੇ ਰਜੋ ਤਮੋ ਸਤੋ ਗੁਣ ਤਿੰਨੇ ਕਾਲ ਤੇਰੇ ਸਤਿਗੁਰ ਜੀ ਨਿਰਮਲ ਪਿਛਲਾ ਸਮਾਂ ਵੀ ਤੁਹਾਡਾ ਨਿਰਮਲ ਨਹੀਂ ਔਖਾ ਹੋਇਆ ਤੁਸੀਂ ਕਥਾ ਸੁਣ ਲਈ ਅਵਤਾਰਾਂ ਦੀ ਬਚਪਨ ਕੁਝ ਹੋਰ ਸੀ ਜਵਾਨੀ ਕੁਝ ਹੋਰ ਤੇ ਬੁਢੇਪਾ ਕੁਝ ਹੋਰ ਹੋਇਆ ਉਹਨਾਂ ਅਵਤਾਰਾਂ ਦਾ ਜਿੰਨੇ ਹੋਏ ਨੇ ਇਹ ਹੈ ਇੱਕ ਗੁਰੂ ਦਾ ਘਰ ਇੱਕ ਰਸ ਚਲੇ ਗਏ ਬਸ ਤਿੰਨੇ ਅਵਸਥਾ ਵਿੱਚ ਕੋਈ ਗੜਬੜ ਹੋਈ ਹੋ ਨਹੀਂ ਇੱਕ ਰਸ ਗੁਰਸਿੱਖ ਪਿਆਰਿਓ जे 8 साल दे बच्चे नू गद्दी देती, वाहिगुरु 5 साल दे बच्चे नू गद्दी देती, ओ भी गुरु नानक दा रूप। जे 72 साल दे बिरद नू गद्दी दती, ओ भी गुरु नानक दा रूप। जे जवानी विच 15 साल 14 साल दे नू गद्दी दती हरगोबिंद साहब नू, ओ भी गुरु नानक दा रूप। तिन्ने वस्ता बाल जवानी अर बिरद फुल, तिन्ने वस्ता एक रूप, फरके नहीं उम्र दा पिया। नहीं 5 साल दे हरकिशन साहब 5 साल दे सी जदों गुरगद्दी दती है, कोई होया 5 साल दा जगत गुरु अज तक? ते फिर 72 साल दी उम्र विच गुरु अमरदास नू गद्दी मिली बिरद अवस्था, कोई फर्क ही नहीं। इत्थे ए सतगुर पातशाह जी ऐसा है तुहाडा नाम निर्मल भेख अपार। हुण पातरा जी कहने है संसार दे लोको, ए गुरु नानक दा भेख गुरसिखी दा, सारे भेखा तो निर्मल है, इत्थे किसे भेख विच साडा भेख नहीं फसिया। खत्री ब्राह्मण सूद वह सुबदेश चो मरना को सांझा, ना इत्थे ऊंच नीच, ना जात पात, ना गरीब अमीर कोई, सारिया भेखा दी मैल तो रहत साडा गुरसिखी दा भेख। ते एडी मोहर लाती तास बिन अवर ना कोई, एडी मोहर लाने पट के इस धर्म तो बिना, इस रास्ते तो बिना रब नू छेती मिलाउण वाला, जीवन नू मुक्त करन वाला होर रास्ता है नी कोई।
5: मन वच जिन जानियो पयो तै संसर सोई,
4: और इनू करना की पऊ गुरु नानक दे मत रस्ते नू, मन करके भी, तन करके भी, वचन बाणी करके भी, तिन्ने कर्म ने मन वच कर्म। मन करके भी श्रद्धा रखनी अपने गुरु दे मत उते, उते श्रद्धा, वचन मुख करके गुरबाणी नू पढ़ना गुरसिख प्यारे, उचारना बाणी दा नितनेम करना। कर्म शरीर करके सेवा करनी, किसे दा भला करना, दसनम दी किरत करके वंड के छकना, ए तीन कर्म जेड़ा करूगा देखो नू की पदवी दती है। भयो तै समसर सोई, सतगुरु जी ओनू तुसी अपने बराबर दा ही बना लैने हो। हर का सेवक सो हर जेहा भेद न जानो मानस दे। बाबा बुढ़ा साहब बाबा लहणा जी ने कीते तिन्ने कम, नानक बन गए। गुरु अंगद देव जी ने, गुरसिख प्यारे गुरु अमरदास जी ने, जेड़ा है मन बच कर्म करके गुरु नानक दे निर्मल भेख गुरु अर्जन पातशाह जी, तुहाडे बचना नू मन करके, वचन करके, शरीर करके मनन गए, फिर तुसी फर्क नहीं रखते, उन्होंने अपना ही स्वरूप दे दने हो। इथो हुण शाम दे समय विच आपां विचार कर दो कर दो।
5: तारण गगन नव खंड में जोत सब रूपी रहे उपार।
4: गुरु अर्जन पातशाह जी ऐसा स्वरूप तुहाडा, एवें नहीं महिमा कर रहे। तारण धरती, गगन आकाश, नव खंड पढ़े लिखे बैठे हो। जोग्राफी आले ने धरती नू नौ हिस्सों विच वंडिया, जोग्राफिया पढ़े तुसी, नौ खंड, पृथ्वी दे नौ खंड कहिए हिस्से ने, नौ हिस्सों विच वंडिया धरती नू जोग्राफी ने। ए धरती ते आकाश ते नौवां खंडा विच जेड़ा वाहिगुरु गुप्त वस रहे है, सारी जगह वस रहे ने, जला थला विच वाहिगुरु हर एक जगह। धर्म गगन नव खंड में जोत स्वय रूपी, वो वस कौन रहे है? जिदी जोत अपने आप तो है। ये तो जिहड़ियां लाइटां मच रही आपने फिट कराई है, इन्हां दे पिछे उत्थे थर्मल प्लांट लग्या वे, परे जिन्हू जाओ लीड कनी उत्थों आ रही है बिजली, एदी अपनी जोत नहीं, ये फिट किसे ने कराई है, बिजली कितों आ रही है? वो जिहड़ी बिजली भी बन रही है वह कोले दी भाप नाल बन रही है, गांह ते गांह कोला किसे ने बनाया? फिर गुरसिख प्यारे ये तो किसे दे आसरे है? ये गुरु अर्जन जिहड़ी तुहाडी जोत है अकाल पुरख दी, वो किसे दे आसरे नहीं, वो नवा खंडा विच आकाशा पतालां भी जोत सोए अपना आप सहभंग, अपने आप शक्ति है उदी, अपने आप उदे विच प्रकाश है। जे किसे दी चीज दा प्रकाश लेके गां रोशनी देईए, वो घटूगी वधूगी, घटन लग जूगी, जो अपनी उहने की घटना है? वो स्वय रूपी रहो भारे, हे काल पुरख सचिदानंद परिपूर्ण परमात्मा देव, तन गगन नव खंड विच जो निर्गुण स्वरूप करके सब में जोत जोत है सोए, वो काल पुरख दी जेड़ी जोत सारी जगह व्यापक है।
5: पन मथरा ਕਛ ਭੇਦ ਨਹੀਂ।
4: ਆ ਤਨ ਖੋਲ ਕੇ ਸੋਲੋ ਸੰਸਾਰ ਦੇ ਲੋਕੋ, ਮਥੁਰਾ ਜੀ ਕਹਿੰਦੇ ਭਾਣ ਕਹੀਏ ਕਹਿਣਾ, ਬੋਲਦੇ ਹਨ ਭਾਣ ਮਥੁਰਾ ਮਥੁਰਾ ਭੱਟ, ਉਹ ਜਿਹੜਾ ਵਾਹਿਗੁਰੂ ਸਾਰੀ ਜਗ੍ਹਾ ਵਿਆਪਕ ਹੈ ਜੋਤੀ ਸਰੂਪ। ਮਥੁਰਾ ਜੀ ਕਹਿੰਦੇ ਕੁਛ ਭੇਦ ਨਾ ਸਮਝਿਓ, ਫਰਕ ਨਾ ਸਮਝ ਲੇ ਉਸ ਵਾਹਿਗੁਰੂ ਵਿੱਚ ਤੇ ਗੁਰੂ ਅਰਜਨ ਵਿੱਚ। ਉਹ ਵਾਹਿਗੁਰੂ ਸਾਰੀ ਜਗ੍ਹਾ ਗੋਪਤ ਹੈ, ਉਹੀ ਵਾਹਿਗੁਰੂ ਗੁਰੂ ਅਰਜਨ ਦੇ ਰੂਪ ਵਿੱਚ ਪ੍ਰਗਟ ਹੈ। ਆਖੋ ਸਭ ਇਹਨੂੰ ਇੱਕ ਸਕਿੰਟ 'ਚ ਸੁਣ ਲਓ। ਆਹ ਜਿਹੜੀ ਰੋਸ਼ਨੀ ਹੈ, ਤਾਰ ਆ ਰਹੀ ਹੈ ਨਾ, ਤਾਰ ਇਹ ਬਿਜਲੀ ਦੀ ਰੋਸ਼ਨੀ ਹੈ ਨਾ, ਉਹ ਤਾਰ ਵਿੱਚ ਗੁਪਤ ਹੈ ਤੇ ਟਿਊਬ ਵਿੱਚ ਪ੍ਰਗਟ ਹੈ। ਅੱਜ ਕੇ ਆਖੋ ਸਤਨਾਮ ਹੈ ਤਾਂ ਤਾਰ ਦੇ ਵਿੱਚ, ਤਾਰ 'ਚ ਤੁਹਾਨੂੰ ਦਿਖੂਗੀ ਨਹੀਂ, ਕਿੰਨੇ ਲੰਮੇ ਤਾਂ ਉਦੋਂ ਖੰਮੇ ਤੇ ਤਾਰ ਆਉਂਦੀ ਹੈ, ਕਦੇ ਬਿਜਲੀ ਵਿੱਚ ਦਿਖੀ ਹੈਗੀ ਉਹ? ਨਹੀਂ ਨਹੀਂ, ਦਿਖੂਗੀ ਜਿੱਥੇ ਲਾਟੂ ਲੱਗਿਆ ਹੈ, ਦਿਖੂਗੀ ਜਿੱਥੇ ਟਿਊਬ ਲੱਗੀ ਹੋਈ ਹੈ। ਇਸੇ ਤਰ੍ਹਾਂ ਹੇ ਕਾਲ ਪੁਰਖੋ ਵਾਹਿਗੁਰੂ ਸਰਬ ਵਿਆਪਕ ਧਰਮ ਧਰਨ ਗਗਨ ਨਵ ਖੰਡ ਮੈਂ ਕਣ ਕਣ ਦੇ ਵਿੱਚ, ਉਹ ਸੰਸਾਰ ਦੇ ਲੋਕੋ ਉਹੀ ਵਾਹਿਗੁਰੂ ਜਿਹਦੀ ਜੋਤ ਸਭ ਵਿੱਚ ਵਿਆਪਕ ਹੈ, ਉਹ ਗੁਰੂ ਅਰਜਨ ਦੀ ਪ੍ਰਤੱਖ ਪ੍ਰਗਟ ਰੂਪ ਵਿੱਚ ਤੁਹਾਡੇ ਸਾਹਮਣੇ ਨੇ। ਗੁਰੂ ਅਰਜਨ ਪ੍ਰਤੱਖ ਹਰ ਸਾਕਸ਼ਾਤ ਬ੍ਰਹਮ ਦਾ ਸਰੂਪ ਉਹ ਆਪਾਂ ਨੂੰ ਮਿਲੇ ਨੇ। ਗੁਰੂ ਅਰਜਨ ਦੋਹਤਾ ਬਾਣੀ ਕਾ ਬੋਹਤਾ, ਸ਼ਹੀਦਾਂ ਦੇ ਸਿਰਤਾਜ ਜਿਨ੍ਹਾਂ ਦੀ ਉਪਮਾ ਚੱਲ ਰਹੀ ਹੈ। ਇੱਥੋਂ ਹੀ ਹੁਣ ਸ਼ਾਮ ਦੇ ਦੀਵਾਨ ਵਿੱਚ ਅੱਜ ਸਵੇਰੇ ਸਮਾਪਤੀ ਤੇ ਚਲੇ ਜਾਣਗੇ, ਇੱਕ ਦੋ ਤੁਕਾਂ ਰਹਿਣਗੀਆਂ। ਉਹ ਕੱਲ ਨੂੰ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਮਹਾਨ ਗੁਰਪੁਰਬ ਆ ਰਿਹਾ ਹੈ ਆਪਾਂ ਨੂੰ, ਅਵਤਾਰ ਦਿਵਸ ਕੱਲ ਨੂੰ, ਇਹ ਜਿਹੜਾ ਕੱਲ ਦਾ ਗੁਰਪੁਰਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਭ ਤੋਂ ਵੱਡਾ ਗੁਰਪੁਰਬ ਇਹ ਮਨਾਇਆ ਜਾਂਦਾ, ਚੌਥੇ ਪਾਤਸ਼ਾਹ ਜੀ ਦਾ ਅਵਤਾਰ। ਸਭ ਤੋਂ ਵੱਡਾ ਗੁਰਪੁਰਬ ਜੇ ਅੰਮ੍ਰਿਤਸਰ ਕੋਈ ਮਨਾਇਆ ਜਾਂਦਾ ਤਾਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਜੋ ਕੱਲ ਨੂੰ ਹੈ, ਉਹ ਆਪਾਂ ਨੂੰ ਵੀ ਪ੍ਰਾਪਤ ਹੋਏ। ਆਓ ਹੁਣ ਸਾਰੀਆਂ ਸੰਗਤਾਂ ਖੁਸ਼ੀਆਂ ਲਈਏ। ਬਹੁਤ ਧੰਨਵਾਦ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਂਦਾ ਜਾਂਦਾ

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ, ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਹੈ, ਕਰਮ ਬਖਸ਼ਿਸ਼ ਕੀਤਾ ਹੈ। ਸੋਦਰ ਸੰਧਿਆ ਜੀ ਕੇ ਸੁਹਾਵਣੇ ਅੰਮ੍ਰਿਤਮਈ ਅਮੋਲਕ ਸਮੇਂ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਆਉਣ ਦਾ ਉਦਮ ਪ੍ਰੇਰਣਾ ਪ੍ਰਾਪਤ ਹੋਈ ਹੈ। ਆਪ ਸਤਸੰਗੀ ਮਾਈ ਭਾਈ ਧੰਤਾ ਦੇ ਯੋਗ ਹੋ ਜੋ ਨਿਤ ਨੇਮ ਅਨੁਸਾਰ ਕੰਮਾਂ ਧੰਦਿਆਂ ਨੂੰ ਸੰਕੋਚ ਕੇ ਆਲਸ ਆਰਾਮ ਨੂੰ ਛੱਡ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡੀ ਦਰਬਾਰ ਵਿਚ ਪੁੱਜੇ ਹੋ। ਸਤਿਗੁਰਾਂ ਦੀ ਬਾਣੀ, ਗੁਰੂ ਕੇ ਲੰਗਰਾਂ ਦੀ ਸੇਵਾ, ਕਥਾ ਕੀਰਤਨ ਸੁਖਦਾਈ, ਆਤਮਕ ਆਨੰਦ, ਸਦੀਵੀ ਸੁਖ ਦੇਣ ਵਾਲੇ ਪਦਾਰਥ ਉਹ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਮਿਹਰ ਕੀਤੀ ਹੈ, ਸਤਿਗੁਰਾਂ ਦੀ ਪਵਿੱਤਰ ਸ਼ਬਦ ਸਰੂਪ ਗੁਰੂ ਸਰੂਪ ਬਾਣੀ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਹੋਈ ਹੈ। ਕਾਫੀ ਸਮੇਂ ਤੋਂ ਭੱਟਾਂ ਦੇ ਸਵਈਏ ਸਤਿਗੁਰ ਪਾਤਸ਼ਾਹ ਦੀ ਅਗਾਮਾ ਗੋਚਰ ਅਥਾਹ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਵਈਏ ਮਹੱਲੇ ਪੰਜਵੇਂ ਕੇ ਭਾਟੋ ਚਾਰ ਰਹੇ ਹਨ। ਸਾਰੀਆਂ ਸੰਗਤਾਂ ਅਦਬ ਸਤਿਕਾਰ ਦੇ ਨਾਲ ਸਰਵਣ ਕਰ ਰਹੇ ਹੋ। ਤੁਸੀਂ ਅੰਮ੍ਰਿਤ ਵੇਲੇ ਸਰਵਣ ਕੀਤਾ ਸੀ, ਆਪਨੇ ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹੋ ਹਰ ਪਣ ਮਥਰਾ ਕਿਛ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਅਕਾਲ ਪੁਰਖ ਜੋਤੀ ਸਰੂਪ ਜਾਤ ਮੈਂ ਜੋਤ ਜੋਤ ਮੈਂ ਜਾਤਾ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਉਹ ਸਤ ਚਿਤ ਨੰਦ ਪਰਿਪੂਰਨ ਪਰਮਾਤਮ ਦੇਵ ਸਤਿਅਮ ਸ਼ਿਵਮੰਗ ਸੁੰਦਰਮ ਜਿਨ੍ਹਾਂ ਨੂੰ ਸਤਿਗੁਰ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿਚ ਬਚਨ ਕਰਦੇ ਨੇ ਸਤ ਸੁਹਾਣ ਸਦਾ ਮਨ ਚਾਓ। ਉਹ ਜੋ ਕਣ ਕਣ ਵਿਚ ਸੂਖਸ਼ਮ ਰੂਪ ਵਿਚ ਨਿਰਗੁਣ ਰੂਪ ਵਿਚ ਬਿਰਾਜਮਾਨ ਪਰਮੇਸ਼ਰ ਹੈ, ਨੌਵਾਂ ਖੰਡਾਂ ਵਿਚ ਧਰਤ ਆਕਾਸ਼ ਪਤਾਲ ਦੇ ਵਿਚ ਉਹੀ ਸਰੂਪ ਸਰਗੁਣ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਗਟ ਹੋਏ ਹਨ। ਗੁਰੂ ਅਰਜਨ ਪ੍ਰਤਖ ਹਰ ਸਾਰੀ ਸ੍ਰਿਸ਼ਟੀ ਜੀਵਾਂ ਨੂੰ ਜੋ ਹਰਾ ਭਰਾ ਕਰਨ ਵਾਲਾ ਹੈ ਵਾਹਿਗੁਰੂ ਪਰਮੇਸ਼ਰ ਕਣ ਕਣ ਵਿਚ ਬਿਰਾਜਮਾਨ ਹੈ। ਉਹੀ ਸਰਗੁਣ ਸਰੂਪ ਵਿਚ ਇਹ ਸੰਸਾਰ ਦੇ ਲੋਕੋ ਗੁਰੂ ਅਰਜਨ ਦੇਵ ਮਹਾਰਾਜ ਕੋਈ ਮਨੁੱਖ ਦੀ ਦੇਹ ਮਨੁੱਖ ਦਾ ਸਰੀਰ ਨਹੀਂ ਹਨ, ਉਹੀ ਨਿਰਗੁਣ ਸਰੂਪ ਕਿਉਂਕਿ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਉਹ ਸਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਗਟ ਹੋ ਕੇ ਸੰਸਾਰ ਦੇ ਸਾਹਮਣੇ ਦਰਸ਼ਨ ਦੇ ਰਹੇ ਹਨ। ਉਪਦੇਸ਼ ਦੇ ਕੇ ਨਾਮ ਦਾ ਜਹਾਜ਼ ਬਣਾ ਕੇ ਸੰਸਾਰ ਨੂੰ ਤਾਰ ਰਹੇ ਹਨ। ਆਓ ਜੋ ਅਗਲੀ ਵਿਚਾਰ ਗਏ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ।
1: ਅਜਾ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ।
0: ਸਾਡੇ ਦੇਸ਼ ਦੇ ਵਿਚ ਗੰਗਾ ਜੀ ਨੂੰ ਬਹੁਤ ਪਵਿੱਤਰ ਮੰਨੇ, ਸਤਿਗੁਰਾਂ ਦੀ ਬਾਣੀ ਵਿਚ ਵੀ ਪਵਿੱਤਰ ਮੰਨੇ। ਸਤਿਗੁਰਾਂ ਦੀ ਬਾਣੀ ਵਿਚ ਕਈ ਜਗ੍ਹਾ ਗੰਗਾ ਜੀ ਦਾ ਪ੍ਰਮਾਣ ਆਇਆ, ਉਹਦਾ ਨਿਰਮਲ ਜਲ ਮੰਨੇ।

0: ਸਤਿਗੁਰਾਂ ਨੇ ਇੱਕ ਜਗ੍ਹਾ ਬਚਨ ਕੀਤਾ ਜਿਉ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਸੁਰਸਰੀ ਨਾਮ ਗੰਗਾ ਦਾ ਹੈ। ਸੁਰਸਰੀਏ ਦੇਵ ਲੋਕ ਸੱਚਖੰਡ ਤੋਂ ਆਈ ਮੰਨੀ ਹੈ, ਸੁਰਗ ਤੋਂ ਆਈ ਮੰਨੀ ਹੈ, ਜਿਸ ਕਰਕੇ ਦਾ ਸੁਰਸਰੀ ਹੈ। ਸਰ ਕਹਿੰਦੇ ਨੇ ਪਾਣੀ ਨੂੰ ਭਾਈ ਨਦੀ ਨੂੰ, ਸੁਰ ਕਹੀਏ ਦੇਵਤਾ, ਦੇਵ ਲੋਕ ਤੋਂ ਆਈ ਮੰਨਿਆ ਇਹਨੂੰ, ਇਹਨੂੰ ਪਵਿੱਤਰ ਮੰਨਿਆ। ਸਾਰੀਆਂ ਗੰਦੀਆਂ ਨਾਲੀਆਂ ਨਦੀਆਂ ਕਿੰਨੀਆਂ ਪੈਂਦੀਆਂ ਗੰਗਾ ਦੇ ਵਿੱਚ, ਪਰ ਉਹਦੀ ਪਵਿੱਤਰਤਾ ਐਸੀ ਹੈ ਜਦ ਨਦੀਆਂ ਗੰਦੇ ਜਲ ਦੇ ਨਾਲੇ ਉਹਦੇ ਵਿੱਚ ਪੈ ਜਾਂਦੇ ਹਨ ਤਾਂ ਪੈਣ ਸਾਰ ਹੀ ਗੰਗਾ ਦਾ ਰੂਪ ਹੋ ਜਾਂਦੇ ਨੇ। ਕੋਈ ਜੁਦਾ ਗੰਦਾ ਨਾਲ ਨਹੀਂ ਰਹਿੰਦਾ, ਉਹਨਾਂ ਨੂੰ ਆਪਣਾ ਹੀ ਸਰੂਪ ਦੇ ਦਿੰਦੀ ਹੈ। ਪਵਿੱਤਰ ਹੈ ਭਾਈ ਕਬੀਰ ਸਾਹਿਬ ਨੇ ਜਿਵੇਂ ਮਨ ਬਚਨ ਕੀਤਾ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਜੇ ਉਹਦੇ ਵਿੱਚ ਨਿਰਮਲਤਾ ਸੀ ਤਾਂ ਹੀ ਪ੍ਰਮਾਣ ਦੱਸਿਆ ਭਾਈ, ਐਸਾ ਮਨ ਨਿਰਮਲ ਹੋ ਗਿਆ ਜਿਹੋ ਜਿਹਾ ਗੰਗਾ ਦਾ ਜਲ ਨਿਰਮਲ ਹੈ, ਉਹਦੇ ਨਾਲ ਪ੍ਰਮਾਣ ਦਿੱਤਾ ਕਬੀਰ ਸਾਹਿਬ ਜੀ ਨੇ। ਤਾਂ ਗੁਰਸਿੱਖ ਪਿਆਰੇ, ਉਹ ਜਿਹੜੀ ਗੰਗਾ ਹੈ, ਤੁਸੀਂ ਬਹੁਤ ਵਾਰ ਬਚਨ ਸੁਣੇ ਹੋਣੇ ਹੈ, ਦਰਸ਼ਨ ਵੀ ਕਰੇ ਹੋਣੇ, ਹਰਿਦੁਆਰ ਜਾ ਕੇ ਆਪਣੇ ਬਜ਼ੁਰਗ ਤਾਂ ਸਾਰੇ ਜਾਂਦੇ ਹੀ ਉੱਥੇ ਹੁੰਦੇ ਸੀ ਅਸਤੀਆਂ ਲੈ ਕੇ, ਹੁਣ ਵੀ ਬਹੁਤ ਜਾਂਦੇ ਨੇ। ਇੱਕ ਰਾਜਾ ਹੋਇਆ ਸਗੜ ਗੁਰਸਿੱਖ ਪਿਆਰੇ, ਉਹ ਛਤਰਪਤੀ ਰਾਜਾ, ਜਿੱਥੋਂ ਗੰਗਾ ਦਾ ਇਤਿਹਾਸ ਸਾਨੂੰ ਮਿਲਦਾ ਗੁਰਮਤਿ ਵਿੱਚੋਂ, ਸਗੜ ਰਾਜਾ ਹੋਇਆ। ਉਹਨੇ ਬਹੁਤ ਵੱਡਾ ਰਾਜ ਕਾਇਮ ਕਰ ਲਿਆ ਤੇ ਗਾਹਾਂ ਇੱਛਾ ਹੋ ਗਈ, ਹੁਣ ਮੈਂ ਸਾਰੀ ਧਰਤੀ ਦਾ ਰਾਜ ਲਵਾਂ। ਉਦੋਂ ਇੱਕ ਮਰਯਾਦਾ ਹੁੰਦੀ ਸੀ ਕਿ ਰਾਜੇ ਜੰਗ ਨਹੀਂ ਸੀ ਕਰਦੇ ਪਹਿਲਾਂ ਵਿਚਾਰ ਨਾਲ, ਸਾਨੂੰ ਵੀ ਉਹ ਤਾਂ ਦੱਸੀ ਇਹ ਗੱਲ, ਪਰ ਆਪਾਂ ਉਹ ਬਾਣੀ ਵਿੱਚੋਂ ਸੁਣਦੇ ਪੜ੍ਹਦੇ ਮੰਨਦੇ ਨਹੀਂ ਹੈ। ਸਾਨੂੰ ਵੀ ਕੋਈ ਝਗੜਾ ਹੈ, ਕੋਈ ਤਫਰਕਾ ਹੈ, ਉਹਦੇ ਤਿੰਨ ਸਾਧਨ ਦੱਸੇ ਨੇ ਸੋਲਵ ਕਰਨ ਦੇ। ਪ੍ਰੋਬਲਮਸ ਆਉਂਦੀਆਂ ਰਹਿਣੀਆਂ ਜ਼ਿੰਦਗੀ 'ਚ। ਤਾਂ ਮਹਾਰਾਜ ਕਹਿੰਦੇ ਪ੍ਰਥਮ ਮਤਾ ਜੇ ਪੱਤਰੀ ਚਲਾਵੋ, ਜੇ ਕੋਈ ਝਗੜੇ ਦੀ ਗੱਲ ਹੈਗੀ ਆਪਸ ਵਿੱਚ ਤਾਂ ਪਹਿਲਾਂ ਚਿੱਠੀ ਲਿਖੋ ਅਗਲੇ ਨੂੰ, ਦੱਸੋ ਵੀ ਆਹ ਗੱਲ ਅਸਲੀਅਤ ਐਂ ਭਾਈ, ਅਸੀਂ ਐਂ ਚਾਹੁੰਦੇ, ਲਿਖ ਕੇ ਦੇਣਾ ਅਗਲੇ ਨੂੰ, ਚਿੱਠੀ ਪਾਉਣੀ। ਪ੍ਰਥਮ ਮਤਾ ਜੇ ਪੱਤਰੀ ਚਲਾਵੋ, ਜੇ ਉਹ ਚਿੱਠੀ ਨਾਲ ਨਹੀਂ ਮੰਨਿਆ ਤਾਂ ਮਹਾਰਾਜ ਕਹਿੰਦੇ ਦੂਆ ਰਸਤਾ ਦੁਤੀਏ ਮਤਾ ਦੋਏ ਮਾਨੁੱਖ ਪਹੁੰਚਾਵੋ, ਦੋ ਬੰਦੇ ਉਹਨੂੰ ਸਮਝਾਉਣ ਨੂੰ ਭੇਜੋ। ਦੇਖੋ ਕੈਸਾ ਰਾਹ ਦੱਸਦੇ, ਇਸ ਤਰ੍ਹਾਂ ਨਾ ਰਾਹ ਨੂੰ ਸਮਝੇ ਨਹੀਂ ਗੁਰਸਿੱਖ ਪਿਆਰਿਓ। ਪਹਿਲਾਂ ਉਹਨੂੰ ਚਿੱਠੀ ਲਿਖੋ, ਬੇਨਤੀ ਕਰੋ, ਜੇ ਬੇਨਤੀ ਚਿੱਠੀ ਨਾਲ ਨਹੀਂ ਮੰਨਿਆ ਫਿਰ ਪੰਚਾਇਤ ਦੋ ਬੰਦੇ ਭੇਜੋ ਭਾਈ ਉਹਨੂੰ ਸਮਝਾਓ। ਜੇ ਉਹ ਚਿੱਠੀ ਨਾਲ ਵੀ ਨਹੀਂ ਮੰਨਿਆ, ਪੰਚਾਇਤ ਦੀ ਵੀ ਨਹੀਂ ਮੰਨਿਆ, ਫਿਰ ਮਹਾਰਾਜ ਕਹਿੰਦੇ ਮੁਕੱਦਮਾ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਫਿਰ ਭਾਈ ਮੁਕੱਦਮੇ 'ਚ ਜਾਣਾ ਪੈਂਦਾ, ਪਰ ਆਪਾਂ ਤਾਂ ਪੁੱਛਦੇ ਹੀ ਨਹੀਂ ਹੈਗੇ ਕਿਸੇ ਨੂੰ। ਆਪਾਂ ਤਾਂ ਕਹਿੰਦੇ ਮੁਕੱਦਮੇ ਡਾਂਗ ਤੋਂ ਬਿਨਾਂ ਕੋਈ ਮਸਲਾ ਹੱਲ ਹੋਣਾ ਹੀ ਨਹੀਂ। ਉਹ ਗੁਰਮਾਨੀ ਦੀਆਂ ਗੱਲਾਂ ਅਸੀਂ ਛੱਡ ਗਏ ਗੁਰਸਿੱਖ ਪਿਆਰਿਓ। ਉਹ ਸਗੜ ਰਾਜਾ ਸੀ, ਜਿਹੜਾ ਰਾਜਾ ਸੀ ਨਾ ਗੁਰਮੁਖ ਪਿਆਰਿਓ, ਉਹਨੂੰ ਅੱਗੇ ਇਹ ਨੀਤੀ ਹੁੰਦੀ ਸੀ ਕਿ ਰਾਜੇ ਜੰਗ ਨਹੀਂ ਸੀ ਕਰਦੇ। ਜਦ ਉਹਨੂੰ ਇੱਛਿਆ ਹੋਵੇ ਮੈਂ ਫਲਾਣੇ ਰਾਜੇ ਨੂੰ ਜਿੱਤਣਾ, ਆਪਣੇ ਅਧੀਨ ਕਰਨਾ, ਉਹ ਘੋੜਾ ਛੱਡ ਦਿੰਦੇ ਹੁੰਦੇ ਸੀ ਆਪਣਾ, ਗਲ ਵਿੱਚ ਨਿਸ਼ਾਨੀ ਪਾ ਕੇ, ਪਿੱਛੇ ਫੌਜਾਂ ਹੁੰਦੀਆਂ ਸੀ। ਉਹ ਜਿਸ ਰਾਜ ਵਿੱਚ ਜਾਂਦਾ ਸੀ ਘੋੜਾ, ਜੇ ਉਸ ਰਾਜੇ ਰਾਜ ਦਾ ਰਾਜਾ ਉਹਨੂੰ ਫੜ ਕੇ ਬੰਨ ਲਵੇ ਨਾ, ਤਾਂ ਸਮਝ ਲਓ ਵੀ ਮੈਂ ਤੇਰੀ ਈਨ ਨਹੀਂ ਮੰਨੀ, ਤਾਂ ਜੰਗ ਹੋਊਗਾ। ਜੇ ਘੋੜੇ ਨੂੰ ਆਪਣੇ ਰਾਜ ਵਿੱਚ ਖੁੱਲ੍ਹਾ ਫਿਰਨ ਦੇਵੇ, ਲੰਘ ਜਾਣ ਦੇਵੇ, ਉਹਦਾ ਇਹ ਮਤਲਬ ਹੁੰਦਾ ਸੀ ਇਹ ਰਾਜਾ ਤੇਰੇ ਅਧੀਨ ਹੋ ਗਿਆ, ਮੈਂ ਤੇਰੇ ਅਧੀਨ ਹੈ। ਇਹ ਮਰਯਾਦਾ ਹੁੰਦੀ ਸੀ। ਉੱਥੋਂ ਹੀ ਅਸਮੇਧ ਜਗ ਸ਼ਬਦ ਚੱਲਿਆ ਭਾਈ। ਅਸਵ ਨਾਮ ਹੈ ਹਿੰਦੀ ਵਿੱਚ, ਸੰਸਕ੍ਰਿਤ ਵਿੱਚ ਘੋੜੇ ਦਾ। ਮੇਧ ਨਾਮ ਹੁੰਦਾ ਮੇਧਨਾ, ਬਲੀ ਦੇਣੀ ਗੁਰਸਿੱਖ ਪਿਆਰਿਓ। ਜਿਸ ਜੱਗ ਵਿੱਚ ਘੋੜੇ ਦੀ ਬਲੀ ਦਿੱਤੀ ਜਾਵੇ ਉਸ ਨੂੰ ਅਸਵ ਮੇਧ ਜੱਗ ਕਹਿੰਦੇ। ਉਹ ਮੇਰੇ ਵਰਗੇ ਭੁੱਲੜ ਗਿਆ ਨਾ, ਅਸੀਂ ਤਾਂ ਕਈ ਖੰਡ ਪਾਠ ਨੂੰ ਇਹ ਸਮੇਧ ਜੱਗ ਕਹੀ ਜਾਂਦੇ, ਕਹਿੰਦੇ ਖੰਡ ਪਾਠ ਸਮੇਧ ਜੱਗ ਹੈ, ਕਦੇ ਅਸੀਂ ਘੋੜਾ ਤਾਂ ਵੱਢਿਆ ਨਹੀਂ ਖੰਡ ਪਾਠ 'ਚ। ਅਸਮੇਧ ਜੱਗ ਕਿਵੇਂ ਹੋ ਗਏ? ਅਸਮੇਧ ਜੱਗ ਦੇ ਅਰਥਾਂ ਦਾ ਹੀ ਪਤਾ ਨਹੀਂ, ਅਸੀਂ ਖੰਡ ਪਾਠ ਨੂੰ ਅਸਮੇਧ ਜੱਗ ਕਹੀ ਜਾਂਦੇ। ਅਸਵ ਮੇਧ ਜੱਗ ਹੁੰਦਾ ਜਿਸ ਜੱਗ ਵਿੱਚ ਘੋੜੇ ਦੀ ਬਲੀ ਦਿੱਤੀ ਜਾਵੇ। ਇਹ 18 ਤਰ੍ਹਾਂ ਦੇ ਜੱਗ ਨੇ ਪੁਰਾਣੇ ਮਹਾਰਾਜ ਦੇ। ਗੈਂਡਾ ਮਾਰ ਹੋਮ ਜੱਗ, ਗੈਂਡੇ ਦੀ ਬਲੀ ਦਿੱਤੀ ਜਾਂਦੀ ਹੈ। ਨਰਮੇਧ ਜੱਗ, ਉੱਥੇ ਬੰਦੇ ਦੀ ਬਲੀ ਦਿੱਤੀ, ਜਿਵੇਂ ਹੁਣ ਵੀ ਤੁਸੀਂ ਦੇਖਿਆ ਕਈ ਖ਼ਬਰਾਂ ਪੜ੍ਹਦੇ ਹੈ ਕਿ ਬੱਚੇ ਦੀ ਬਲੀ ਦੇ ਤੀ, ਉਹਦਾ ਅਰਥ ਹੈ ਨਰਮੇਧ ਜੱਗ, ਬੱਚੇ ਦੀ ਬੰਦੇ ਦੀ ਬਲੀ ਦੇਣੀ ਗੁਰਸਿੱਖ ਪਿਆਰੇ। ਜੇ ਸਾਡੇ ਗਊ ਨੂੰ ਤਾਂ ਮਾਤਾ ਮੰਨਿਆ ਗਿਆ ਪਵਿੱਤਰ, ਪਰ ਸਾਡੇ ਦੇਵਤ ਗੋਮੇਧ ਜਗ ਵੀ ਹੈ, ਗਊ ਦੀ ਬਲੀ ਦਿੱਤੀ ਜਾਂਦੀ ਹੈ ਗੁਰਸਿੱਖ ਪਿਆਰੇ। ਊਠਾਂ ਦੀ ਜੁਦੇ ਜੁਦੇ ਜੱਗ ਨੇ, ਰਹੋ ਅਧਿਕ ਵਿਚਾਰ। ਤੇ ਗੁਰਮੁਖ ਪਿਆਰੇ, ਉਦੋਂ ਘੋੜਾ ਛੱਡਿਆ ਜਾਂਦਾ ਸੀ ਤੇ ਜਿਹੜਾ ਰਾਜਾ ਉਹਨੂੰ ਫੜ ਲਵੇ ਉਹਦੇ ਨਾਲ ਜੰਗ ਵੀ ਮੈਂ ਤੇਰੀ ਈਨ ਨਹੀਂ ਮੰਨਦਾ, ਜਿਹੜਾ ਨਾ ਫੜੇ ਉਹ ਜੰਗ ਕਰੇ ਤੇ ਬਿਨਾਂ ਹੀ ਅਧੀਨ ਹੋ ਜਾਂਦਾ ਸੀ, ਫੌਜਾਂ ਨਹੀਂ ਸੀ ਮਰਦੀਆਂ। ਰਾਜੇ ਸਗੜ ਨੇ ਵੀ ਗੁਰਸਿੱਖ ਪਿਆਰੇ ਉਹ ਘੋੜਾ ਛੱਡ ਦਿੱਤਾ ਕਿ ਸਾਰੇ ਰਾਜੇ ਮੈਂ ਆਪਣੇ ਅਧੀਨ ਕਰਨੇ। ਸਾਰੇ ਰਾਜੇ ਉਹਦਾ ਤਪਦੇ ਸੀ, ਕਿਸੇ ਨੇ ਘੋੜਾ ਨਹੀਂ ਫੜਿਆ। ਪਿੱਛੇ ਪਿੱਛੇ ਉਹਦਾ 60,000 ਪੁੱਤ ਸੀ, ਐਡਾ ਵੱਡਾ ਰਾਜ ਸੀ ਉਹਦਾ। ਤੇ ਗੁਰਮੁਖ ਪਿਆਰੇ ਉਹ ਪਿੱਛੇ ਪਿੱਛੇ, ਤੇ ਗੁਰਮੁਖ ਪਿਆਰੇ ਉਹ ਇੰਦਰ ਨੂੰ ਫਿਕਰ ਪੈ ਗਿਆ। ਜਦ ਧਰਤੀ ਦਾ ਰਾਜੇ ਕਿਸੇ ਨੇ ਵੀ ਘੋੜਾ ਨਾ ਫੜਿਆ ਨਾ, ਉਹਨੂੰ ਫਿਕਰ ਪੈ ਗਿਆ ਵੀ ਧਰਤੀ ਦੇ ਰਾਜ ਤੋਂ ਬਿਨਾਂ ਇਹਨੇ ਮੇਰੀ ਵਾਰੀ ਲਿਆਉਣੀ ਹੈ, ਫਿਰ ਇੰਦਰ ਤੱਕ ਮੇਰੇ ਰਾਜ ਤੱਕ ਪੁੱਜੂਗਾ। ਇਸ ਚਿੰਤਾ ਵਿੱਚ ਉਹਨੇ ਫਿਰ ਛਲ ਕੀਤਾ, ਉਹਨੇ ਬਰੂਪੀਆ ਬਣ ਕੇ ਉਹ ਘੋੜਾ ਫੜ ਲਿਆ ਰਾਤ ਨੂੰ ਜਾਂਦਾ ਜਾਂਦਾ। ਹੁਣ ਇੰਦਰਪੁਰੀ ਵੀ ਤਾਂ ਲੈ ਆਇਆ ਨਾ ਵੀ ਜੰਗ ਹੋਊਗੀ। ਕਪਿਲ ਮੁਨੀ ਜੀ ਜਿਹੜੇ ਮੁਨੀ ਹੋਏ ਨੇ ਵਿਸ਼ਵੇਸ਼ ਸਾਧੀਆਂ ਦੇ ਬੜੇ ਗੁਰਸਿੱਖ ਪਿਆਰਿਓ, ਕਪਿਲ ਮੁਨੀ ਮਹਾਰਾਜ ਦੀ ਬਾਣੀ ਵੀ ਪਿੱਛੇ ਸਵਈਆਂ ਚ ਵੀ ਉਹਦਾ ਨਾਂ ਆਇਆ ਸੀ। ਉਹ ਉਜਾੜ ਬੀਆਬਾਨ ਵਿੱਚ ਤਪ ਕਰਦਾ ਸੀ ਵਿਚਾਰਾ। ਇੰਦਰ ਨੇ ਕੀ ਫਰੇਬ ਕੀਤਾ, ਘੋੜਾ ਲਿਜਾ ਕੇ ਉਹਦੀ ਕੁੱਲੀ ਦੇ ਪਿੱਛੇ ਕਿੱਕਰ ਨਾਲ ਬੰਨਤਾ, ਫੜ ਲਿਆ। ਤੇ ਪਿੱਛੇ ਪਿੱਛੇ ਉਹ ਸਗੜ ਰਾਜੇ ਦੇ ਪੁੱਤ ਆ ਗਏ ਗੁਰਸਿੱਖ ਪਿਆਰਿਓ। ਜਦ ਉਹਨਾਂ ਨੇ ਦੇਖਿਆ ਵੀ ਘੋੜਾ ਬੰਨਿਆ ਸਾਡਾ ਫੜ ਲਿਆ, ਇਹ ਤਾਂ ਰਾਜਾ ਸਾਤੋਂ ਵਿਰੁੱਧ ਹੈ। ਗਾਹਾਂ ਜਾ ਕੇ ਵੇਖਿਆ ਕੁੱਲੀ ਦੇ ਕੋਲ ਕਪਿਲ ਮੁਨੀ ਜੀ ਸਮਾਧੀ ਲਾਈ ਬੈਠੇ। ਉਹ ਰਾਜ ਮਦ ਰਾਜ ਦਾ ਹੰਕਾਰ ਗੁਰਮੁਖ ਪਿਆਰਿਓ, ਉਹ ਹੰਕਾਰੀ ਸੀ ਸਗੜ ਦੇ ਪੁੱਤਰ। ਉਹਨਾਂ ਨੇ ਸੋਚਿਆ ਨੀ, ਸਮਝਿਆ ਨੀ ਤੇ ਗੁਰਮੁਖ ਪਿਆਰਿਓ ਜਾ ਕੇ ਰਿਸ਼ੀ ਦੇ ਲੱਤ ਮਾਰੀ ਕਪਿਲ ਮੁਨੀ ਨੇ। ਕਹਿੰਦੇ ਰਾਜਿਆਂ ਨਾਲ ਮੱਥਾ ਲਾ ਕੇ ਹੁਣ ਸਮਾਧੀਆਂ ਲਾ ਕੇ ਦਿਖਾਉਂਦਾ ਹੈ, ਹੰਕਾਰ ਵਿੱਚ ਆਏ ਹੋਏ। ਤੂੰ ਰਾਜਿਆਂ ਦਾ ਘੋੜਾ ਫੜਦੇ ਤੇ ਹੁਣ ਰਿਸ਼ੀ ਬਣ ਕੇ ਦਿਖਾਉਂਦੇ। ਲੱਤ ਮਾਰੀ ਸੀ ਕਪਿਲ ਮੁਨੀ ਦੇ ਸਗੜ ਦੇ ਪੁੱਤਰਾਂ ਨੇ। ਬਸ ਜਦ ਉਹਦੀ ਬਿਰਤੀ ਟੁੱਟੀ ਰੱਬ ਨਾਲ ਜੁੜੀ ਹੋਈ, ਗੁਰਮੁਖ ਪਿਆਰੇ ਉਹ ਨੇਤਰ ਖੋਲੇ, ਐਸਾ ਤਮੋ ਗੁਣ ਪੈਦਾ ਹੋਇਆ ਸ਼ਕਤੀ ਦੇ ਨਾਲ ਕਿ ਰਾਜੇ ਸਗੜ ਦੇ 60,000 ਪੁੱਤਰ ਭਸਮ ਹੋ ਗਏ। ਇਹ ਉਹਦਾ ਇਤਿਹਾਸ ਹੈ ਜਿਹਨੂੰ ਤੁਸੀਂ ਗੰਗਾ ਕਹਿੰਦੇ। ਨਾ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਇਹ ਆਈ ਕਿੱਥੋਂ ਹੈ, ਬਣੀ ਕਿਵੇਂ ਹੈ, ਇਹ ਬਾਣੀ ਤੋਂ ਹੀ ਪਤਾ ਲੱਗਦਾ। 60,000 ਪੁੱਤਰ ਉਹਨੇ ਭਸਮ ਕਰਤੇ ਸ਼ਕਤੀ ਦੇ ਨਾਲ, ਸਿਮਰਨ ਦੀ ਸ਼ਕਤੀ ਸੀ। ਹੁਣ ਉਹ ਤਾਂ ਭਸਮ ਹੋ ਗਏ ਗੁਰਸਿੱਖ ਪਿਆਰਿਓ, ਹੁਣ ਉਹ ਸਰਾਪੇ ਹੋਏ ਮਰੇ, ਉਹਨਾਂ ਦੀ ਗਤੀ ਨਾ ਹੋਵੇ। ਇਹੋ ਜਿਹੀਆਂ ਰੂਹਾਂ ਦੀ ਗਤੀ ਨਹੀਂ ਹੁੰਦੀ ਗੁਰਮੁਖ ਪਿਆਰਿਓ। ਇਹ ਤੜਫਦੀਆਂ ਘੁੰਮਦੀਆਂ ਫਿਰਦੀਆਂ ਦੁਖੀ ਹੋ ਕੇ ਪ੍ਰੇਤਾਂ ਦੀ ਜੁਨੀ ਵਿੱਚ, ਉਹ ਸਾਧੂ ਦੇ ਸਰਾਪ ਨਾਲ ਮਰੇ ਤੇ ਉਹਨਾਂ ਦੀ ਗਤੀ ਕਿੱਥੇ ਹੋਣੀ ਸੀ। ਤਾਂ ਯਾਦ ਰੱਖਿਓ ਕਿ ਸਗੜ ਦਾ ਹੀ ਪੋਤਾ ਹੋਇਆ ਅੰਸ਼ਮਾਨ ਦਾ ਪੁੱਤਰ ਰਾਜਾ ਦਲੀਪ। ਥੋੜੇ ਖਾਤਰ ਹਿਸਟੋਰੀਕਲ ਪੁਆਇੰਟ ਨੇ, ਰਾਜਾ ਦਲੀਪ ਉਹ ਹੈ ਜਿਹਦੇ ਨਾਂ ਤੇ ਥੋੜੀ ਦਿੱਲੀ ਵਸਦੀ ਹੈ। ਇਹ ਰਾਜਾ ਦਲੀਪ ਹੋਇਆ ਜਿਹਨੇ ਦਿੱਲੀ ਵਸਾਈ ਹੈ। ਇਹ ਸਗੜ ਦਾ ਪੋਤਾ ਸੀ, ਇਹਨੇ ਵੀ ਬਹੁਤ ਤਪ ਕੀਤਾ ਕਿ ਮੈਂ ਆਪਣੇ ਬੜਿਆਂ ਦੀ ਗਤੀ ਕਰ ਦਵਾਂ, ਜਿਵੇਂ ਆਪਾਂ ਕੋਸ਼ਿਸ਼ ਕਰਦੇ ਆਪਣੇ ਪਿਤਰਾਂ ਦੀ ਗਤੀ ਕਰਨ ਖਾਤਰ। ਬੜਾ ਤਪ ਕੀਤਾ, ਕੋਈ ਚਾਰਾ ਨਾ ਚੱਲਿਆ ਇਹਦਾ ਗੁਰਸਿੱਖ ਪਿਆਰੇ। ਉਹ ਦਲੀਪ ਰਾਜਾ ਵੀ ਉਦਾਂ ਹੀ ਮਰ ਗਿਆ। ਇਹ ਛਤਰਪਤੀ ਰਾਜੇ ਹੋਏ ਨੇ। ਇਸ ਦਲੀਪ ਰਾਜੇ ਦਾ ਗੁਰਮੁਖ ਪਿਆਰੇ ਉਹ ਪੁੱਤ ਹੋਇਆ ਫਿਰ ਭਗੀਰਥ, ਰਾਜਾ ਭਗੀਰਥ। ਉਹਨੇ ਤਾਂ ਫਿਰ ਪਰਣ ਕਰ ਲਿਆ, ਜਦ ਤੱਕ ਮੈਂ ਆਪਣੇ ਬੜਿਆਂ ਦੀ ਗਤੀ ਨਹੀਂ ਕਰਾਉਂਦਾ ਮੈਂ ਰਾਜ ਨਹੀਂ ਕਰਨਾ। ਉਦੋਂ ਲੱਖਾਂ ਵਰਸ ਦੀ ਉਮਰ ਸਤਯੁਗ ਵਿੱਚ ਹੁੰਦੀ ਸੀ, ਦੇਖ ਲਓ 10,000 ਸੀ ਚੇਤੇ ਦੁਆਪਰ ਵਿੱਚ। ਤਪ ਕਰਨ ਬੈਠ ਗਿਆ, ਉਹਨੂੰ ਫਿਰ ਆਕਾਸ਼ਵਾਣੀ ਹੋਈ ਕਿ ਦੇਵ ਲੋਕ ਵਿੱਚ ਜਿੱਥੇ ਦੇਵਤੇ ਵੱਸਦੇ ਆ ਸੁਰਗ ਵਿੱਚ, ਉੱਥੇ ਉਹ ਜਲ ਦੇ ਕੰਢੇ ਸਮਾਧੀਆਂ ਲਾਉਂਦੇ ਆ ਤੇ ਇਸ਼ਨਾਨ ਕਰਦੇ। ਉਹ ਜਿਹੜਾ ਗੱਲ ਜਲ ਹੈ ਉਹ ਹੈ ਪਵਿੱਤਰ, ਗੰਗਾ ਨਾਮ ਪਵਿੱਤਰ ਦਾ ਗੁਰਮੁਖ ਪਿਆਰੇ, ਉਹ ਸ਼ੁੱਧ ਦਾ ਉੱਥੇ ਨਾਮ ਜਪਿਆ ਜਾਂਦਾ। ਦੇਵ ਲੋਕ ਵਿੱਚ ਸੁਰਗ ਵਿੱਚ ਦੇਵੀ ਦੇਵਤੇ ਉੱਥੇ ਇਸ਼ਨਾਨ ਕਰਦੇ ਨੇ। ਉਹ ਜਲ ਆਵੇ ਤਾਂ ਤੇਰੇ ਵੱਡਿਆਂ ਦੀ ਗਤੀ ਹੋ ਸਕਦੀ ਹੈ, ਜਿਹੜਾ 60,000 ਪੁੱਤਰ ਸਗੜ ਦਾ ਮਰਿਆ ਹੋਇਆ, ਨਹੀਂ ਤਾਂ ਉਹ ਬਗਤੀ ਫਿਰਨਗੇ। ਉਹਨੇ ਫਿਰ ਤਪ ਕਰਕੇ ਉਸ ਜਲ ਨੂੰ ਪਵਿੱਤਰ ਕੀਤਾ ਸੁਰਗਾਂ ਦੇ ਵਿੱਚੋਂ, ਜਿਹਨੂੰ ਤੁਸੀਂ ਗੰਗਾ ਕਹਿੰਦੇ ਹੋ। ਉਹ ਜਦੋਂ ਤਪ ਕੀਤਾ ਕਹਿੰਦੀ ਵਰ ਮੰਗ, ਕਹਿੰਦੇ ਵਾਰੇ ਸਾਡੇ ਪਿੱਤਰ ਹੈ ਜਿਹੜੇ ਵਾਧੂ ਗਤੀ ਵਿੱਚ ਫਿਰਦੇ ਹੈ, ਮਹਾਂਪੁਰਸ਼ ਦਾ ਸਰਾਪ ਹੋ ਗਿਆ, ਕਪਿਲ ਮੁਨੀ ਦਾ ਨਿਰਾਦਰ ਹੋ ਗਿਆ, ਸਾਧੂ ਦਾ, ਤੇ ਤੂੰ ਜਲ ਕੇ ਪਵਿੱਤਰ ਜਲ ਹੈ ਤੇਰਾ, ਉਹਨਾਂ ਦੀ ਗਤੀ ਕਰ। ਤੇ ਉਦੋਂ ਗੰਗਾ ਮਾਤਾ ਜੀ ਕਹਿਣ ਲੱਗੇ ਮੈਂ ਮਾਤ ਲੋਕ ਵੀ ਚਲੀ ਤੇ ਜਾਊਂਗੀ, ਮੇਰੇ ਬਹਿਣ ਨੂੰ ਕੌਣ ਰੋਕੂਗਾ, ਮੇਰੀ ਸ਼ਕਤੀ ਨੂੰ ਕੌਣ ਸਾਂਭੂਗਾ। ਉਹ ਕਹਿੰਦਾ ਇਹਦਾ ਵੀ ਇਲਾਜ ਮੈਂ ਕਰਦੇ। ਫਿਰ ਉਹਨੇ ਸ਼ਿਵਜੀ ਭਗਵਾਨ ਦੀ ਅਰਾਧਨਾ ਕੀਤੀ ਕਿ ਭਗਵਾਨ ਏਦਾਂ ਸਾਡੇ ਪਿੱਤਰ ਅਧੋ ਗਤੀ ਵਿੱਚ ਫਿਰਦੇ ਨੇ, ਕਪਿਲ ਮੁਨੀ ਜੀ ਦੇ ਸਰਾਪ ਨਾਲ ਮਰ ਗਏ, ਉਹਨਾਂ ਦੀ ਗਤੀ ਨਹੀਂ ਹੋਣੀ, ਮੈਂ ਗੰਗਾ ਜੀ ਨੂੰ ਮਨਾਇਆ ਮਾਤ ਲੋਕ ਵਿੱਚ ਆਉਣ ਦਾ, ਤੇ ਉਹਦਾ ਹੜ ਵਹਿਣ ਇੰਨੇ ਜੇ ਸਿੱਧੀ ਆ ਗਈ ਤਾਂ ਉਹਨੇ ਪਿੰਡਾਂ ਦੇ ਪਿੰਡ ਹਟਾ ਦੇਣੇ। ਤੁਸੀਂ ਕਿਰਪਾ ਕਰੋ, ਤੁਹਾਡੇ ਵਿੱਚ ਸ਼ਕਤੀ ਹੈ। ਉਦੋਂ ਗੁਰਮੁਖ ਪਿਆਰੇ ਸ਼ਿਵਜੀ ਮਹਾਰਾਜ ਜੀ ਨੇ ਫਿਰ ਜਿਹੜੀਆਂ ਉਹਨਾਂ ਦੀਆਂ ਜਟਾਂ ਸੀ ਨਾ, ਜਟਾਂ ਨਾ ਸਿਰ ਤੇ, ਉਹ ਬਰਾਟ ਰੂਪ ਧਾਰਨ ਕਰ ਲਿਆ ਬਹੁਤ ਵੱਡਾ। ਉਹ ਇੱਕ ਸਾਲ ਗੰਗਾ ਉੱਤੋਂ ਆਈ ਗਈ, ਜਟਾ ਨੇ ਐਸਾ ਬੰਨ ਲਾਇਆ ਨਿਕਲ ਨਹੀਂ ਦਿੱਤੀ ਗਾਂ, ਜਿਵੇਂ ਬੰਨ ਲਾ ਦਈਏ ਆਪਾਂ, ਇੱਕ ਸਾਲ ਗੰਗਾ। ਫਿਰ ਉਹਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਬੇਨਤੀ ਮੰਨ ਕੇ ਇਹਨੂੰ ਰੋਕ ਤਾਂ ਲਿਆ, ਪਰ ਜਿਸ ਕੰਮ ਖਾਤਰ ਮੈਂ ਮੰਗਾਈ ਹੈ ਉਹ ਤਾਂ ਹੋਇਆ ਨਾ, ਪਿੱਤਰ ਫੇਰ ਉੱਥੇ ਹੀ ਰਹਿ ਗਏ, ਮੇਰੀ ਤਪੱਸਿਆ ਕਿਵੇਂ। ਉਹ ਫਿਰ ਉਦੋਂ ਭਾਈ ਉਸ ਸਾਰੀ ਗੰਗਾ ਰੋਕੀ ਹੋਈ ਨੂੰ ਸ਼ਿਵਜੀ ਮਹਾਰਾਜ ਜੀ ਨੇ ਆਪਣੀ ਇੱਕ ਜੱਟ ਵਿੱਚੋਂ ਕੱਢੀ ਹੈ ਗੰਗਾ, ਇੱਕ ਜੱਟ ਵਿੱਚੋਂ। ਜਦ ਵੀ ਤੁਸੀਂ ਸ਼ਿਵਜੀ ਮਹਾਰਾਜ ਦੀ ਫੋਟੋ ਦੇਖੋਗੇ, ਦੋ ਚੀਜ਼ਾਂ ਤਿੰਨ ਚੀਜ਼ਾਂ ਦੇਖੋਗੇ ਇਕੱਠੀਆਂ, ਉਹਨਾਂ ਦੇ ਗਲ ਵਿੱਚ ਦੇਖੋਗੇ ਸੱਪਾਂ ਦਾ ਹਾਰ, ਉਹਨਾਂ ਦੇ ਮੱਥੇ ਤੇ ਦੇਖੋਗੇ ਚੰਦਰਮਾ। ਆ ਜਿਹੜਾ ਚੰਦਰਮਾ ਚੜ੍ਹਦਾ ਨਾ, ਇਹ ਸ਼ਿਵਜੀ ਭਗਵਾਨ ਦੇ ਮੱਥੇ ਤੇ ਵਾਸਾ ਭਾਈ ਇਹਦਾ, ਤੇ ਉਹਦੀਆਂ ਜੱਟਾਂ ਵਿੱਚੋਂ ਤੁਸੀਂ ਧਾਰ ਪੈਂਦੀ ਦੇਖੋਗੇ ਪਾਣੀ ਦੀ, ਸ਼ਿਵਜੀ ਦੀ ਇੱਥੇ ਵੀ ਫੋਟੋ ਹੋਵੇਗੀ। ਫਿਰ ਉਹਨੇ ਆਪਣੀ ਇੱਕ ਜੱਟਾ ਵਿੱਚੋਂ ਉਹ ਸਵਰਗ ਦੇ ਜਲ ਗੰਗਾ ਦਾ ਜਲ ਬਾਹਰ ਆਉਣ ਦਿੱਤਾ, ਉਹਦੀਆਂ ਤਿੰਨ ਧਾਰਾਂ ਵਹੀਆਂ, ਫਿਰ ਤਿੰਨ ਜਗ੍ਹਾ ਵੰਡਤਾ। ਇੱਕ ਪਾਣੀ ਨੂੰ ਤਿੰਨ ਜਗ੍ਹਾ ਵੰਡਦੀ ਉਹਦਾ ਹੜ ਘੱਟ ਜਾਂਦਾ, ਫਿਰ ਜ਼ੋਰ ਘੱਟ ਜਾਂਦਾ ਭਾਈ। ਇੱਕ ਭੇਜੀ ਸੁਰਗ ਨੂੰ, ਉਹਦਾ ਨਾਮ ਤੁਸੀਂ ਕਿਤੇ ਜੁਗਰਾਫੀਏ ਚ ਪੜ੍ਹਿਆ ਹੋਣਾ, ਮੰਦਾਕਨੀ ਮੰਦਾਕਨ ਦਰਿਆ ਹੈ, ਇਹ ਪੜ੍ਹਿਆ ਹੋਣਾ ਜੁਗਰਾਫੀਏ ਤੁਸੀਂ। ਉਹ ਇੱਕ ਪਹਿਲੀ ਧਾਰਾ ਹੈ ਗੰਗਾ ਜੀ ਦੀ ਜਿਹੜੀ ਸ਼ਿਵਜੀ ਦੀ ਜਟਾ ਨੂੰ ਕਿਹਾ ਮੰਦਾਕਨ। ਦੂਸਰੀ ਧਾਰਾ ਉਹਨਾਂ ਨੇ ਭੇਜੀ ਭਾਈ ਪਤਾਲ ਨੂੰ, ਤਿੰਨ ਹਿੱਸਿਆਂ ਚ ਵੰਡਤੀ। ਉਹਦਾ ਵੀ ਨਾਂ ਸ਼ਾਇਦ ਤੁਸੀਂ ਹਿਸਟਰੀ ਜਾਂ ਜੌਗਰੀ ਚ ਪੜ੍ਹੇ ਹੋਵੋ, ਪ੍ਰਭਾਵਤੀ ਦਰਿਆ, ਪ੍ਰਭਾਵਤੀ, ਉਹ ਪਤਾਲ ਨੂੰ ਗਿਆ। ਤੀਸਰੀ ਧਾਰਾ ਜਿਹੜੀ ਉਹ ਫਿਰ ਗੰਗਾ ਬਣ ਕੇ ਵਹੀ ਗੁਰਸਿੱਖ ਪਿਆਰਿਓ, ਉਹ ਪਹਾੜਾਂ ਨੂੰ ਚੀਰਦੀ, ਪੱਥਰਾਂ ਨੂੰ ਚੀਰਦੀ, ਜੰਗਲਾਂ ਨੂੰ ਆ ਰਹੀ ਸੀ। ਪਾਣੀ ਦਾ ਸੁਭਾਅ ਹੈ ਨੀਵੇਂ ਪਾਸੇ ਨੂੰ ਆਉਣਾ, ਤੇ ਗੁਰਮੁਖ ਪਿਆਰਿਓ ਰਸਤੇ ਵਿੱਚ ਇੱਕ ਐਸੀ ਜਗ੍ਹਾ ਆ ਗਈ, ਜਾਹਰ ਨਬੀ ਲਿਖੀ ਹੋਏ ਨੇ ਬਹੁਤ ਵੱਡੇ, ਮਹਾਰਾਜ ਦੀ ਬਾਣੀ ਚ ਨਾਂ ਹੈ ਉਹਨਾਂ ਦਾ, ਹੁਣ ਸਮਾਂ ਨੀ ਉਹਨਾਂ ਦੀ ਕਥਾ ਕਰੀਏ। ਜਾਹਰ ਨਬੀ ਦਾ ਨਾਂ ਲਿਖਿਆ ਰਿਖੀ ਦਾ। ਉਹ ਆਪਣੀ ਸਮਾਧੀ ਲਾਈ, ਧੂਪ ਦੀਪ ਜੋਤ ਜਗਾਈ, ਬੈਠਾ ਤਾਂ ਠਾਕਰਾਂ ਦੀ ਪੂਜਾ ਲਈ, ਸਮਾਧੀ ਲਾਈ ਆਪਣੀ ਪੂਜਾ ਕਰਨ ਵਾਸਤੇ। ਉਧਰੋਂ ਆ ਗਿਆ ਹੜ ਗੰਗਾ ਦਾ, ਧਾਰਾ ਆ ਗਈ ਤੇ ਉਹਦੀ ਪੂਜਾ ਦੀ ਸਮੱਗਰੀ ਵਿਚਾਰੇ ਦੀ ਵਿੱਚ ਰੋੜਤੀ ਉਹਨੇ। ਉਹਨੂੰ ਚੜਿਆ ਗੁੱਸਾ ਵੀ ਮੈਂ ਭਗਤੀ ਕਰਦਾ ਸੀ, ਇਹੋ ਜਿਹਾ ਪਾਣੀ ਆਇਆ, ਮੇਰੀ ਸਮੱਗਰੀ ਉਹ ਮੂਰਤੀ ਉਹ ਲੈ ਗਿਆ। ਉਹਨੇ ਭਾਈ ਵਿਰਾਟ ਰੂਪ, ਇਹ ਗੰਗਾ ਦਾ ਇਤਿਹਾਸ ਹੈ ਜਿਹਨੂੰ ਤੁਸੀਂ ਗੰਗਾ ਕਹਿੰਦੇ ਹੋ, ਉਹਨੂੰ ਐਸਾ ਗੁੱਸਾ ਆਇਆ, ਉਹਨੇ ਵਿਰਾਟ ਰੂਪ ਧਾਰਨ ਕਰਕੇ ਜਿੰਨਾ ਉੱਪਰੋਂ ਪਾਣੀ ਆਵੇ ਉਹ ਨਾਲ ਦੀ ਨਾਲ ਛਕੀ ਜਾਵੇ। ਸਤਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਸਿੱਧੀ ਹੈ। ਇੱਕ ਦਾਸ ਦੇ ਅੱਖਾਂ ਦੇਖੀ ਗੱਲ ਹੈ, ਕਦੇ ਫਤਿਹਗੜ੍ਹ ਸਾਹਿਬ ਜਾਇਓ ਸ਼ਹੀਦੀ ਜੋੜ ਮੇਲਾ, ਜਿੱਥੇ ਦੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ। ਬਹੁਤ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਹੈ, ਉੱਥੇ ਜ਼ਰੂਰ ਜਾਇਆ ਕਰੋ, ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਜ਼ਰੂਰ ਮੱਥਾ ਟੇਕ ਕੇ ਉਹਨਾਂ ਕੰਧਾਂ ਨੂੰ ਦੇਖ ਕੇ ਆਇਆ ਕਰੋ, ਨਮਸਕਾਰ ਕਰਕੇ ਆਇਆ ਕਰੋ। ਜਿੱਥੇ ਬੱਚੇ ਚਿਣੇ ਹੈ, ਉੱਥੇ ਜਿੱਥੇ ਸੰਸਕਾਰ ਹੋਇਆ ਸਾਹਿਬਜ਼ਾਦਿਆਂ ਦਾ, ਉਹਦਾ ਨਾਮ ਹੈ ਜੋਤੀ ਸਰੂਪ। ਕੋਹੇ ਕੋਲ ਗੁਰਦੁਆਰਿਆਂ ਥੋੜ੍ਹਾ ਹੀ ਫਰਕ ਹੈ। ਉੱਥੇ ਜੋਤੀ ਸਰੂਪ ਇੱਕ ਮੁਸਲਮਾਨ ਸਾਈਂ ਫਕੀਰ ਹੁੰਦੇ ਸੀ, ਗੁਰਮੁਖ ਪਿਆਰੇ ਉਹ ਮਸਤ ਬਹੁਤ ਚਿਰ ਰਹੇ ਹੋ। ਇੱਕ ਉਹਨਾਂ ਦਾ ਗੁਣ ਇਹ ਸੀ ਕਿ ਕਦੇ ਵੀ ਕਿਸੇ ਬੰਦੇ ਨੇ ਉਹਨਾਂ ਨੂੰ ਬੈਠਾ ਨਹੀਂ ਦੇਖਿਆ, ਖੜੇ ਹੀ ਰਹਿਣਾ ਬਸ, ਦਿਨ ਰਾਤ 24 ਘੰਟੇ ਕਈ ਸਾਲ ਰਹੇ। ਅਰਦਾਸ ਨੇ ਖੁਦ ਦਰਸ਼ਨ ਕਰਿਆ ਉਹਨਾਂ ਦੇ, ਖੜੇ ਹੀ ਰਹਿਣਾ, ਮੈਂ ਬੈਠਣਾ ਹੀ ਨਹੀਂ। ਨੰਬਰ 2 ਇੱਕ ਹੋਰ ਗੱਲ ਉਹਨੇ ਦੱਸੀ ਹੈ, ਤੁਹਾਨੂੰ ਪੁੱਛ ਲਿਓ ਜਾ ਕੇ ਫਤਿਹਗੜ੍ਹ, ਇੱਕ ਟੋਕਰਾ ਰੋਟੀਆਂ ਦਾ ਲੈ ਜਾਓ, 500 ਫੁਲਕਾ, 5-4 ਬਾਲਟੀਆਂ ਲੈ ਜਾਓ ਦਾਲ ਦੀਆਂ, ਖੜਿਆਂ ਖੜਿਆਂ ਨਹੀਂ ਛੱਕ ਜਾਣੀ ਹੈ, ਅੱਜ ਕਿਸੇ ਆਖੋ ਸਤ ਨਾ, ਦੂਆ ਟੋਕਰਾ ਫੇਰ ਰੱਖ ਦਿਓ ਵੀ ਸਮਾਪਤ, 5-7 ਬਾਲਟੀਆਂ ਹੋਰ ਦਾਲ ਦੀਆਂ ਰੱਖ ਦਿਓ ਵੀ। ਲੱਖਾਂ ਲੋਕ ਦੇਖਦੇ ਸੀ, ਇਹ ਪਿਛਲੇ ਸਮੇਂ ਦੀ ਗੱਲ ਨਹੀਂ, ਵਰਤਮਾਨ ਦੀ ਗੱਲ ਹੈ। ਹੁਣੀ ਹੁਣ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਉੱਥੇ ਵੀ ਹੋਇਆ ਕਿ ਨਹੀਂ। ਫਿਰ 10 ਕਿਲੋ ਲੂਣ ਪਾਣੀ ਚ ਘੋਲ ਕੇ ਖੜਿਆਂ ਨੇ ਪੀ ਜਾਣਾ। ਇਹ ਵਾਹਿਗੁਰੂ ਦੀ ਸਮਰੱਥ ਹੈ, ਇਹ ਸਿੱਧੀ ਹੁੰਦੀ ਹੈ। ਪਿਛਲੇ ਰਿਸ਼ੀਆਂ ਨੇ ਸਮੁੰਦਰ ਗਸਤ ਮੁਨੀ ਨੇ ਪੀਤਾ ਸੀ ਗੁਰਸਿੱਖ ਪਿਆਰੇ, ਉਹਨੂੰ ਗਲਤ ਨਹੀਂ ਕਹਿਣਾ। ਇਹ ਸਿੱਧੀਆਂ ਹੁੰਦੀਆਂ ਨੇ, ਰਿਧੀਆਂ ਸਿੱਧੀਆਂ ਵਾਹਿਗੁਰੂ ਦੇ ਸਿਮਰਨ ਵਿੱਚ। ਆਹ ਗੱਲ ਸਾਡੇ ਦੇਖਣ ਦੀ ਹੈ। ਪੰਜ ਪੰਜ ਸੌ ਹਜ਼ਾਰ ਹਜ਼ਾਰ ਫੁਲਕਾ ਉਹਨਾਂ ਨੂੰ ਚੈੱਕ ਕੀਤਾ, ਬਸ ਖੜਿਆ ਨਹੀਂ ਚੱਕੀ ਜਾਣਾ, ਪਤਾ ਨਹੀਂ ਕਿੱਥੇ ਜਾਂਦਾ ਸੀ ਕਿੱਥੇ ਨਹੀਂ ਜਾਂਦਾ ਸੀ। ਕਿਸੇ ਨਾਲ ਬਚਨ ਨਹੀਂ ਕਰਨਾ, ਕਿਸੇ ਨਾਲ ਕੋਈ ਗੱਲ ਨਹੀਂ ਕਰਨਾ। ਉਹ ਉੱਥੇ ਰਹਿੰਦੇ ਹੁੰਦੇ ਜਿੱਥੇ ਸਸਕਾਰ ਹੋਇਆ ਸਾਹਿਬਜ਼ਾਦਿਆਂ ਦਾ, ਉੱਥੇ ਹੁੰਦੇ ਸੀ ਮਹਾਂਪੁਰਸ਼। ਆਹ ਦਸ ਸਾਲ ਦੀ ਗੱਲ ਹੈ ਸਾਰੀ ਗੁਰਮੁਖ ਪਿਆਰੇ। ਉਹ ਜਿਹੜਾ ਜਾਹਰ ਨਬੀ ਸੀ ਨਾ ਰਿਸ਼ੀ, ਉਹਦੀ ਸਮੱਗਰੀ ਜਦੋਂ ਰੁੜ ਗਈ ਨਾ, ਉਹਨੂੰ ਗੁੱਸਾ ਆ ਗਿਆ, ਮੇਰੇ ਠਾਕਰ ਸਮੱਗਰੀ ਲੈ ਗਿਆ, ਪਾਣੀ ਰੋੜ ਕੇ ਮਹਾਂਪੁਰ ਤੇ ਆਈ ਜਾਵੇ ਤੇ ਉਹ ਪੀ ਜਾਵੇ। ਉਹ ਵਿਚਾਰਾ ਭਗੀਰਥ ਫੇਰ ਔਖਾ ਹੋ ਗਿਆ ਕਿ ਮੈਂ ਤਾਂ ਆਪਣੇ ਪਿੱਤਰਾਂ ਦੀ ਗਤੀ ਕਰਾਉਣੀ ਸੀ, ਪਹਿਲਾਂ ਸ਼ਿਵਜੀ ਤੇ ਛਿੜਾਈ ਗੰਗਾ, ਹੁਣ ਇਹਨੇ ਰੋਕ ਲਈ। ਉਹਨੇ ਫਿਰ ਬੇਨਤੀ ਕੀਤੀ ਵੀ ਮੇਰੇ ਪਿੱਤਰ ਉਦੋਂ ਗਤੀ ਵਿੱਚ ਪਏ, ਸਾਧੂ ਦੇ ਸਰਾਪੇ ਹੋਏ, ਉਹ ਭਸਮ ਹੋਏ ਪਏ ਨੇ, ਕਿਰਪਾ ਕਰੋ ਮਹਾਂਪੁਰਸ਼ੋ, ਉਹਨਾਂ ਦੀ ਗਤੀ ਹੋ ਜਾਣ ਦਿਓ। ਫੇਰ ਜਾਨੂ ਨਾਮ ਸੰਸਕ੍ਰਿਤ ਵਿੱਚ ਗੋਡਿਆਂ ਦਾ, ਗੁਰਮੁਖ ਪਿਆਰਿਓ, ਜਾਨੂ ਗੋਡਾ, ਇਹ ਤੋਂ ਹੇਠ ਜਿਹੜੀ ਲੱਤ ਹੈ ਇਹਨੂੰ ਸੰਸਕ੍ਰਿਤ ਜੰਗ ਕਹਿੰਦੇ ਨੇ। ਜੰਗਮ, ਜੰਗ ਤੋਂ ਜੰਗਮ ਬਣਿਆ, ਜੰਗਮ ਜੋਗੀ, ਜੰਗ ਕਹਿੰਦੇ ਸੰਸਕ੍ਰਿਤ ਵਿੱਚ ਲੱਤ ਨੂੰ, ਜਾਨੂ ਕਹਿੰਦੇ ਗੋਡੇ ਨੂੰ, ਜੁਦੇ ਜੁਦੇ ਅੰਗਾਂ ਦੇ, ਜਿਵੇਂ ਤੁਹਾਡੇ ਅੰਗਰੇਜ਼ੀ ਵਿੱਚ ਨੌ ਨੇ ਸੰਸਕ੍ਰਿਤ ਵਿੱਚ ਨੌ ਨੇ। ਤਾਂ ਗੁਰਸਿੱਖ ਪਿਆਰੇ ਉਹ ਫਿਰ ਜਾਹਰ ਨਵੀ ਤਮਾਸਾ ਬੈਠਾ ਸੀ, ਸਮਾਧੀ ਲਾਈ, ਭਗੀਰਥੀ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ। ਉਹ ਫਿਰ ਉਹਦੇ ਹੱਥ ਸਮਾਧੀ ਲਾਉਣ ਲੱਗੇ, ਦੇ ਲੋ ਗੋਡਿਆਂ ਤੇ ਰੱਖਦੇ ਆ ਰਿਸ਼ੀ ਜੀ। ਉਹਨੇ ਫਿਰ ਇਸ਼ਾਰਾ ਕਰਤਾ, ਦੋਹਾਂ ਗੋਡਿਆਂ ਵਿੱਚੋਂ ਫਿਰ ਗੰਗਾ ਨਿਕਲੀ ਹੈ ਜਾਹਰ ਨਵੀ ਰਿਸ਼ੀ ਦੇ। ਉਹ ਪੜ੍ਹੋ ਗੁਰੂ ਗ੍ਰੰਥ ਸਾਹਿਬ, ਜਾਹਰ ਨਵੀ ਤਪੈ, ਉਹਦਾ ਨਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ। ਜੇ ਕਿਤੇ ਤੁਸੀਂ ਕੱਢਣਾ ਹੋਵੇ, ਗੁਰਬਾਣੀ ਨੂੰ ਖੋਜਣਾ ਹੋਵੇ, ਇਸੇ ਕਰਕੇ ਗੰਗਾ ਦਾ ਨਾਂ ਦੂਜਾ ਜਾਹ ਨਵੀ ਹੈ। ਜੋ ਗੁਰੂ ਗ੍ਰੰਥ ਸਾਹਿਬ ਮਲਹਾਰ ਰਾਗ ਪੜ੍ਹ ਲਿਓ, ਤੁਹਾਨੂੰ ਉੱਥੇ ਮਿਲੂਗਾ ਜਾਹ ਨਵੀ। ਜਾਹਨਵੀ ਦਾ ਨਾਮ ਉੱਥੇ ਉਸ ਰਿਸ਼ੀ ਦੇ ਨਾਂ ਤੇ, ਗੰਗਾ ਦਾ ਨਾਂ ਜਾਹਨਵੀ ਹੈ। ਫਿਰ ਉਹਦੇ ਜਾਨੂ ਗੋਡਿਆਂ ਚੋਂ ਨਿਕਲਣ ਕਰਕੇ ਨਾ, ਫਿਰ ਗੰਗਾ ਦਾ ਨਾਮ ਜਾਨੂ, ਜਾਹਨਵੀ ਗੋਡਿਆਂ ਵਿੱਚੋਂ ਨਿਕਲਣ ਵਾਲੀ। ਫਿਰ ਉਹ ਗੁਰਮੁਖ ਪਿਆਰੇ ਉਹ ਜਲ ਵਿਹਾ, ਤੇ ਉਹਨੇ ਫਿਰ ਜਲ ਦੇ ਵਹਿਣ ਨੇ, ਉਹ ਜਿੱਥੇ ਸੱਠ ਹਜ਼ਾਰ ਸਗੜ ਰਾਜੇ ਦਾ ਪੁੱਤ ਸੜਿਆ ਪਿਆ ਸੀ, ਗੁਰਸਿੰਘ ਪਿਆਰੇ ਉਹ ਭਸਮ ਕੀਤਾ ਹੋਇਆ, ਕਪਲ ਮੁਨੀ ਜੀ ਨੇ ਲੱਤ ਮਾਰੀ ਸੀ, ਮਹਾਂਪੁਰਸ਼ ਦੇ ਸਰਾਪੇ ਹੋਏ, ਤੇ ਸਵਾਹ ਸੂ ਤਾਂ ਗੁਰਮੁਖ ਪਿਆਰੇ ਉੱਡ ਜਾਂਦੀ ਹੈ, ਤੁਹਾਨੂੰ ਪਤਾ ਹੀ ਹੈ। ਉਹਨਾਂ ਦੀਆਂ ਹੱਡੀਆਂ ਸੀ, ਇਹ ਵੀ ਤੁਹਾਡੇ ਕੰਮ ਆਊਗਾ, ਬਚਨ ਕਿਤੇ ਸਬੱਬੀ ਮੇਲੇ ਹੋਣੇ। ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਵੀ ਗੰਗਾ ਵਿੱਚ ਫੁੱਲ ਕਾਹਤੇ ਪਾਉਂਦੇ, ਇਹ ਦੱਸ ਦਿਓ ਕਿਤੇ ਪੜ੍ਹਿਆ ਹੋਵੇ। ਆਪਣੇ ਬਾਪ ਦਾਦੇ ਪਾਉਂਦੇ ਰਹੇ, ਹੁਣੇ ਹੀ ਹਟੇ ਆ ਪਾਉਣ ਤੋਂ, ਥੋੜੇ ਜਿਹੇ ਸਿਰ ਤੋਂ ਪਤਾਲ ਬੁੜੀ ਜਾਣ ਲੱਗੇ, ਪਹਿਲਾਂ ਸਭ ਹਰਿਦੁਆਰ ਜਾਂਦੇ ਤੇ, ਹੁਣ ਜਾ ਕੇ ਪੜ੍ਹ ਲਓ। ਕਦੇ ਪੁੱਛਿਆ ਹੋਣਾ ਤੁਸੀਂ ਬਾਪੂ ਬੇਬੇ ਨੂੰ, ਇਹ ਹੋਰਾਂ ਨੂੰ ਵੀ ਕਿਉਂ ਜਾਂਦੇ ਹੋ ਉੱਥੇ, ਇਹ ਗੁਰੂ ਗ੍ਰੰਥ ਸਾਹਿਬ ਦੱਸੂਗਾ ਜੇ ਇਹਨੂੰ ਖੋਜੋ। ਪਰ ਖੋਜਣਾ ਤਾਂ ਹੈ ਨਹੀਂ, ਆਪਾਂ ਨੇ ਤੈਨੂੰ ਦੇਗਾਂ ਚੁਕਾਉਣੀ ਹੈ, ਅੱਜ ਖੇ ਕੋ ਸਤਨਾਮ ਰੁਮਾਲੇ ਚੜਾਉਣੇ, ਅਰਦਾਸਾਂ ਕਰਨੀ, ਖੋਜਣਾ ਤੈਨੂੰ ਹੈ ਹੀ ਨਹੀਂ। ਜੇ ਖੋਜ ਲੈਂਦੇ ਆਪਣੀ ਆਦ ਹੋ ਗਤੀ ਕਾਹਨੂੰ ਹੁੰਦੀ। ਜੇ ਗੁਰਬਾਣੀ ਨੂੰ ਅਸੀਂ ਸਮਝ ਜਾਂਦੇ, ਬਸ ਸਮਝੋ ਖਾਲਸੇ ਦਾ ਰਾਜ ਹੋਇਆ ਹੀ ਪਿਆ। ਅਸੀਂ ਇੰਨੀ ਚੜ੍ਹਦੀ ਕਲਾ ਵਿੱਚ ਜਾਣਾ ਸੀ, ਰਾਜ ਉਹ ਨਹੀਂ ਜਿਹੜਾ ਝੰਡੀਆਂ ਲਾ ਕੇ ਗੱਦੀ ਤੇ ਬੈਠ ਕੇ, ਖਾਲਸੇ ਦਾ ਰਾਜ ਹਰ ਇੱਕ ਕੌਮ ਦੇ ਦਿਲ ਵਿੱਚ ਸਤਿਕਾਰ ਸਿੱਖ ਦਾ, ਇਹ ਹੈ ਰਾਜ। ਇਹ ਦੂਏ ਰਾਜ ਤਾਂ ਆਉਂਦੇ ਜਾਂਦੇ ਆ, ਗੁਰਸਿੱਖ ਦਾ ਹਰ ਕੌਮ ਸਤਿਕਾਰ ਕਰਦੀ ਸੀ, ਜੱਜ ਸਤਿਕਾਰ ਕਰਦੇ ਸੀ। ਅਮਰੀਕਾ ਦੇ ਜੱਜ ਜੇ ਸਿੱਖ ਗਵਾਹੀ ਦੇ ਦੇਵੇ ਫੈਸਲਾ ਕਰ ਦਿੰਦੇ ਸੀ, ਕਹਿੰਦੇ ਸਿੱਖ ਕਦੇ ਝੂਠ ਨਹੀਂ ਬੋਲਦਾ। ਇਹ ਰਾਜ ਹੁੰਦੇ ਸੀ। ਤੁਹਾਡੀ ਇੰਗਲੈਂਡ ਦੀ ਇੱਕ ਗੋਰੀ ਬੀਬੀ ਬਹੁਤ ਪੜ੍ਹੀ ਲਿਖੀ ਗਈ ਇੰਡੀਆ, ਪੜ੍ਹ ਲਓ ਕਿਤਾਬਾਂ ਲਿਖੀਆਂ ਪਈਆਂ। ਟ੍ਰੇਨ ਆਉਂਦੀ ਸੀ ਉਦੋਂ ਤਾਂ, ਕਾਰਾਂ ਕੂਰਾਂ ਕਿੱਥੇ ਸੀ, ਉਹ ਕਿਤੇ ਟ੍ਰੇਨ ਲੇਟ ਹੋ ਗਈ, ਰਾਤ ਹੋ ਗਈ, ਬਹੁਤ ਸਰਦੀ ਦਾ ਮੌਸਮ, ਤੇ ਗੁਰਮੁਖ ਪਿਆਰੇ ਉਹ ਬਹੁਤ ਡਰੇ ਕਿ ਮੈਂ ਇਕੱਲੀ ਬੀਬੀ ਹਾਂ ਸਾਰੇ ਡੱਬੇ ਵਿੱਚ, ਰਾਤ ਦਾ ਸਮੇਂ, ਨਿੱਕਾ ਜਿਹਾ ਬੱਚਾ ਹੈ ਮੇਰੇ ਕੋਲ। ਤੇ ਗੁਰਸਿੱਖ ਪਿਆਰਿਓ ਉਹਦੀ ਆਪਣੀ ਲਿਖੀ ਕਿਤਾਬ ਹੈ, ਉਹ ਕਹਿੰਦੀ ਮੈਂ ਡਰਨਾ ਪੈ ਪੀ ਤੋਈ ਬੈਠੀ ਸੀ, ਇੰਨੇ ਨੂੰ ਇੱਕ ਸਰਦਾਰ ਸਿੱਖ ਚੜਿਆ ਆ ਡੱਬੇ ਦੇ ਵਿੱਚ, ਕਹਿੰਦੀ ਜਦ ਮੈਂ ਸਿੱਖ ਨੂੰ ਵੇਖਿਆ ਨਾ, ਮੈਂ ਜਦੇ ਸਮਝ ਗਈ ਹੁਣ ਮੈਨੂੰ ਕੋਈ ਡਰ ਨਹੀਂ ਹੈ, ਖੋਲਸਾ ਇੰਨਾ ਰਾਜ ਸੀ ਤੁਹਾਡਾ ਮਨਾਂ ਵਿੱਚ, ਕਹਿੰਦੀ ਹੁਣ ਗੁਰੂ ਦਾ ਸਿੱਖ ਆ ਗਿਆ, ਹੁਣ ਮੈਨੂੰ ਕੋਈ ਡਰ ਨਹੀਂ। ਕਹਿੰਦੀ ਉਹੀ ਗੱਲ ਹੋਈ ਜਦ ਮੈਂ ਪਈ ਸੀ ਪਾਲਾ ਲੱਗਦਾ ਸੀ, ਜਦ ਮੈਂ ਸਵੇਰੇ ਉੱਠੀ ਉਹ ਸਿੱਖ ਨੰਗਾ ਪਿਆ ਸੀ ਤੇ ਉਹਨੇ ਆਪਣਾ ਕੰਬਲ ਮੇਰੇ ਉੱਤੇ ਦਿੱਤਾ ਹੋਇਆ ਸੀ। ਇਹ ਹੈ ਰਾਜ ਸਿੱਖੋ ਜੇ ਲੈਣਾ। ਅੱਜ ਇਹ ਡਾਂਗਾਂ ਡੂੰਗਾਂ ਦਾ ਰਾਜ ਹੈ ਤਾਂ ਚਾਰ ਦਿਨੇ ਹੁੰਦਾ ਹੈ। ਅੱਜ ਖੇ ਅਖੋ ਸਤਨਾਮ, ਕਿਸੇ ਦੇ ਹਿਰਦੇ ਵਿੱਚ ਵਸੋ ਤੁਸੀਂ, ਬਸ ਉਹ ਹੁੰਦਾ ਰਾਜ। ਉਹ ਰਾਜ ਚਾਹੀਦਾ ਸਿੱਖਾਂ ਨੂੰ। ਇਹੀ ਰਾਜ ਮੰਗਿਆ ਸੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਨੇ। ਕਿਹੜਾ ਰਾਜ ਮੰਗਿਆ ਸੀ ਧਰੂ ਜੀ ਨੇ? ਸਤਰੂ ਤੇ ਹੋਵਣ ਸਭ ਮੀਤਾ, ਕੋਈ ਵੈਰੀ ਨਾ ਰਵੇ। ਉਹ ਰਾਜ ਦਈ ਸਾਰੇ ਮਿੱਤਰੇ ਮਿੱਤਰ ਹੋਣ। ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਣ ਸਭ ਮੀਤਾ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਮੈਂ ਵੀ ਮੈਂਬਰ ਹੈ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ, ਪਰ ਹੁਣ ਰਾਜ ਮਿਲਦਾ ਭਾਈ ਭਾਈ ਦਾ ਵੀ ਨਹੀਂ ਰਹਿੰਦਾ। ਅੱਜ ਖੇ ਅਕੁਲ ਸਤਨਾਮ, ਇਹ ਕਾਹਦਾ ਰਾਜ ਹੋਇਆ? ਗੁਰਸਿੱਖ ਦੇਖ ਲਓ ਕੀ ਖੇਡਾਂ ਹੋ ਰਹੀਆਂ, ਕਦੇ ਮਿਲ ਗਏ ਕਦੇ ਟੁੱਟ ਗਏ, ਕਦੇ ਡਾਂਗ ਖੜਕਾ ਲਈ ਕਦੇ ਜੱਫੀਆਂ ਪਾ ਲਈਆਂ। ਇਹ ਕਾਹਦੇ ਰਾਜ ਹੋਏ ਗੁਰਸਿੱਖ ਪਿਆਰੇ? ਸਿੱਖ ਦਾ ਰਾਜ ਕਿਸੇ ਦੇ ਦਿਲ ਵਿੱਚ ਤੇਰਾ ਸਤਿਕਾਰ ਹੋਵੇ। ਉਹ ਗੁਣਾ ਕਰਕੇ ਹੁੰਦਾ, ਰਾਜ ਕਰਕੇ ਨਹੀਂ ਹੁੰਦਾ। ਉਹ ਕਰਨੀ ਕਮਾਈ ਕਰਕੇ ਹੁੰਦਾ। ਗੁਰਸਿੱਖ ਪਿਆਰਿਓ, ਉਹ ਫਿਰ ਐਸੀ ਅਵਸਥਾ ਕਿਉਂ ਪਾਉਂਦੇ ਨੇ ਗੰਗਾ? ਅਸੀਂ ਬਾਣੀ ਖੋਜਣ ਤੋਂ ਹਟ ਗਏ, ਹਟੇ ਕਿਉਂ ਹੈ ਖੋਜਣ ਤੋਂ? ਇਹ ਵੀ ਤੁਸੀਂ ਸਿਆਣੇ ਬੈਠੇ ਹੋ, ਕਾਹਤੇ ਹਟ ਗਏ? ਜਿਹੜੇ ਬਾਣੀ ਖੋਜਦੇ ਉਹਨਾਂ ਨੂੰ ਕੋਈ ਪੁੱਛਦਾ ਨੀ, ਅੱਜ ਕਿਹਾ ਕੋ ਸਤਨਾਮ, ਉਹਨਾਂ ਦੀ ਕਦਰ ਨੀ, ਉਹਨਾਂ ਦਾ ਸੌਦਾ ਵਿਕਦਾ ਨੀ। ਜਿਹੜਾ ਸੌਦਾ ਨਾ ਵਿਕੇ ਕਾਹਨੂੰ ਹੱਟ ਚ ਰੱਖਣਾ? ਕੱਚੀਆਂ ਪਿੱਲੀਆਂ ਗੰਦੀਆਂ ਜੀ, ਚਾਰ ਗੱਲਾਂ ਲੋਕਾਂ ਦੀਆਂ ਸੁਣੀਆਂ, ਸਟਾ ਕੇ ਗਾਹਾਂ ਚਲੇ ਗਏ। ਇੱਥੇ ਸੁਣਾਈਆਂ ਬਰਮਿੰਗਮ ਬਰਮਿੰਗਮ ਦੀਆਂ ਗਾਹਾਂ, ਲੰਡਨ ਲੰਡਨ ਦੀਆਂ ਗਾਹਾਂ ਸੁਣਾ ਦੇਣੀਆਂ ਗੁਰਸਿੱਖ ਪਿਆਰੇ। ਤਾਂ ਹੀ ਤਾਂ ਅਸੀਂ ਘਾਟੇ ਵਿੱਚ ਰਹਿ ਗਏ। ਸੁਣੋ ਹੁਣ ਕਿਉਂ ਫੁੱਲ ਪੈਂਦੇ ਨੇ ਗੰਗਾ ਵਿੱਚ, ਕਿੱਥੋਂ ਮਰਜ਼ਾਦਾ ਚੱਲੀ ਏ? ਉਹ ਫਿਰ 60,000 ਪੁੱਤਰ ਰਾਜੇ ਸਗੜ ਦਾ ਜਿੱਥੇ ਭਸਮ ਹੋਇਆ ਸੀ, ਉਸ ਗੰਗਾ ਮਾਤਾ ਗਈ ਭਗੀਰ ਜੀ ਦੀ ਬੇਨਤੀ ਮੰਨ ਕੇ, ਉਹਨਾਂ ਦੀ ਸੁਆਹ ਸੂ ਸਭ ਕੁਝ ਵਿੱਚ ਰੜਾ ਲੇਗੀ। ਤੇ ਫਿਰ ਆਵਾਜ਼ਾਂ ਆਈਆਂ ਕਿ ਹੁਣ ਸਾਡੀ ਮੁਕਤੀ ਹੋ ਗਈ। ਨੋਟ ਕਰ ਲਿਓ, ਉਦੋਂ ਤੋਂ ਗੰਗਾ ਦੇ ਵਿੱਚ ਫੁੱਲ ਪੈਣੇ ਸ਼ੁਰੂ ਹੋਏ। ਉਦੋਂ ਤੋਂ ਰਿਵਾਜ ਚੱਲੇ ਹੈ, ਤਾਂ ਗੰਗਾ ਵਿੱਚ ਫੁੱਲ ਪਾਏ ਜਾਂਦੇ, ਕਿਉਂਕਿ ਉਸ ਜਲ ਨੇ ਰਾਜੇ ਸਗੜ ਦੇ 60,000 ਪੁੱਤਰ ਆਪਣੀ ਲਪੇਟ ਵਿੱਚ ਲੈ ਕੇ ਮੁਗਤ ਕੀਤੇ ਸੀ, ਉਹਨਾਂ ਦੀ ਗਤੀ ਕੀਤੀ ਸੀ। ਹੁਣ ਆ ਜਾਓ ਗੁਰੂ ਘਰ ਦੇ ਇਤਿਹਾਸ ਵਿੱਚ। ਇਹ ਜਿਹੜੀ ਗੰਗਾ ਚੱਲਦੀ ਹੈ ਨਾ, ਹਰਿਦੁਆਰ ਅਲਾਹਾਬਾਦ ਬਨਾਰਸ, ਉਹੀ ਹੈ ਇੱਕੋ। ਇਹ ਗੁਰਮੁਖ ਪਿਆਰਿਓ, 100 ਸਾਖੀ ਵਿੱਚ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਨੇ, ਗੰਗਾ ਹੋ ਗਈ ਵਰਸ਼ 59। ਇਹ 59 ਸਾਲ ਤੱਕ ਸੀ ਜਿਹੜਾ ਸੰਮਤ ਪੁਰਾਣਾ ਹੈ, ਉਦੋਂ ਤੱਕ ਮਹਾਰਾਜ ਨੇ ਲਿਖੇ ਹੈ, ਸ਼ਾਸਤਰਾਂ ਵਿੱਚ ਲਿਖੇ ਹੈ ਕਿ 59ਵੇਂ ਸਾਲ ਤੱਕ ਗੰਗਾ ਦੀ ਸ਼ਕਤੀ ਰਹੂਗੀ, ਉਹ ਤੋਂ ਬਾਅਦ ਗੰਗਾ ਦੀ ਸ਼ਕਤੀ ਨਹੀਂ ਰਹਿਣੀ। ਇਹ 100 ਸਾਖੀ ਪੜ੍ਹ ਲਿਓ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ। ਗੁਰਸਿੱਖ ਫੇਰਿਓ, ਗੰਗਾ 59 ਸਾਲ ਤੱਕ 59 ਤੱਕ ਰਹੀ ਹੈ। ਹਿਸਟਰੀ ਪੜ੍ਹ ਕੇ ਦੇਖ ਲਿਓ ਗੰਗਾ ਦੀ, ਇੰਡੀਆ ਜਾ ਕੇ 59 ਲੰਘ ਗਿਆ, ਉਦੋਂ ਹੀ ਅੰਗਰੇਜ਼ਾਂ ਨੇ ਵਿੱਚੋਂ ਨਹਿਰਾਂ ਕੱਢਤੀਆਂ। ਅੱਜ ਕਿਹਾ ਕੋ ਸਤਨਾਮ, ਨਹਿਰਾਂ ਕੱਢੀਆਂ, ਸੂਏ ਨਿਕਲਣੇ ਸ਼ੁਰੂ ਹੋ ਗਏ, ਖੇਤ ਸਿੰਜਣ ਦੇ ਕੰਮ ਗੰਗਾ ਆਉਣ ਲੱਗ ਪਈ। ਉਹ ਤੋਂ ਬਾਅਦ ਇਹਦੀ ਸ਼ਕਤੀ ਖਤਮ ਹੈ 59 ਤੋਂ। ਇਹ ਤਾਂ ਬਾਹਰ ਵਿੱਚ ਫਿਰ ਉੱਥੇ ਪਾਂਡਿਆਂ ਨੇ ਕੀ ਕੀਤਾ ਨਾ, ਮੀਟਿੰਗ ਕਰਕੇ ਅਖੇ ਇਲਹਾਮ ਹੋਇਆ ਗੰਗਾ ਮਾਤਾ ਦਾ, ਇਹਨਾਂ ਨੂੰ ਹੁਣ ਲਿਖ ਦੋ ਪੱਤਰੀਆਂ ਦੇ ਵਿੱਚ, ਹੁਣ ਸਦਾ ਹੀ ਅਮਰ ਰਹੂਗੀ। ਇਹ ਉਹਨਾਂ ਦੀ ਆਪਣੀ ਬਣਾਈ ਗੱਲ ਹੈ, ਨੋਟ ਕਰ ਲਿਓ। ਗੰਗਾ ਦੀ ਸ਼ਕਤੀ 59 ਤੱਕ ਸੀ ਬਸ। ਇਹ ਗੰਗਾ ਦਾ ਇਤਿਹਾਸ, ਇੱਥੇ ਸ਼ਬਦ ਗੰਗਾ ਆਇਆ, ਉਹ ਭਗੀਰਥ ਜੀ ਲੈ ਕੇ ਆਏ ਸੀ, ਜਿਸ ਕਰਕੇ ਇਹਨੂੰ ਭਗੀਰਥੀ ਗੰਗਾ ਕਹਿੰਦੇ। ਇਹਦਾ ਦੂਜਾ ਨਾਮ ਹੈ ਜਾਹਨਵੀ, ਕਿਉਂਕਿ ਜਾਹਨਵੀ ਜਿਹੜਾ ਰਿਸ਼ੀ ਸੀ ਉਹਦੀ ਜਾਨੂ ਗੋਡਿਆਂ ਵਿੱਚੋਂ ਪ੍ਰਗਟ ਹੋਈ ਹੈ, ਤਾਂ ਭਾਈ ਗੰਗਾ ਜੀ ਤੇ ਫੁੱਲ ਪਾਉਣੇ ਸ਼ੁਰੂ ਹੋਏ ਸੀ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3894 ਅਤੇ ਫੈਕਸ ਨੰਬਰ एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Mark, Mark, Mark, Mark.

रब से।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Right.

Thank you.

What's the question?

Bye.

ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭ ਕਿਰਪਾ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਹਰ ਤਿਆਈ ਸਗਲ ਅਵਰਦਾ ਦਿਓ ਹਰ ਤਿਆਈ ਸਗਲ ਹਰ ਤਿਆਈ ਸਗਲ ਅਵਰਦਾ ਦਿਓ ਹਰ ਤਿਆਈ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ

सब पापी मरिया। वो वैसे सत्संग

तुम रह जाए।

हर नाम विसाहो।

सतगुरु देख जगतिया।

ਕੁੱਤਿਆਂ ਗੁਰ ਸਾ ਲਾਹੀਏ ਉੱਠਦਿਆਂ ਦੀ ਗੁਰ ਆ ਲਾਓ ਕੋਈ

कोई ऐसा सज्जन लोड़ लो ऐसा।

ਸਹਿਜ ਸੁਭਾਅ ਵਜੂ ਮਿਲਿਆ ਉਹ ਅਬਨਾਸੀ ਪੁਰਖ ਹੈ।

ਸਤਿਗੁਰ ਸਾਗਰ ਕੌਣ ਨਾਮ ਕਾ।

रतन है हर हर नाम रतन है हर हर नाम।

सतगुरु गुणी निधान है, गुण कर बख्शे बहुगुण है। सतगुरु है।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Why,

ਹਰ ਮੰਗਲ ਰਸ ਰਸਨ ਸਾਏ, ਹਰ ਮੰਗਲ ਰਸਨ ਸਾਏ, ਹਰ ਮੰਗਲ ਰਸਨ ਸਾਏ, ਹਰ ਮੰਗਲ ਰਸ ਰਸਨ ਸਾਏ, ਮੰਗਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

Why?

Why,

वाह वाह वाह वाह वाह।

ਪਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਾਨ ਸਿੰਘ ਸਾਧ ਕੀਰਤਨ ਪ੍ਰਭ ਰੰਗ।

अमृत धाम।

जन्म सुहेला होए जन्म सुहेला

ਸਤਿਗੁਰ ਸੇਵੇ ਆਪਣਾ, ਸਤਿਗੁਰ ਸੇਵੇ ਆਪਣਾ।

ਸਤਿਗੁਰ ਦੇ ਮੈਂ ਆਪਣਾ ਜੇ ਸਤਿਗੁਰ ਦੇ

Jai Sab Koi, Jai Sab Koi.

सुहेला होए, कतु सुहेला होए।

जब हृदय सुदासन होए, जब हृदय सुदासन होए, जब हृदय

जप हृदय सदा सुख होए, जप हृदय सदा सुख होए, अमृत खाए।

ਪੀਓ ਭੌਣ ਖੰਡੇਦਾਰ, ਪੀਓ ਭੌਣ ਖੰਡੇਦਾਰ, ਭੌਣ ਖੰਡੇਦਾਰ, ਪੀਓ ਭੌਣ ਖੰਡੇਦਾਰ, ਪੀਓ ਭੌਣ ਖੰਡੇਦਾਰ।

Wahoo, wahoo, wahoo, wahoo, wahoo, wahoo, wahoo.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जाको नाम

देखत सजल पियानो, देखत सजल पियानो।

ah.

0: हर की तन में है जागना।
1: वाहेगुरु जी।

मन तन हरियाली हो दर्शन पे खट सब दुख पर हरियाली।

Thank you.

I'm going to go to the hospital.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गुण गावत गुण गावत गुण गावत गुण गावत मन करिया।

मन धरिया होवे, मन धरिया होवे।

काल सगली हो है। कथा सुनत माल सगली।

प्रभु अपना, प्रभु अपना।

माल भगली।

ठगा चपा दयाल

Ha ha ha ha!

What?

Oh,

ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਤਨਾਮ

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੰਡਾਉਤ ਬੰਦਨ ਅਨੁਕਵਾਰ ਸਰਬ ਕਲਾ ਸਮਰਤ ਅੰਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਨ ਦਿਨ ਮੀਤ ਖੋਲ ਕਪਟ ਗੁਰਮਿਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ

ਸੁਣਿਆ ਏ ਸਾਤ ਸੰਤੋ ਗਿਆਨ, ਸੁਣਿਆ ਏ ਅੜਸਠ ਕਾ ਇਸ਼ਨਾਨ, ਸੁਣਿਆ ਏ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,

ਪਿਛੇ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਰ ਸੁਧਾਰ ਮੰਨੇ ਤਰੇ ਤਾਰੀ ਗੁਰਸਿੱਖ ਮੰਨੇ ਨਾਨਕ ਪਵੇ ਨਾ ਭਿੱਖ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਤਸ਼ਮ ਪ੍ਰਗਟ ਜਾਈ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੀਤੀ ਸੁਨ ਬੰਧ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਰ ਸਾਧਾਰ ਮੰਨੇ ਤਰੇ ਤਾਰੀ ਗੁਰਸਿੱਖ ਮੰਨੇ ਨਾਨਕ ਪਵੇ ਨਾ ਭਿੱਖ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਸਾਬ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾ ਤਿਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾ।

ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਗਾਹੀ।

ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰਸਨ ਯੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹੀ ਜਿਵ ਫਰਮਾਏ

ਭਰੀਆ ਹੱਥ ਪੈਰ ਧਨ ਦੇ ਪਾਣੀ ਤੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਵਾਲੀ ਆਉਤ ਹੋਏ ਭਰੀਐ ਮਤ ਬਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਜਾਹ ਤੀਰਥ ਤਪ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਬਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾਂ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਣਕ ਤੇ ਬਾਂਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸੁ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਭਤੀ ਕਹਿਣ ਨ ਅੰਤ ਅੰਤ ਨ ਕਰਣੈ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜੀ ਉੱਚਾ ਹੋਵੈ ਕੋਏ ਤੇ ਸੂਚੇ ਕਹੋ ਜਾਣੈ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਅਪਾਰੂ ਕਿਤਿਆਂ ਗਣਤ ਨਹੀਂ ਵਿਚਾਰੂ ਕਿਤੇ ਖਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕੇਤਿਆਂ ਦੁਖ ਪਊ ਸਦ ਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਤੀਆਂ ਮੋਂ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇ ਗਈ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲਾ ਬਹਿ ਮੁੱਲ ਲੈ ਜਾਹੀ ਮੁੱਲ ਪਾਈ ਮੁੱਲਾਂ ਸਮਾਹੀ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਮੁੱਲਾ ਖੈ ਨਾ ਜਾਈ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਅੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕਹਿ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾਵਾਰਾਂ ਗਾਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿਸੋ ਕਹੀ ਅਨ ਕੀਤੇ ਗਾਵਣ ਹਾਰੇ ਗਾਵੈ ਤੋਨ ਪਾਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਦਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਯੁਗ ਯੁਗ ਵਿਦਾ ਨਾਲੇ ਗਾਵਹੇ ਮੋਹਣੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨਿਓ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੀ ਗਾਵੇ ਖੰਡ ਮੰਡਲ ਵਰ ਪੰਡਾਓ ਕਰ ਕਰ ਰੱਖੇ ਥਾਰੇ ਸਹੀ ਤੁਧਨ ਗਾਵਹੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਨਾਤ ਜੁਗ ਜੁਗੇ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾਂਕੀ ਰਿੱਧ ਸਿੱਧ ਅਬਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖਿਆ ਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਤ ਯੁਗ ਯੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਹੀ ਤਿੰਨ ਜਿਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਨਾਹਤ ਜੁਗ ਜੁਗੇ ਕੋਵੇਸ਼ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਤਰਾ ਪਤ ਪਵੜੀਆਂ ਚੜੀਆਂ ਹੋਏ ਆਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ

ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੋਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਛ ਪਕਾਈ ਉਥੈ ਪਾਏ ਨਾਨਕ ਗਇਆ ਜਪੈ ਜਾਈ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਗਾੜਦ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੈ ਨਾਦ ਵਿਨੋਦ ਗੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੈ ਕਾੜਦ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੈ ਪਛਤਾਏ।

ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨ ਠੱਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਨ ਅੰਤ

ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪੈ ਛੰਦ ਪ੍ਰਸਾਦ ਚੱਕਰ ਚਿਹ ਨਰ ਭਰਨ ਜਾ ਤਿਆਰ ਪਾਤ ਨੈਣ ਦੇ ਰੂਪ ਰੰਗ ਯਾਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ

ਲੋਕ ਚੌਦਾਂਕੇ ਵਿਖੇ ਜਗ ਜਾਪੀ ਜਿਹ ਜਾਪ ਆਦ ਦੇਵੋ ਨਾਦ ਮੂਰਤ ਥਾਪ ਸਵੇ ਜੈ ਥਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜਾ

ਧਰਮਤਾਮਸ ਪਰਮਰਾਧ ਭੂਤ ਲਖ ਭੇਸ ਰੰਗ ਰੰਗ ਨ ਰੰਗ ਜਾ ਕੈ ਜਾਤ ਬਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨੋ ਸਦੇਕ ਪੁਰਖ ਬਤੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਤਮ ਆਦਿ ਪੁਰਖ ਉਦਾਰ ਮੂਰਤ ਜੋ ਨਾਦ ਸੇਖ ਦੇ ਸੌਰ ਨ ਪੇਸ ਜਾ ਕਰ ਰੂਪ ਰੇਖਣਾ ਰਾਗੂ ਜਤਰ ਤਤਰ ਦਿਸਾ ਵਿਸਾ ਹੋਈ ਫੈਲੇ ਵਨ ਰਾਗੂ ਨਾਮ ਕਾਮ ਵਿਹੀਨ ਪੇਖਤ ਤਾਮੂ ਨਹਿ ਜਾਹੀ ਸਰਵਮਾਨ ਸਰਵਧਰਮਾਨ ਸਦੈਵ ਮਾਨ ਤਤਾਹੀ ਏਕ ਮੂਰਤ ਅਨੇਕ ਦਰਸ਼ਨ ਕੇਂਦਰੂ

ਜੇਵ ਸਾਤ ਮਾਤ ਨਾ ਜਾਤ ਜਾਕਰ ਜਨ ਮਰਨ ਬਹੀਨ ਚਕਰ ਬਕਰ ਬਿਰਾ ਚਦਰ ਜਾਕ ਮਾਨ ਹੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵਨ ਆਦਿ ਮੂਰਤ ਥਾਪ ਸਵੇ ਜੈ ਥਾਪ ਪਰਮ ਰੂਪ ਵਨੀਤ ਮੂਰਤ ਪੂਰਨ ਪੁਰਖ ਪਾਲ

ਭਗਵਤੀ ਸ਼ੰਦ ਦਵ ਪ੍ਰਸਾਦ ਕੇ ਜਾ ਰਜੂਰ ਹੈ ਕਿ ਹਾਜ਼ਰ ਹਜੂਰ ਹੈ ਮਿਸਲ ਸਲਾਮ ਹੈ ਸਮਾਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਰਾਗ ਹੈ ਕਿ ਕਾਮੁਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜ਼ੀ ਰਹਿੰਦਾ ਹੈ ਕਿ ਰਾਜ ਕਰਹਿੰਦਾ ਹੈ ਕਰੀਮੁਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸ਼ਿਕਨ ਹੈ ਰਾਸਲ ਫਕਨ ਹੈ ਗਲਾਮ ਗੰਗ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰਹੀਮ ਹੈ।

ਗਰੀ ਮੁਲਕ ਮਾਲ ਹੈ ਜਿਰੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿਵੇਂ ਤੋ ਸੁਵਾਸ ਹੈ ਕਿ ਅਜਬ ਸਰੂਪ ਹੈ ਕਿਵੇਂ ਤੋ ਬਭੂਤ ਹੈ ਕਿਵੇਂ ਤੋ ਬਸਾਏ ਕਿ ਆਤਮ ਪ੍ਰਵਾਏ ਕਿ ਅਚਲੰਗ ਨੰਗ ਹੈ ਕਿਵੇਂ ਤੋ ਭੰਗ ਹੈ ਮਦ ਭਾਰ ਛੰਦ ਦਗ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਧਾਮ ਹਰ ਭਰਿਆ ਗੰਜ ਹਰ ਨਰ ਪ੍ਰਭਾਂਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਵਰ ਨਰਿਆ ਮੰਡ

ਰਹੀ ਹੈ ਬਾਦਸ਼ਾਹੀ ਦਸਵੀਂ ਸ਼ਰਾਬ ਸੁੱਧ ਸਮੂਹ ਸੁਧਾਰ ਕੇ ਦੇਖ ਫਿਰ ਕਰ ਜੋ ਜਤੀ ਕੇ ਸੂਰ ਸੁਰਾਰ ਦਿਨ ਸੁੱਧ ਸੁਧਾਰ ਦੇ ਕਰੇ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਗਉ ਨ ਦੇਖੀ ਦੁਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੀ ਅਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸਿਕੂਟ ਤੇ ਪੌਣ ਕੀ ਗੌਨ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਪੂਪਲੀ ਵਿਦ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਪਏ ਤੋ ਕਾਮ ਪਏ ਪੂਪਤ ਅੰਤ ਕੋ ਨਾ ਗਈ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਸਾਨ ਕਉ ਬਾਜਤ ਢੋਲ ਮਿਲਦੰਗ ਨਗਾਰੇ ਗੁੰਜਤ ਗੁੜ ਵੀ ਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਪਵੈ ਭਗਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੇ ਸਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦੈ ਦਮਦਾਨ ਸੁਸੰਜਮ ਨੇਵਾ ਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਵਾਨ ਸੁਵਾਨ ਕੇ ਪੇਖੈ ਪੌਣ ਆਹਾਰ ਜਤੀ ਜਤਾਰ ਸਭ ਸਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਬਾਦੁਰ ਅੰਤ ਦੁਆਰ ਸੁਸਾਰ ਸੁਨਾਦੁਰ ਜਾਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਵਤ ਪੰਖਾਲੇ ਨਹਾ ਲੈਂਗੇ ਤੋਰ ਹਰੀਨ ਮਰੋ ਰਮਵਾਸਨ ਮਾਤੇ ਬੰਧੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰ ਕਿਦਾਰ ਬਛਈਆ ਦੂਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਤਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਗੁਸਰ ਨਾਇਕ ਜਾਚ ਅਨੇਕ ਸੁਏਕ ਦਵਈਆ ਦਾਨ ਵਦੇਵ ਅਭਿਨੰਦਨ ਸਾਚਰ ਭੂਤ ਭਵਿਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲੀ ਪਲ ਮੈਂ ਸਭ ਥਾਪ ਦਪੈਂਗੇ ਹੁਨ ਪ੍ਰਦਾਪਨ ਬਾੜ ਜੈਤ ਤੁਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਵੈਬ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੋਂਤਰ ਲੋਕ ਰਾਜ ਕਰਾਂਗੇ ਗੋਟ ਸ਼ਨਾਨਕ ਜਾਤਕ ਦਾਨ ਅਨੇਕ ਸੋਮਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਦੀ ਪਦ ਅੰਤ ਫਸੇ ਜਮ ਫਾਸ ਭਰਾਂਗੇ ਜੇ ਨਰ ਸ੍ਰੀ ਪਦ ਕੇ ਪ੍ਰਸੈਮ ਪਾਗ ਤੇ ਨਰ ਫੇਰ ਨਾ ਦੇ ਤਰਾਂਗੇ ਕਹਾਂ ਪਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤਾਂ ਲਗਾਇਓ ਨਹਾਤ ਬਿਰੋਲੀਏ ਸਾਧ ਸਮੁੰਦਰ ਨੈ ਲੋਕ ਗਇਓ ਪਰ ਲੋਕ ਆਇਓ ਬਾਸ ਕੀ ਵਿਗਿਆਨ ਤੋਂ ਬੈਠ ਗਏ ਐਸੇ ਹੀ ਐਸੇ ਸੁਬੈਸ ਬਤਾਇਓ ਸਾਜ ਕਹੋ ਸੁਨ ਲਿਓ ਸਭ ਜਿਨ ਪ੍ਰੇਮ ਕੀਓ ਤਨੀ ਪ੍ਰਪਾਇਓ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਿਖ ਵਰ ਵਾਚੀ ਦਿਸਾ ਮੈਂ ਕਾਹੂ ਪਿਛਾ ਕੋ ਸੀ ਸੁਨਵਾਇਓ ਕਹੂ ਬਤਾਨ ਕੋ ਪੂਜ ਤੈ ਪਾਸ ਕਹੂ ਮਿਰਤਾਨ ਕੋ ਪੂਜਨ ਤਾਇਓ

ਬਚਾਵੋ। ਸੁਖੀ ਵਸੈ ਮੋਰ ਪਰਿਵਾਰ, ਸੇਵਕ ਸਿੱਖ ਸਭੈ ਕਰਦਾਰਾ। ਮੋਰ ਰੱਖਿਆ ਨਿਜ ਕਰਦੇ ਕਰਿਆ, ਸਭ ਬੈਰਨ ਕਾ ਵਾਜ ਸੰਗਰਿਆ।

ਜੇ ਸੁਣਿਓ ਬੁਝਾਇਓ ਆਦਿ ਅੰਤ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ।

ਸ੍ਰੀ ਦੇ ਗੁਣ ਜਰਿਆ ਸੋਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਗੜਗੜ ਕੇ ਬੜ ਬੜ ਕੀ ਜਾਣੇ ਜਬ ਉਦ ਕਰਖ ਕਰਿਆ ਕਰ ਤਾਰਾ ਪ੍ਰਜਾ ਦਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ।

ਸਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤੰਗਾ ਵਾਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਵਾਜੇ ਸ਼ਬਦ ਘਰੇ ਰੇ ਗਏ ਨਾਮ ਸਾਹਿਬ ਚਾਰਾਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਉਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਨ ਮਾਣੀ ਦੇਨ ਮਾਣੀ ਲਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਵਾ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਇਸ ਨਾ ਹੋਰ ਥਾਉ ਨਾਹੀ ਸਭ ਲਾਲ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲੇਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਬੂਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਪਣ ਪਾਵੇ ਕਹੇ

ਪਾਈਏ ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਗਾਉ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੀਤ ਪਰਮ ਭੁਲਾਇਆ ਮਾਇਆ ਦਾ ਮੋਹਣੀ ਤਨੈ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੋ ਜਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਜਸ ਨਾਲ ਚੌਂ ਚਿੱਤ ਲਾਈਐ ਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖੋ ਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਣ ਆਇਆ ਲਭ ਲੋ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਇਸਨੂੰ ਆਪ ਦੁਠਾ ਦਿਨ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਬਿਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਜਿਆ ਰਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਜਲਾਏ ਤਿਵ ਜਲਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਜਲਾਏ ਤਿਵ ਜਲਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਧਿਆਵੇ ਗੁਰੂ ਜਿਨਾ

ਗੁਰ ਪ੍ਰਸਾਦੀ ਸਾਹਿਬ ਜੈ ਸਹਿ ਸਾਹਿਬ ਜਾਈ ਜੀਓ ਨਿਰਮਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਮਿਲੇ ਤਿੰਨੀ ਜਨਮ ਜੂ ਹੈ ਹਾਰਿਆ ਹੇ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨ ਵਸਾਰਿਆ ਜਿਉਂ ਤੂੰ ਚਲਾਹੇ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚੱਲਾਂ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵਹੀ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਿਵੈ ਚਲਾਵਹੀ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਤਿਆਇਆ ਹਰਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਤਿਆਇਆ ਕਰਮੀ ਸਹਿਜਨਾ ਉਪਜੈ ਬਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਗਤ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਗਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਰਾਮ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਹੇ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾ ਮੋਤਮ ਸੁਸਣੇ ਨਾਹੀ ਫਿਰੇ ਜਉ ਵੇਦਾ ਲਿਆ ਕਹੇ ਨਾਨਕ ਜਿੰਦਾ ਤਜਿਆ ਗੁੜੇ ਲਾਗੇ ਜਿਨੀ ਜਨਮ ਜੂ ਹੈ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਵਰਣੇ ਗੁਰਬਿਨੈ ਵਰਨ ਜਾਣੈ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਦੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛਾਂ ਪਵੇ ਕਿਆ ਜਾਏ ਅਨੇਕ ਜੋਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਵੇਰੀ ਬਾਣੀ ਆਸਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀ ਬੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ, ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਗਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ, ਜਿਤ ਜਨ ਕਹਿਨ ਲਿਆ ਮਾਇਆ ਬੋਲਣ ਪੈਰਵਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨ ਵਣ ਦਿਨ ਹਰ ਲਿਵ ਲਾਗੇ ਜਾਗਦ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਵਰਤਪਾਲ ਕਰੇ ਸੋ ਕਮਨ ਵਸਾਰੀਏ, ਮਨੋ ਕਵਸਾਰੀਏ ਵਰਦਾਸਾ ਜਗਨ ਮੈਂ ਹਾਰ ਪਹੁੰਚਾਵੇ, ਉਸਨੂੰ ਕਿਸੇ ਪਵਨ ਸਕੇ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਾਹ ਸੰਭਾਲੀਏ, ਕਹਿ ਨਾਨਕ ਵਰਦਾਤਾ ਸੋ ਕਮਨ ਵਸਾਰੀਏ।

ਇਹੀ ਕਰਦਾ ਖੇਲ ਰਚਾਇਆ ਜਾਂ ਤਿਸ ਬਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜ ਤਰ ਵਿਸਰੈ ਮੋਹ ਬੁਝੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਵਿਟੋ ਰਹੇ ਲੋਕ ਬਿਲ ਲਾਈ।

ਭਲੇ ਭਾਈ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਦੇ ਰਾਸ ਜਾਣੀ ਹਰ ਹਰ ਨਜਬ ਜੀ ਲਾ, ਖੱਟੇ ਦਿਹਾੜੀਏ ਦਣ ਦਣਾ ਮਿਲਿਆ ਜਨਾ ਰੱਬੇ ਪਾਣਾ, ਗਏ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰ ਸਰਾਜ ਨਹੀਂ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਾ ਜਾਏ। ਉਰਤ ਗਿੱਧਾ ਜਿੱਦ ਹਰ ਰਸ ਭਲੇ ਨਾ ਪਾਏ, ਹਰ ਰਸ ਪਾਏ ਭਲੇ ਪੀ, ਹਰ ਰਸ ਪੌੜਨਾ ਦ੍ਰਿਸ਼ਨਾ ਲੱਗ ਗਏ ਆਏ। ਇਹ ਹਰ ਰਸ ਦ੍ਰਿਸ਼ਨਾ ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੇ ਜਸ ਆਏ, ਗਏ ਨਾਨਕ ਹੋਰ ਅੰਦਰ ਸਾਹਿਬ ਵਿਸਰੇ ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਧਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਧਾਤੂ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਧਾਤੂ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਬਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਹੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸ੍ਰੀ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿਤ ਲਾਇਆ।

ਮੈਂ ਜੋ ਧਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਆ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ।

ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਜਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਤਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚ ਸੁਣਨ ਪਠਾਏ।

ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਵ ਨਵ ਨਿਰਦ ਦਸਦੰਦ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕਹੇ ਵਾਜਾ ਪਵਣ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾਵ ਹੋਊਂਗਾ ਬੁੱਧ ਸੁਹਿਲਾ ਕਰ ਸਾਚਾ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸ਼ਬਦ ਨਾ ਮਾਨੈ ਫਾਹੀ ਫਾਥੀ ਸਾ ਤਨ ਮਹਲ ਨ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ। ਕਿਸ ਆਗੈ ਪ੍ਰਭ ਤੁਧ ਸਾ ਲਾਹੀ ਤੁਧ ਬਿਨ ਦੂਜਾ ਮੈਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

धन धन धन सत्य साहेब।

हर प्रेम करुणा

ਸਾਡੇ ਸਾਲ ਜਾਣੀ ਸਵਾਸ ਮਾਤੂ ਸਵਾਸ ਮਾਤੂ ਹੋ।

ਸਾਰੀ ਸੁਣਾ ਪੈਣ ਦੱਸਿਆ ਦੁਨੀਆਂ ਦੀਆਂ ਬੜੀਆਂ ਮਾਣੀ।

ਨਾਨਕ ਜੀ ਬੋਲਣ ਕਾਰ

ਕਦੇ ਜਾਂਦੀ ਨਾ ਸੰਗਤ ਸੁਣਦਾ ਕੁਛ ਜਨੂ ਖਾਇ ਕੇ ਜੁਦਾ ਨਾ ਬੇਟਾ।

0: ਆਨੰਦ ਕੀ ਅਸਲ ਜਹਾਨ ਸਿੱਖੀ ਅਗੰਤਰਾ ਬਿਜਲੈਂਡ ਨਾ ਬਚਾਓ ਸਿੱਖੀ ਸਿੱਖ ਵਿਚਾਰ ਨਦੀ ਗੰਗਾ ਕਾਲੀ ਪੁਲਿਸ ਸੱਚ ਕੀ ਚੱਕ
1: ਆਗਰੋਲੀ ਬਹੁਤ ਅਨੰਤ
0: ਲਾਟੂ ਗੰਗਾ ਤੁਸੀਂ ਮੰਦਰ ਨਹੀਂ ਜਾ

ਸਜਾਈਏ, ਚੋਪਣ ਸਭ ਦੇ ਦਾਦੇ ਖਾਨਿਆਂ ਗਵਾਈਏ, ਜੇ ਲੋੜੇ ਚੰਗਾ ਆਪਣਾ ਕਰਮ ਸਜਾਈਏ, ਜੇ ਵਾਲਾ ਪਰ ਆ ਰਹੇ ਫਿਰ ਵੇਚ ਵੇਚੀ ਆਈਏ, ਕੋਰੇ ਨਾ ਪੁਰੀਏ ਗਵਾਈਏ।

મારી બંધ મજબૂત થઈને આવે આ કોણ મિલાવે હજી મેં મેળવી લાવે

ਸਤਿਗੁਰੂ ਕਿਵੇਂ ਨਾ ਪਾਇਆ ਸਤਿਗੁਰੂ ਆਪ ਰੱਖਿਆ ਨਾ ਕਰ ਬਲ ਲੱਗ ਰਿਹਾ ਤੁਸੀਂ।

ਰਾਮ ਨਾਮ ਸਿਮਰਤ ਕੀਵੈ ਰਾਮ ਨਾਮ ਸਿਮਰਤ ਕੀਵੈ ਦਿਲ ਨਾ ਹੀ ਪਾ

हर तब प्यारा मैं हर हर मन मने और लाया हर तब।

ਮੈਂ ਪੂਜਾ ਕੰਧ ਸੂਜਾ ਕਿਆ ਗੁਣਾ ਕਸਰ ਨੂੰ ਜਾਏ ਨੰਤ ਮਿਲ ਜਾ ਲੈ।

0: ਆਪਣੀ ਤਾਂ ਗੁਰ ਕਾ ਛੁੱਟ ਕੁਆਈ ਨਾਨਕ ਕਹੇ ਸੁਣੋ ਜਨੋ
1: ਪਾਇਆ ਚੁੱਕੀ ਕਰ ਸਕੇ ਹਰਜਨ ਹਰ ਹਰ ਹੋਇਆ ਨਾਮ ਕਰਕੇ ਸਲੋਕ ਮਹਲਾ ਪਹਿਲਾਂ ਤੁਸਾਂ ਦਿਖਾ ਤੀਸਾਂ ਕਰਦਾ ਮੇਗਾ ਖੇਤਾਂ ਦੀ ਕੋਲੋਂ ਮੰਨਾ ਖਨਾਵਰ ਪੰਡਾ ਅੰਦਰ ਜੇ ਤੁਸਾਂ ਖਾਏ ਖੇਜਾਂ ਭੂਮੀ ਜਾਣਾ ਦਾ ਸਰਾ ਮੇਰਾ ਜੰਦਾ।

0: ਕਾਣਾ ਪ੍ਰਗਿਆ ਕਮਾਨ ਮਿਠਾਈ ਸਿਛਾਈ ਪਾਈ ਨੂੰ ਖੰਡ ਪਤਵਾਈ
1: ਜਿੰਨਾ ਵੇ ਸੱਚ ਥਾਨ ਪਾਈ ਰਹੇ ਬੇਦਾਣੀ ਰਹੇ ਬੇਦਾਣੀ ਮੇਰੀ ਮਸਾਣੀ ਅੱਜ ਜਾਣੇ ਸਤਿ ਬੇਟੇ ਸੋ ਸੁਭਾਏ ਹਰ ਕਾ ਨਾਮ ਮਨ ਵਸਾਏ ਨਾਨਕ ਬੇਟੇ ਸੋ ਪਾਏ ਆਸਮੇ ਸਿੱਧੇ ਹੋ ਕੇ ਵਰੇ ਹੋਮੇ ਸੋ ਜਲਾਏ ਬੜੀ ਭਗਤੀ ਪ੍ਰਭਾਵ ਦੇ ਦਰਸ਼ਨ ਸਿਰਫ ਗਾਉਂਦੇ ਨਾਨਕ ਕਰਮਾਂ ਬਾਰੇ ਦੱਡੋ ਨਿਲਾਨੀ ਗਾਉਂਦੇ
0: ਮੂੰਹ ਬੁਝਣਾ ਪ੍ਰਾਣ ਦਾ ਗਾਉਂਦੇ ਹੋ ਗਾੜੀ ਕਨੀ ਜਾਤ ਹੋਰ ਸਮਝਾਤ ਲੈਂਦੇ ਸਮੰਗਲ ਜੋ ਕਹਿੰਦੇ
1: ਸੱਚਾ ਹਮਾਰਾ ਦੁਠਨੀ ਸਭ ਜਗਤਮਨ ਯਾਰਾ ਰਾਮ ਰਾਜੇ ਸਭ ਭਾਂਡੇ ਤੁਰਦੇ ਸਾਜਿਆਰਾ ਜੋ ਭਾਵੇ ਭਾਂਡੇ ਵਿੱਚ ਲਸਾ ਨਿਕਲੇ ਯਾਰ ਤੂੰ ਕਰੇ ਵਿਚਾਰਾ ਜਿੰਨਾ ਨੇ ਕੌਣ ਬੁਖਿਆ ਹਰ ਬੰਦ ਭੰਡਾਰਾ
0: ਪਹਿਲਾ
1: ਪਰ ਜਾ ਕੁਛ ਸੰਸਾਰ ਪੁਰ ਕੁਲ ਮਾਲੀ ਪੁਰ ਦਾ ਸੁਹਾਰ ਪੁਰ ਸੋਨਾ ਪੁਰ ਕਾ ਪੁਰ ਪਹਿਲਹਾਰ ਪੁਰ ਕਾ ਪੁਰ ਪੁਰ ਵਿਆਪਾਰ ਪੁਰ ਮੀਆਂ ਪੁਰ ਮੀ ਖਪੋਏ ਘਰ ਪੁਰ ਪੁਰੇ ਨੇਵਣਾ ਦਾ ਵਿਸ਼ਿਆ ਕਰਦਾਸ ਪਿਆਰ ਨਾ ਸੁਣਨਾ ਸਿਰ ਦਾ ਪਾਏ ਮੁਕਦਾ
0: ਸੱਚਾ ਪ੍ਰਜਾਣੀਆਂ ਜਾਂ ਜੁਗ ਜਾਣੇ ਜੀ ਉਹ ਸੱਚਾ ਸਾਡੇ ਵੀ ਕਹੇ ਕਰਤਾ ਵੀ ਜਾਣੀਏ ਜਾਣ ਸੱਚੀ ਲੈਂਦਾ।

0: ਨਾਨਕ ਗਾਣੇ ਬੇਨਤੀ ਜੀ ਸਤਨਾ
1: ਹੋਏ
2: ਚੂੜਾ ਲਾਲ ਛੱਡੀਏ ਹੋਏ ਕਮਲ ਆਈਏ ਹੱਥੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਦਰਸ਼ਨ ਦੀ ਪਾਈਏ ਮਨ ਥੋੜੀ ਸੇ ਕਮਾਈਏ।

0: ਜਾਇਆ ਜਿੱਥੇ ਤੁਸੀਂ ਆਪ ਬੁਝਾਇਆ ਜੈ ਤੇਰੀ ਸਤਿਮਾਇਆ
1: ਜਨਤਾ ਅੱਗੇ ਵਾਸਤੇ ਜਿਨ ਤੁਰ ਲੈ ਕੀ ਜਗਤ ਪਾਇਆ ਇਹਨਾਂ ਨੂੰ ਤੋਂ ਵੇਲੇ ਕਾਪਤ ਖੁਆਇਆ ਕੋਈ ਕਿਰਪਾ ਤੇ ਜਾਣਿਆ ਜਿਸ ਨੂੰ ਆਪ ਬਜਾਇਆ।

ਨਾਮ ਜਪਦੀ ਇੱਕ ਨਾਮ ਜਪਦੀ।

ਪ੍ਰਵਾਤੇ ਪ੍ਰਭ ਨਾਮ ਜਪ ਗੁਰ ਕੇ ਕਹਿੰਦੀਆ ਜਨਮ ਕਰਮ ਮਲੁਕੇ ਸੱਚੇ ਕੇ ਗੁਣਦਾਰ ਦੇਵ ਕ੍ਰਿਸ਼ਨ ਰਾਮ ਕਰਮ ਜੀ।

0: ਹਰ ਪੈ ਜਿਤ ਖਾਏ ਹਰ ਪੈ ਜਿਤ ਖਾਏ
1: ਪਹਿਲਾ ਪਹਿਲਾ ਸੁਖਦਾਰ ਪੂਰਾ ਭਇਆ ਜਸ ਤਨ ਹੋਈ ਚੁੱਕ ਸਕਣਾ ਨਹੀਂ ਝੌਂਕਰੀਆਂ ਹੋਈ ਬਲਿਹਾਰੀ ਕੁਲ ਵਸਿਆ ਚਿਰਾ ਸੰਜਾਈ ਲਿਖਿਆ ਰਹਾ ਜਾਤ ਮੈਂ ਜੋ ਜੋ

ਗਿਆ ਗਾਲੇ ਗਾਲਾਂ ਤੇ ਵੇ ਹੋਣਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਰ ਤੇ ਗਿਆ ਹਾਰੀਏ ਬਿਆ ਚੋਮਿਆ ਵਿਚਾਰ ਕੇ ਵਿਚਾਰੀਏ ਮੋਚਰੇ।

اللہ نبی سے

ਫਿਰ ਵਟਾਈਆ ਜਾਣੀ ਬੁਝਾਤਾ ਹੈ ਸੱਜ ਰਸਨ ਤੋਂ ਕਾ ਕਰਮ ਦਾ ਸਵਾਹ ਕਹਿੰਦੇ ਰਜਤਾਂ ਦਾ ਜੋੜ ਦਾ ਸਵਾਹ ਗੋਪਰ।

ਬਸਲੇ ਕੱਪੜੇ ਪੈ ਰਹੇ ਝੂਠਾਣੀਆਂ ਮੁਰਗੀਆਂ ਚਾਰ ਮੇਰੇ ਪਿਆਰ ਬੇਦੋ ਪਿਆਰ ਬੜੇ ਪਿਆਰ ਦੀ ਯਾਰ ਬਾਬੂ ਚਲੀ ਸਦਾਰ ਨਵ ਨਾਨਕ ਪਾਏ ਮੁੜ ਸਦੂ ਸੰਵਾਰਿਆ ਸੁਣੇ ਸੁਣਾ ਲਿਆ ਜਿਨ ਸਹਨਾਮ ਕੇ ਧੀਆਂ ਕੇ ਕਾਜ ਆਇਆ।

ਆਪਣਾ

ਸਾਰੀ ਕਾਰ ਕਰਾਏ ਸੀ ਸੇਵਾ ਕਰੇ।

ਸ਼ਰਮ ਕਰਮ ਕੇ ਡਾਇਆ ਗੁਰੂ ਨਾਨਕ ਪੁਰਾ ਭਰਪੂਰ ਮੱਥੇ ਟਿਕਾ ਦੋਤੀ ਕਥਾਈ ਹੱਥ ਚੁਣੀ ਜਗਤ ਕਾ ਛਾਏ ਤੀਨ ਬਸਰ ਪੈਰ ਹੋਏ ਪ੍ਰਵਾਨ ਮਲੇ ਸਾਲੇ ਪੂਜੇ ਗੁਰਾਨ ਅਭਾਗਿਆ ਕਰ।

जगमा

ਨਾਲ ਕਿੰਨੀ ਗੁਰਪੂਜਿਆ।

0: ਸਲਾਮ ਲਿਆਈਆਂ, ਮੇਲੇ ਤੇ ਨਦਰੀ ਆਈਆਂ, ਜਾਂ ਤੁਸਪਾਵਾਂ ਤਾਂ ਮਨ ਵਸਾਈਆਂ, ਪਰ ਹੁਕਮ ਹੱਥਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਤਸ ਉੱਤੇ ਨੌ ਸਮਾਈਆਂ, ਤਸ ਉੱਤੇ ਨੌ ਸਮਾਈਆਂ।
1: ਬਸ ਖੜੀਆਂ ਦਰਣਾ ਯਾਰ ਦੇ ਦਸ ਤੇ ਦਿੰਦਾ, ਬਸ ਖੜੀਆਂ ਦਰਣਾ ਯਾਰ।

Let's go.

तुमने धन अर्जित हर विसराय अनंत गरीबी सार संग अनंत गरीबी

मुक्तलाल अनस भोग बिन नाम नानक हार।

ਬਚ ਤੇਰੀ ਯਾਦ ਆ ਰਹਿਣਾ ਜਦ ਤੱਕ ਤੇਰੀ ਯਾਦ ਆ ਰਹਿਣਾ ਜਦ ਤੱਕ ਤੇਰੀ

We'll see you

ਪਾਨੂੰ ਅਬਲ ਪਾ ਲਿਆ ਤੁਹਾਨੂੰ ਬੰਦਾ ਸੁੱਖ ਮੰਦਾ ਸੀ ਅੱਜ ਜਮਾ ਰਾਜਾ ਬੰਦਾ ਹੀ ਫੰਡ ਉਪਜੇ ਬੰਦੇ ਬਾਜ ਨ ਪਾਓ ਨਾਨਕ ਬੰਦੇ ਬਾਹਰਾ ਐਸੋ ਸੱਚਾ ਸੋੜ ਜਿਸ ਮੁਖ ਸਦਾ ਚਲਾਹੀਏ ਭਾਗਾ ਦਿੱਤੀ ਜਾ।

ਸਭ ਅੱਗੇ ਆਪਣਾ ਇਤਨਾ ਸ਼ੋਚਨ ਕਰੀਏ ਜਿੰਨਾ ਆਪੋ ਆਪਣਾ ਆਪੇ ਲੇਖਾ ਸੰਜੀਏ ਜੇ ਰਹਿਣਾ ਨਹੀਂ ਅੱਜ ਕੱਲ੍ਹ ਨਕਾਰ ਬਾਂਧੀਏ ਮੰਦਾ ਕਿਸੇ ਨਾ ਆਖੀਏ ਪੜਕਰ।

ਤਿਨ ਹਰ ਨਾਮ ਚੜਾਵੇ ਰਾਮ ਰਾਜੇ ਜੋ ਹਰ ਨਾਮ ਚੜਾਵੇ ਜੋ ਹਰ ਹਰ ਨਾਮ ਚੜਾਵੇ ਜਨ ਨਾਮ ਕੋ ਹਰ ਚੜਾਵੇ।

ਕਿਆ ਗਲਤ ਵਾਲੀ ਕਾ ਪਾਈਏ ਆਪਣਾ ਤੇ ਕਾਰਨ ਕਿਉਂ ਕਾਲੀਏ ਬੰਦਾ ਮੋਲਾ ਕਿਸੇ ਤੇ ਲੰਮੀ ਨਜ਼ਰ ਨਿਹਾਲੀਏ ਜੇ ਸਹਿਬ ਨਾ ਹਾਰੀਏ ਤੇ ਦੇਵ ਮਾਤਾ ਕਾਲੀ ਉਪਰ ਗਾਲੀਏ।

ਮਾਲਾ ਦੂਜਾ ਹੋਇਆ ਤੇਰੇ ਕੰਮ ਹੰਸ ਕੇ ਰਾਜ ਜੇ ਤਕਲੀ ਕਰੇ ਦੂਜੀ ਜੀ ਦੇ ਰਾਜ।

صاحب کی مہاد ہے کہ اس میں چراغ ہے کامل کریم ہے چراغ نہیں ہے.

ਸਾਤਮਾਤ ਮੁਰ ਅਲਕਿਆ ਰਾਜਾ ਬਹੁਤ ਜੋਗ ਸਾਧਨਾ ਸਾਰਾ ਸਿੰਦੋ ਕਰੀ ਅਲਖ ਕੀ ਸੇਵਾ ਪ੍ਰਸਾਦ।

धन सुभाष कन चर दिनी पाँच पाँच की शिक्षा जब हम कर्म धर्म वाला

0: ਆਵਾ ਪੰਡ ਰਾਜ ਜੀ ਜੋਗ ਤੁਮਾਵਾ
1: ਅਹਿਮ ਹੱਥਿਆ ਸਾਦੀ ਮਾਂ ਕਾਲ ਕਾਲ ਸਾਰਾ ਦੀ ਇਹ ਵਿਚ ਕੱਚ ਪਛਾ ਭਾਓ ਤੁਹਾਡੇ ਇੱਕ ਰੂਪ ਹੋ ਜਾਓ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जाके मन लागा प्रभु मीठा, सर्व सुख ताहूं मन बूठा।

मन साचा मुख साचा सोए अवर न पेखे एक किस बिन कोए।

ਜੋ ਮਨੁੱਖ ਸੰਤਾਂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ। ਪਰ ਹੇ ਨਾਨਕ, ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਜੰਮੀਦਾ ਹੈ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-393-874. ਸਾਰੀ ਸੰਸਥਾ ਦਾ

पर साद जप आदि सच योगादि सच खैति सच नानक खुशी पी सच।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਭਗਤ ਕਬੀਰ ਜੀਓ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਬੀਰ ਮੇਰੀ ਸਿਮਰਣੀ

अर्ज उर्ज कै पचमुआ चारों वेदों माही हर है खांड

0: ਸਾਰਿਆਂ ਨੂੰ ਜ਼ੋਰ ਮਾਰਦੇ ਹਾਂ। ਕੋਮਲ ਸਾਹਿਬ ਜੀ, ਬਾਬਾ ਜੀ, ਕੀਰਤਨੀਏ, ਕਥਾ ਵਾਚਕ, ਸਕੱਤਰ ਸਾਹਿਬ, ਪੂਰਾ ਤਾਣ ਲਾਇਆ ਪਿਆ। ਤੇ ਜਿੱਥੋਂ ਮੈਂ ਗੱਲ ਅੱਜ ਆਰੰਭ ਕੀਤੀ ਸੀ, ਪਰਸੋਂ ਜਦੋਂ ਸੰਪੂਰਨਤਾ ਕਰਕੇ ਕਹੋਗੇ ਦਾਤਾ ਜੀ ਸੇਵਾ ਥਾਂ ਪਾਇਓ, ਪਰ ਗੁਰੂ ਕਹੇਗਾ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਕੱਲ ਨੂੰ ਅਸੀਂ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਚਾਰ ਕਰਨੀ, ਕਿਉਂਕਿ ਪਰਸੋਂ ਮੇਰੇ ਸਤਿਗੁਰੂ ਦੇ ਪੁਰਬ ਨੂੰ ਪੂਰੇ 500 ਸਾਲ ਹੋ ਜਾਣੇ। ਕੱਲ ਅਸੀਂ ਘੰਟਾ ਜਿਤਨਾ ਵੀ ਸਮਾਂ ਪ੍ਰਬੰਧਕ ਵੀਰੋ ਲਿਖਣਗੇ ਕੇਵਲ ਗੁਰੂ ਅੰਗਦ ਸਾਹਿਬ ਦਾ ਜੀਵਨ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਹਾਣੀ ਜੀਵਨ ਵਿੱਚ ਕੀ ਪਰਿਵਰਤਨ ਲਿਆਉਂਦੀ ਮੈਦਾਨੇ ਜੰਗ ਵਿੱਚ ਯੁੱਧ ਵਿੱਚ ਵੀਰ ਯੋਧਾ ਉਹੋ ਹੀ ਕਾਮਯਾਬ ਹੁੰਦਾ ਜਿਹਨੂੰ ਮਰ ਕੇ ਜਿਉਣਾ ਆਉਂਦਾ ਹੋਵੇ ਵੀਰ ਯੋਧੇ ਦੀ ਸੂਰਮੇ ਦੀ ਇਹ ਇੱਕ ਅਵਸਥਾ ਹੈ ਉਹ ਮਰਨ ਜੀਵਨ ਜੋ ਸਮ ਕਰ ਜਾਣੇ ਸੋ ਮੇਰੇ ਮਨ ਭਾਇਆਂ ਦਾ ਹੁਣ ਦੇਖਣਾ ਹੈ ਗੁਰੂ ਮਰਨ ਜੀਵਨ ਸਿਖਾ ਰਹੇ ਸਵੇਰੇ ਅਰਜ਼ ਕੀਤੀ ਸੀ ਵਾਰਾਂ ਯੋਧਿਆਂ ਦੀਆਂ ਤੇ ਯੋਧਿਆਂ ਨੂੰ ਪੈਦਾ ਕਰਨ ਲਈ ਉਚਾਰੀਆਂ ਤੇ ਗਾਈਆਂ ਜਾਂਦੀਆਂ ਸਨ ਜਿਨ੍ਹਾਂ ਨੇ ਯੋਧੇ ਪੈਦਾ ਕਰਨੇ ਹੁੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਜਦੋਂ ਫੌਜਾਂ ਇਕੱਤਰ ਕਰਕੇ ਵੀਰ ਰਸੀ ਸੂਰਮੇ ਪੈਦਾ ਕਰਨੇ ਸਨ ਉਦੋਂ ਹੀ ਯੋਧਿਆਂ ਦੀਆਂ ਵਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਾਏ ਜਾਣ ਦੀ ਰਸਮ ਸ਼ੁਰੂ ਕੀਤੀ ਸੀ ਵਾਰ ਹੈ ਬਲਵੰਤਾ ਦਾ ਪ੍ਰਤੀਕ ਵੀਰ ਰਸ ਦਾ ਪ੍ਰਤੀਕ ਤੇ ਅਕਸਰ ਲੋਕ ਵਾਰਾਂ ਇਸ ਕਿਸਮ ਦੀਆਂ ਗਾਉਂਦੇ ਸਨ ਜਿਹੜੀਆਂ ਬਾਹਰੀ ਯੋਧੇ ਪੈਦਾ ਕਰਦੀਆਂ ਸਨ ਕਿਸੇ ਮੈਦਾਨ ਵਿੱਚ ਲੜ ਮਰਨ ਵਾਲੇ ਗੁਰੂ ਨਾਨਕ ਨੇ ਅੰਦਰ ਦੇ ਜੰਗ ਅੰਦਰ ਦੇ ਯੁੱਧ ਦਾ ਜ਼ਿਕਰ ਕੀਤਾ ਉਹਨੂੰ ਤਸੱਵਰ ਕੀਤਾ ਤੇ ਉੱਥੇ ਵੀ ਕਿਸੇ ਆਤਮਕ ਬਲਵੰਤਾ ਦੀ ਲੋੜ ਸੀ ਜਿਹੜਾ ਅੰਤਰੀ ਵੀ ਜੀਵਨ ਵਿੱਚ ਯੁੱਧ ਕਰਕੇ ਅੰਦਰ ਦੇ ਮੈਦਾਨ ਵਿੱਚ ਫਤਿਹ ਪਾ ਸਕੇ ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਏ ਇੱਥੇ ਵੀ ਯੋਧੇ ਪੈਦਾ ਕਰਨੇ ਸਨ ਤੇ ਯੋਧੇ ਦੇ ਮਨ ਦੀ ਅਵਸਥਾ ਇਹ ਜ਼ਰੂਰੀ ਹੈ ਕਿ ਉਹ ਮਰਨ ਜੀਵਨ ਨੂੰ ਬਰਾਬਰ ਸਮਝ ਮਰ ਕੇ ਜੀਉ ਸਕੇ ਹੁਣ ਕਿਸ ਕਿਸਮ ਦਾ ਮਰਨ ਕਿਸ ਕਿਸਮ ਦਾ ਜੀਵਨ ਤੇ ਉਸ ਜੀਵਨ ਵਿੱਚ ਕੀ ਪਰਿਵਰਤਨ ਬਸ ਇਸ ਸ਼ਲੋਕ ਦਾ ਪ੍ਰਕਰਨ ਹੈ ਗੁਰੂ ਕਹਿੰਦੇ ਨੇ

ਜਿਹੜਾ ਗੁਰੂ ਨੇ ਬਖਸ਼ਿਸ਼ ਕਰਕੇ ਹਿਰਦੇ ਨੂੰ ਵਿੰਨਣ ਲਈ, ਮਨ ਨੂੰ ਵਿੰਨਣ ਲਈ ਮਾਰਿਆ, ਤੇ ਉਹ ਐਸਾ ਪੀਰ ਬਚਿਆ, ਪਾਰ ਲੰਘ ਨਹੀਂ ਗਿਆ ਉਹ ਜ਼ਖਮ, ਮੁੜ ਉਹ ਪੀੜਾ ਮੁੜ ਹਰੀ ਨਹੀਂ, ਅੰਦਰ ਇੱਕ ਪ੍ਰਭੂ ਦੇ ਵਿਛੋੜੇ ਦੀ ਪੀੜਾ ਜਾਗਦੀ ਹੈ, ਮੈਂ ਵਿਛੜਿਆ ਹੋਇਆ। ਇੱਕ ਗੱਲ ਕਰਿਓ, ਜਿੰਨੀ ਦੇਰ ਵਿਛੋੜੇ ਦਾ ਅਹਿਸਾਸ ਨਾ ਹੋਵੇ, ਮਿਲਾਪ ਦੀ ਤੰਗ ਨਹੀਂ ਪੈਦਾ ਹੁੰਦੀ। ਜਿਹਨੂੰ ਆਪਣੇ ਵਿਛੋੜੇ ਦਾ ਹੀ ਅਹਿਸਾਸ ਨੇ, ਵਿਛੋੜੇ ਦਾ ਦੁੱਖ ਹੀ ਨਹੀਂ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਆਖਿਆ, ਇੱਕ ਵਿਛੋੜਾ ਇੱਕ ਦੁੱਖ ਭੂਖ, ਜਦੋਂ ਭੁੱਖਾਂ ਜਦੋਂ ਵਿਛੋੜੇ ਦੁੱਖਾਂ ਦੀ ਗਿਣਤੀ ਕਰਨ ਲੱਗੇ, ਉਦੋਂ ਵਿਛੋੜੇ ਦਾ ਨਾਂ ਪਹਿਲਾਂ ਲਿਆ। ਮਨੁੱਖ ਕੋਲੋਂ ਭੈਣ ਵਿਛੜ ਜਾਏ, ਭਰਾ ਵਿਛੜ ਜਾਏ, ਮਾਤਾ ਪਿਤਾ ਵਿਛੜ ਜਾਏ, ਕੋਈ ਦੋਸਤ ਵਿਛੜ ਜਾਏ, ਉਹਨੂੰ ਅਹਿਸਾਸ ਹੁੰਦਾ ਰੱਬ ਦਿਨ ਰਾਤ ਦਿਨੇ ਵੀ ਵਿਛੜਿਆ ਰਹਿੰਦਾ, ਰਾਤ ਨੂੰ ਵੀ ਵਿਛੜਿਆ ਰਹਿੰਦਾ, ਕੋਈ ਅਹਿਸਾਸ ਨਹੀਂ। ਬਾਬਾ ਕਬੀਰ ਜੀ ਨੇ ਹਾਲਾਂਕਿ ਆਵਾਜ਼ ਦੇ ਕੇ ਆਖਿਆ, ਚਕੀ ਜਿਉ ਨਿਤ ਵਿਛੜੇ, ਚੱਕ ਵੀ ਕੇਵਲ ਰਾਤ ਨੂੰ ਵਿਛੜਦੀ ਹੈ, ਉਹਨੂੰ ਦਿਨ ਤਾਂ ਮਿਲਾਪ ਵਾਲਾ ਹੁੰਦਾ ਹੈ, ਰਾਤ ਨੂੰ ਵਿਛੜਦੀ ਹੈ, ਦਿਨ ਚੜ੍ਹਦਾ ਮਿਲ ਬਹਿੰਦੀ। ਪਰ ਉਹ ਜਿਹੜੀ ਰਾਤ ਨੂੰ ਵਿਛੜਦੀ ਹੈ, ਉਹਦੇ ਕੋਲੋਂ ਪੁੱਛੋ ਰਾਤ ਉਹਦੀ ਕਿਵੇਂ ਗੁਜ਼ਰਦੀ ਹੈ। ਸਾਰੀ ਰਾਤ ਵਿਚਾਰੀ ਦਰਿਆ ਦੇ ਕਦੇ ਉਸ ਕਿਨਾਰੇ ਕਦੇ ਉਸ ਕਿਨਾਰੇ ਜਿੱਧਰੋਂ ਆਵਾਜ਼ ਆਉਂਦੀ ਹੈ ਦੌੜ ਪੈਂਦੀ ਹੈ, ਸਾਰੀ ਰਾਤ ਨਹੀਂ ਚੈਨ ਮਿਲਦੀ ਉਸਨੂੰ, ਕਿਉਂਕਿ ਪ੍ਰੀਤਮ ਨਾਲੋਂ ਚਕਵੇ ਨਾਲੋਂ ਵਿਛੜੀ ਹੋਈ। ਹਾਲਾਂਕਿ ਕੇਵਲ ਰਾਤ ਨਹੀਂ, ਇਹ ਗੱਲ ਬਾਣੀ ਵਿੱਚ ਆਖਣੀ ਪਈ।

0: ਸਾਡੇ ਨਾਲੋਂ ਕਿਹਦੀ ਚੰਗੀ ਕੇਵਲ ਰਾਤ ਦਾ ਵੀ ਛੋਟਾ ਦਿਨ ਦਾ ਮਿਲਾਪ ਪਰ ਓਨਾ ਸਿਆ ਨਹੀਂ ਜਾਂਦਾ ਓਨੀ ਪੀੜਾ ਜਰਨੀ ਬੜੀ ਔਖੀ ਹੈ ਜਿਸ ਅੰਤਰ ਬੇਦਨ ਪ੍ਰੇਮ ਕੀ ਗੁਰੂ ਨੇ ਆਖਿਆ ਬਣੀ ਜਿਸ ਲਾਗੀ ਪੀਰ ਪ੍ਰਮ ਕੀ ਹੋ ਜਾਣੇ ਜਰੀਆ ਉਸ ਪੀੜਾ ਨੂੰ ਜਿਹਨੂੰ ਪਿਆਰ ਦੇ ਤੀਰ ਨੇ ਵਿੰਨਿਆ ਪ੍ਰੇਮ ਦੇ ਤੀਰ ਨੇ ਵਿੰਨਿਆ ਅੰਦਰ ਜਿਹੜੀ ਗੁਰੂ ਦੇ ਰੱਬ ਦੇ ਵਿਛੋੜੇ ਦਾ ਅਹਿਸਾਸ ਦੀ ਪੀੜਾ ਜਾਗੀ ਉਹਨੂੰ ਕੌਣ ਜਰੇ ਕਿਵੇਂ ਜਰੇ ਚੱਕਰੀ ਬਣਦੀ ਹੈ ਜਿਹਨੂੰ ਕੇਵਲ ਰਾਤ ਦਾ ਵਿਛੋੜਾ ਹੈ ਉਹ ਭਰਿਆ ਤੈਨੂੰ ਤੇ ਮੁੱਢ ਤੋਂ ਜਨਮ ਬੀਤ ਗਏ ਨੇ ਵਿਛੜੇ ਬਹੁਤ ਜਨਮ ਵਿਛੜੇ ਥੇ ਮਾਧੋ ਤੈਨੂੰ ਪੀੜਾ ਹੀ ਕੋਈ ਨਹੀਂ ਪੀੜਾ ਦਾ ਅਹਿਸਾਸ ਹੀ ਕੋਈ ਗੁਰੂ ਕਹਿੰਦੇ ਨੇ ਰਹਿਮਤ ਕਰੇ ਸਤਿਗੁਰੂ ਅਨਿਆਲੇ ਪੀਰ ਬਾਣੀ ਦਾ ਮਨ ਨੂੰ ਵਿੰਨੇ ਪਾਰ ਨਾ ਹੋਵੇ ਅਨਿਆਲਾ ਹੋਵੇ ਤੇ ਅੰਦਰ ਬਾਣੀ ਦਾ ਤੀਰ ਟਿਕ ਜਾਏ ਅੰਦਰ ਬਾਣੀ ਦਾ ਤੀਰ ਟਿਕ ਜਾਏ ਗੁਰੂ ਨੇ ਆਖ ਦਿੱਤਾ ਗਾਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕਹਿ ਰਹੀ ਬਾਣੀ ਹੈ ਫਿਰ ਬਾਣੀ ਅਗਲੀ ਲਾਈਨ ਪੜੋ ਜਿਨ ਕੋ ਨਗਰ ਕਰਮ ਹੋਵੇ ਹਿਰਦੇ ਨਾ ਸਮਾਣੀ ਟਿਕ ਜਾਏ ਸਮਾ ਜਾਏ ਇਧਰੋਂ ਕੰਨ ਸੁਣੀ ਇਧਰੋਂ ਲੰਘ ਗਈ ਇਉਂ ਤੀਰ ਨਾ ਹੋਵੇ ਕਿ ਪਾਰ ਹੋ ਜਾਏ ਅਨਿਆਲਾ ਤੀਰ ਟਿਕਦਾ ਹੈ ਗੁਰੂ ਕਹਿੰਦੇ ਫਿਰ ਜਿਹੜੀ ਉਹ ਪ੍ਰਭੂ ਦੇ ਵਿਛੋੜੇ ਦਾ ਅਹਿਸਾਸ ਪ੍ਰੇਮ ਦੀ ਜਿਹੜੀ ਪੀੜਾ ਹੈ ਨਾ ਉਹ ਜਿਹੜਾ ਚੜਦਾ ਹੈ ਉਹਨੂੰ ਹੀ ਪਤਾ ਹੁੰਦਾ ਹੈ ਇਹਦੀ ਮੁਸ਼ਕਿਲ ਹੈ ਉਹ ਵਿਛੋੜਾ ਸਿਆ ਨਹੀਂ ਜਾਂਦਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੁੰਦਾ ਹੁਣ ਕਦ ਮਿਲੀਏ ਪਿਆ ਤੁਧ ਭਗਵੰਤਾ ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਵਿਛੋੜੇ ਦਾ ਅਹਿਸਾਸ ਹੈ ਕਹਿਣ ਲੱਗੇ ਇਸ ਵਿਛੋੜੇ ਦੇ ਅਹਿਸਾਸ ਵਿੱਚ ਗੁਰੂ ਇੱਕ ਚੇਂਜ ਲਿਆਉਂਦਾ ਜਿਹਨੂੰ ਮਿਲਾਪ ਦੀ ਤੰਗ ਹੋਵੇ ਨਾ ਉਹੀ ਤੰਗ ਲੈ ਕੇ ਦੌੜ ਭੱਜ ਕਰਦਾ ਉਹੀ ਤੰਗ ਲੈ ਕੇ ਉਪਰਾਲੇ ਕਰਦਾ ਉੱਦਮ ਕਰਦਾ ਭਲਾ ਇਹ ਵਿਛੋੜਾ ਮਿਲਾਪ ਵਿੱਚ ਬਦਲ ਜਾਏ ਤੇ ਗੁਰੂ ਆਖਦੇ ਨੇ ਭਲਿਆ ਮਿਲਾਪ ਕਹਿੰਦੇ ਤੈਨੂੰ ਵਿਛੋੜੇ ਦਾ ਅਹਿਸਾਸ ਹੈ ਪੀੜਾ ਹੈ ਤਾਂ ਫਿਰ ਮੈਨੂੰ ਤੇਰੇ ਵਿੱਚ ਕੋਈ ਇਨਕਲਾਬ ਲਿਆਉਣਾ ਪਏਗਾ ਆਹ ਜਿਹੜਾ ਜੀਵਨ ਲਈ ਫਿਰਨੇ ਜਿਹਨੂੰ ਵਿਛੋੜੇ ਦਾ ਅਹਿਸਾਸ ਹੀ ਕੋਈ ਨਹੀਂ ਇਹਨੇ ਮਿਲਾਪ ਨਹੀਂ ਕਰਾਉਣਾ ਇਸ ਜੀਵਨ ਨੂੰ ਮੈਨੂੰ ਬਦਲਣਾ ਪੈਣਾ ਹੈ ਤੇ ਬਦਲਣ ਲੱਗਿਆ ਕੀ ਕਰੇਗਾ
1: ਜੀਵਨ ਮੁਕਤ ਸੋ ਆਖੀਏ
0: ਰੱਬ ਜੀਵਨ ਮੁਕਤ ਬੰਧਨ ਤੇ ਮੁਕਤਾ ਘੱਟ ਘੱਟ ਯੁਕਤਾ ਕਹਿ ਨਾ ਸਭ ਤੋਂ ਹਰ ਜਾਏ ਤਾਂ ਉਹ ਬੰਧਨ ਮੁਕਤ ਹੈ ਤੇ ਤੂੰ ਬੰਧਨ ਵਿੱਚ ਜੀਵਨ ਗੁਜ਼ਾਰ ਰਿਹਾ ਤੈਨੂੰ ਵੀ ਮੁਕਤ ਹੋਣਾ ਪਏਗਾ ਮਰ ਕੇ ਨਹੀਂ ਜਿਉਂਦਿਆਂ ਇਹ ਸਤਿਗੁਰੂ ਜੀਵਨ ਮੁਕਤ ਕਿਵੇਂ ਹੋਈਦਾ ਕਹਿਣ ਲੱਗੇ

ਕਿ ਜੇ ਇਉਂ ਰੱਬ ਮਿਲ ਗਏ ਤੇ ਆਖ ਨਾਨਕ ਨੂੰ ਸਤਿਗੁਰੂ ਮਿਲੇ। ਸਵੇਰੇ ਵੀ ਅਰਜ਼ ਕੀਤੀ ਨਾਨਕ ਦਾ ਵੀ ਕੋਈ ਗੁਰੂ ਹੈ, ਉਹ ਵੀ ਆਖਦਾ ਸ਼ਬਦ ਗੁਰੂ ਸੁਰਤ ਹੋਣੀ ਚਾਹੀਦਾ, ਤਾਂ ਕਿ ਮੈਂ ਇਸ ਦੁੱਖ ਸੰਸਾਰ ਨੂੰ ਜਿਸ ਸੰਸਾਰ ਦੀ ਭਾਵਨਾਵਾਂ ਜਿਸ ਸੰਸਾਰ ਦੀ ਇਹ ਝੂਠ ਸ਼ਕਤੀ ਜਿਹੜੀ ਹੈ, ਝੂਠ ਝੂਠ ਝੂਠ ਝੂਠ ਦੁਨੀ ਗੁਮਾਨ, ਇਹ ਦੁਨੀ ਗੁਮਾਨ ਦੀ ਜਿਹੜੀ ਸ਼ਕਤੀ ਹੈ, ਇਸ ਦੁੱਤਰ ਸ਼ਕਤੀ ਨੂੰ ਪੜ ਸਕਾਂ, ਮੈਨੂੰ ਕੋਈ ਕਿਨਾਰਾ ਮਿਲ ਜਾਏ, ਜਗ ਦੁੱਤਰ ਕਰ ਗਿਆ। ਹੁਣ ਸਲੋਕ ਸ਼ੁਰੂ ਹੋਇਆ, ਕਹਿਣ ਲੱਗੇ ਉਹ ਭਲਿਆ ਜੇ ਤੂੰ ਗੁਰੂ ਮਿਲ ਜਾਏ, ਉਹ ਰਹਿਮਤ ਕਰਕੇ ਹਰੀ ਅੰਮ੍ਰਿਤ ਨਾਲ ਤੇਰੇ ਲੈਣ ਨੈਣ ਭਿਉਂ ਦੇਵੇ, ਲੋਇਨ ਭਿਉਂ ਦੇਵੇ। ਜੇ ਗੁਰੂ ਮਿਲ ਜਾਏ ਤੇ ਉਹ ਆਪਣੀ ਬਖਸ਼ਿਸ਼ ਨਾਲ ਆਪਣੇ ਰਸਤਿਆਂ ਦੇ ਧਨਿਸ਼ ਵਿੱਚ ਪ੍ਰਭੂ ਪ੍ਰੇਮ ਦਾ ਤੀਰ ਗੁਰਬਾਣੀ ਦਾ ਰੱਖ ਕੇ ਤੇਰੇ ਮਨ ਨੂੰ ਵਿੰਨ ਦੇ, ਫਿਰ ਤੈਨੂੰ ਇਹ ਸੰਸਾਰ ਦੁੱਤਰ ਨਹੀਂ ਦਿੱਸੇਗਾ। ਦੁੱਤਰ ਜਿਹੜਾ ਇੱਕ ਮੁਸ਼ਕਲ ਦਾ ਪ੍ਰਤੀਕ ਹੈ, ਇੱਕ ਉਖਿਆਈ ਦਾ ਪ੍ਰਤੀਕ, ਜਿਹੜੀ ਚੀਜ਼ ਨਾ ਤਰੇ ਜਾ ਸਕਦੀ ਹੋਵੇ ਉਹਨੂੰ ਆਪਾਂ ਆਖਦੇ ਹਾਂ ਦੁੱਤਰ ਹੈ, ਤਾਂ ਤਰਿਆ ਨਹੀਂ ਜਾ, ਨਿਰਾਸ਼ਤ ਹੈ। ਬੜਾ ਮੁਸ਼ਕਲ ਹੈ ਕਿ ਮੈਂ ਇਸ ਸੰਸਾਰ ਨੂੰ ਤਰ ਕੇ ਕਿਨਾਰੇ ਲੱਗ ਜਾ, ਇਹ ਦੁਨੀਆਂ ਦੁੱਤਰ ਹੈ। ਸੰਗੋਸ਼ਟੀ ਚ ਵੀ ਸਵਾਲ ਹੋਇਆ ਸੀ, ਸਿੱਧਾ ਨੇ ਆਖਿਆ ਸੀ ਦੁਨੀਆਂ ਸਾਗਰ ਦੁੱਤਰ ਕਹੀ ਹੈ, ਉਹ ਵੀ ਸਵਾਲ ਕਰਦੇ ਨੇ ਦੁਨੀਆਂ ਸਾਗਰ ਜੁੱਤਰ ਕਹੀ ਹੈ, ਕਿਉਂ ਕਰ ਪਾਈਏ ਪਾਰ? ਉਹ ਸੰਸਾਰ ਜਿਹੜਾ ਸਾਗਰ ਇਹ ਜੁੱਤਰ ਹੈ, ਤਰਿਆ ਨਹੀਂ ਜਾਂਦਾ, ਇਹਦੇ ਵਿੱਚ ਬੜੀਆਂ ਲਹਿਰਾਂ ਨੇ, ਬੜੇ ਕੱਪੜ ਪੈਂਦੇ, ਜੀਵਨ ਬਰਬਾਦ ਹੋ ਜਾਂਦੇ, ਡੁੱਬ ਮੋਈਦਾ, ਕਿਉਂ ਕਰ ਪਾਈਏ ਪਾਰ? ਉਹ ਸਰਪਟ ਬੋਲੇ ਉਹ ਤੂੰ ਨਾਨਕ ਦੇ ਸੱਚਾ ਵਿਚਾਰ। ਪਤਾ ਜੇ ਗੁਰੂ ਨਾਨਕ ਨੇ ਅੱਗੇ ਜਾ ਕੇ ਜਵਾਬ ਕੀ ਦਿੱਤਾ, ਕਹਿਣ ਲੱਗੇ ਸਾਗਰ ਨੂੰ ਦੁੱਤਰ ਆਖ ਕੇ ਇਹਦੇ ਤੋਂ ਨਫ਼ਰਤ ਨਾ ਕਰ, ਕੁਝ ਪਰਿਵਰਤਨ, ਗੁਰੂ ਇੱਕ ਬਲਵੰਤਾ ਦੇ ਰਿਹਾ ਨਾ, ਜਿਹਨੂੰ ਤਰਨਾ ਨਹੀਂ ਆਉਂਦਾ, ਜਿਹਦੇ ਬਾਜੂਆਂ ਵਿੱਚ ਬਲ ਨਹੀਂ, ਉਹ ਤੇ ਦੁੱਤਰ ਆਖ ਕੇ ਕਿਨਾਰੇ ਖੜਾ। ਉਹਨਾਂ ਨੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ, ਗੁਰੂ ਕਹਿੰਦਾ ਨਹੀਂ ਮੈਂ ਤਾਂ ਬਲਵਾਨ ਯੋਧਾ ਬਣਾਉਣਾ ਹੈ ਜਿਹੜਾ ਹਰ ਮੁਸ਼ਕਲ ਨੂੰ ਆਸਾਨ ਕਰ ਸਕੇ, ਤੂੰ ਕਹਿੰਦਾ ਦੁੱਤਰ ਕਰੀਏ? ਬਲਕਿ ਕਹਿਣ ਲੱਗੇ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸਾਨੀ, ਰਹਿਣਾ ਜਲ ਵਿੱਚ ਨਹੀਂ ਪਰ ਭਿੱਜਣਾ ਨਹੀਂ, ਭਿੱਜਣਾ ਪ੍ਰਭੂ ਪ੍ਰੇਮ ਵਿੱਚ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸਾਨੇ, ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਮੈਂ ਤੈਨੂੰ ਵਿੱਚ ਰਹਿ ਕੇ ਉਹਦੇ ਵਿੱਚ ਨਾ ਭਿੱਜਣਾ ਤੇ ਭਿੱਜਣਾ ਪ੍ਰਭੂ ਦੇ ਪ੍ਰੇਮ ਵਿੱਚ, ਤਾਂ ਕਿ ਇਹ ਨਤੀਜਾ ਹੋਵੇ ਕਿ ਨੈਣ ਤੇਰੇ ਲੋਇਨ ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਜਾਣ, ਤੇ ਉਸ ਲੋਇਨ ਜਿਹੜੇ ਪ੍ਰਭੂ ਦੇ ਪ੍ਰੇਮ ਵਿੱਚ ਭਿੱਜਣਗੇ, ਹੁਣ ਉਹ ਇਸ ਸੰਸਾਰ ਨੂੰ ਜੁੱਤਰ ਨਹੀਂ ਆਖਣਗੇ, ਬਲਕਿ ਇਹਦੇ ਵਿੱਚੋਂ ਉਹ ਪ੍ਰਭੂ ਪ੍ਰੇਮ ਵਾਲੇ ਜਿਹੜੇ ਨੇ ਪ੍ਰਭੂ ਨੂੰ ਲੱਭ ਲੈਣਗੇ। ਪਰਿਵਰਤਨ ਆਇਆ, ਕਹਿਣ ਲੱਗੇ ਹੁਣ ਜਿਸ ਸੰਸਾਰ ਨੂੰ ਜਿਨ੍ਹਾਂ ਖੰਡਾਂ ਬ੍ਰਹਿਮੰਡਾਂ ਨੂੰ ਇਹ ਜੁੱਤਰ ਆਖਦਾ ਸੀ, ਜਿਸ ਸੰਸਾਰ ਨੂੰ ਜੁੱਤਰ ਆਖਦਾ ਸੀ, ਹੁਣ ਉਹਦੀ ਤੱਕਣੀ ਬਦਲ ਗਈ, ਸੋਚ ਬਦਲ ਗਈ ਤੇ ਕਹਿਣ ਲੱਗ ਪਿਆ

ਇਸਲਈ ਤੇਰੀ ਕਿਰਤ ਦੀ ਵਿਚਾਰ ਕਰਨੀ ਵੀ ਸੱਚ ਹੈ, ਪਰ ਤੇਰੀ ਕਿਰਤ ਦੀ ਵਿਚਾਰ ਹੋਵੇ। ਸੱਚਾ ਤੇਰਾ ਅਮਰ, ਉਹ ਸੱਚੇ ਨੇ ਜਿਹੜੇ ਤੇਰੀ ਕਿਰਤ ਦੀ, ਤੇਰੀ ਕੁਦਰਤ ਦੀ, ਤੇਰੀ ਆਸ ਤੇ ਵਿਚਾਰ ਕਰਦੇ ਨੇ ਤੇ ਆਖਦੇ ਨੇ ਜੀ ਕਰਤੇ ਕੁਦਰਤੀ ਮੁਸ਼ਤਾ। ਬਲਿਹਾਰੀ ਕੁਦਰਤ ਵਸਿਆ ਤੇਰੇ ਅੰਤ ਨਾ ਜਾਈ ਲੱਖਿਆ। ਜਿਹੜੇ ਇਹ ਵਿਚਾਰ ਕਰਦੇ ਨੇ ਨਾ, ਉਹਨਾਂ ਨੂੰ ਦੇਖ ਕੇ ਇਸ ਕੁਦਰਤ ਨੂੰ ਪਛਾਣ ਕੇ ਇਸ ਕੁਦਰਤ ਨੂੰ ਇੱਕ ਪਤਾ ਲੱਗ ਜਾਂਦਾ

ਵਿੱਚ ਰੱਖਦਾ ਹੋ ਗਿਆ। ਉਹਦੀ ਸਿਫਤ ਐਡੀ ਮਹਾਨ, ਉਹਦੀ ਕਿਰਤ ਐਡੀ ਮਹਾਨ, ਸਾਰਾ ਜੀਵਨ ਦਾ ਦਾਰੋ ਮਦਾਰ, ਸਾਰਾ ਜ਼ਿੰਦਗੀ ਦਾ ਕੇਂਦਰ, ਸ਼ਕਤੀਆਂ ਦਾ ਕੇਂਦਰ ਕੇਵਲ ਉਹ ਪ੍ਰਭੂ। ਇੰਨੀਆਂ ਵਡਿਆਈਆਂ ਦਾ ਮਾਲਕ ਕੇਵਲ ਤੇ ਕੇਵਲ ਉਹ ਕਿਵੇਂ ਹੈ? ਸਾਨੂੰ ਜਵਾਬ ਦਿੰਦੇ ਨੇ

ਵਡਿਆਈ ਤਾਂ ਵੱਡੀ ਹੈ ਕਿਉਂਕਿ ਉਸਦਾ ਨਾਮ ਵੀ ਵੱਡਾ, ਜਿੱਡਾ ਉਹ ਆਪ ਹੈ ਓਨਾ ਹੀ ਵੱਡਾ ਉਸਦਾ ਨਾਮ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ, ਕਿਉਂਕਿ ਉਹਦਾ ਨਾਮ ਉਹਦੇ ਅਨੁਕੂਲ ਰੱਖਿਆ ਗਿਆ। ਪ੍ਰਤੀਕੂਲ ਦੀ ਮੈਂ ਗੱਲ ਕੀਤੀ ਸੀ, ਸਾਡੇ ਨਾਮ ਜਿਹੜੇ ਨੇ ਲੋਕ ਰੱਖਦੇ ਨੇ ਪ੍ਰਤੀਕੂਲ ਹੁੰਦੇ ਨੇ, ਕਈ ਵਾਰ ਸਾਡੇ ਸੁਭਾਅ ਦੇ ਵਿਰੋਧੀ ਹੁੰਦੇ ਨੇ। ਕਿਸੇ ਕਰੂਪ ਮਨੁੱਖ ਦਾ ਨਾਂ, ਬਦਸੂਰਤ ਮਨੁੱਖ ਦਾ ਨਾਂ ਰੂਪ ਸਿੰਘ ਵੀ ਹੋ ਸਕਦਾ, ਸੁੰਦਰ ਸਿੰਘ ਵੀ ਹੋ ਸਕਦਾ, ਐ ਕਰੂਪ ਬਦਸੂਰਤ ਹੈ ਨਾ ਸੁੰਦਰ ਸਿੰਘ ਪ੍ਰਤੀਕੂਲ ਹੈ। ਲੇਕਿਨ ਰੱਬ ਦਾ ਐਸਾ ਨਾਮ ਹੈ ਹੀ ਨਹੀਂ ਜਿਹੜਾ ਕਿਸੇ ਨੇ ਰੱਖਿਆ ਹੋਵੇ। ਜੋ ਕੁਝ ਉਹਦੀ ਅਸਲੀਅਤ ਕਿਸੇ ਨੇ ਵੇਖੀ, ਜੇ ਉਹਨੇ ਕਿਸੇ ਨੂੰ ਬਖਸ਼ਿਆ ਤਾਂ ਉਹਦਾ ਨਾਂ ਬਖਸ਼ਿੰਦ ਪੈ ਗਿਆ, ਜੇ ਕਿਸੇ ਨੂੰ ਰੋਜ਼ੀ ਦਿੱਤੀ ਤਾਂ ਉਹਦਾ ਨਾਂ ਰਾਜ਼ਕ ਪੈ ਗਿਆ। ਇਸ ਲਈ ਉਹਦਾ ਨਾਂ ਜਿਹੜਾ ਹੈ ਉਹਦੀ ਵਡਿਆਈ ਦਾ ਪ੍ਰਤੀਕ ਹੈ, ਵੱਡੀ ਵਡਿਆਈ ਜਬਰ ਦਾ ਨਾਂ ਹੋ, ਵੱਡੀ ਵਡਿਆਈ ਜਾਂ ਸੱਚ ਨਿਆਉ। ਹੁਣ ਦੇਖਣਾ ਨਿਆਉ ਕਿੱਡਾ ਸੱਚ ਹੈ, ਉਹਦੇ ਘਰ ਵਿੱਚ ਬੇਇਨਸਾਫੀ ਨਹੀਂ, ਕਿਉਂ ਬੇਇਨਸਾਫੀ ਨਹੀਂ, ਅਗਲੀਆਂ ਲਾਈਨਾਂ ਵਿੱਚ ਬੜਾ ਕੁਝ ਕਲੀਅਰ ਕਰਨਾ। ਸੱਚ ਉਹਦਾ ਇਨਸਾਫ ਸੱਚ ਹੈ, ਉਹਦੇ ਘਰ ਵਿੱਚ ਕਦੀ ਵੀ ਬੇਇਨਸਾਫੀ ਨਹੀਂ ਹੁੰਦੀ, ਉਹਦਾ ਥਾਂ ਨਿਚਲ ਹੈ, ਉਹਦਾ ਟਿਕਾਣਾ ਕਦੀ ਬਦਲਦਾ ਨਹੀਂ, ਕਿਉਂਕਿ ਟਿਕਾਣਾ ਬਦਲੇ ਤਾਂ ਜੇ ਉਹ ਜਿੱਥੇ ਉਹ ਨਾ ਰਹਿੰਦਾ ਹੋਵੇ ਉੱਥੇ ਜਾਏ, ਕੋਈ ਟਿਕਾਣਾ ਐਸਾ ਹੀ ਹੈ ਹੀ ਨਹੀਂ ਜਿੱਥੇ ਉਹ ਰਹਿੰਦਾ ਨਹੀਂ, ਕੋਈ ਟਿਕਾਣਾ ਹੈ ਹੀ ਨਹੀਂ ਜਿੱਥੇ ਉਹ ਰਹਿੰਦਾ ਨਹੀਂ, ਉਹ ਜੇ ਉਹ ਪਹਿਲਾ ਟਿਕਾਣਾ ਛੱਡੇ ਤਾਂ ਜਾਏ ਕਿੱਥੇ, ਜਿੱਥੇ ਉਹਨੇ ਜਾਣਾ ਉੱਥੇ ਫਿਰ ਬੈਠਾ। ਇਸ ਲਈ ਰੱਥਾ ਉਹਨੇ ਚਲਾ, ਫਿਰ ਕਹਿੰਦੇ ਵੱਡੀ ਵਡਿਆਈ ਜਾਣੇ ਅਲਾਓ ਬੂਝੇ ਸਭ ਭਾਓ, ਦੋ ਚੀਜ਼ਾਂ ਨੂੰ ਇਕੱਠੀਆਂ ਕਰਦੇ, ਮਨੁੱਖ ਦੇ ਪਵਾਓ ਅਲਾਓ ਤੇ ਭਾਓ, ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ। ਅਲਾਓ ਹੁੰਦਾ ਜਿਹੜਾ ਮੂੰਹ ਕਈ ਹੈ ਐਲਾਨ ਕਰਨਾ, ਅਲਾਉਣਾ ਗੱਲ ਕਰਨਾ, ਤੇ ਭਾਓ ਹੁੰਦਾ ਜਿਹੜੀਆਂ ਭਾਵਨਾ ਅੰਦਰ ਹੁੰਦੀਆਂ ਨੇ ਸਾਡੀਆਂ, ਕਈ ਵਾਰ ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ, ਤੇ ਅਸੀਂ ਕਿਸੇ ਦੇ ਅਲਾਓ ਨੂੰ ਸੁਣ ਲੈਂਦੇ, ਉਹਦੀਆਂ ਭਾਵਨਾ ਨਹੀਂ ਜਾਣਦੇ, ਉਹ ਸਾਡੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਬੜੀਆਂ ਮਿੱਠੀਆਂ ਅੰਦਰੋਂ ਅੰਦਰ ਉਸਦੀ ਭਾਵਨਾ ਸਾਡੇ ਵਿਰੁੱਧ ਹੁੰਦੀ, ਉੱਤੋਂ ਮਿੱਠੀਆਂ ਗੱਲਾਂ ਕਰਦਾ। ਦਿਲਕਾਤੀ ਗੁਣਵਾਤ, ਵਾਤ ਤੋਂ ਭਾਵ ਬਾਤ ਗੱਲਬਾਤ, ਜਿਹੜੀ ਗੱਲਬਾਤ ਹੈ ਬਾਤ ਤਾਂ ਹੈ ਉਹਦੀ ਗੁਣ ਵਰਗੀ ਮਿੱਠੀ, ਤੇ ਦਿਲ ਚ ਹੈ ਕਾਤੀ ਛੁਰੀ, ਵੱਖ ਵੱਖ ਹੋ ਗਿਆ ਨਾ ਅਲਾਓ ਤੇ ਪਾਓ। ਗੁਰੂ ਕਹਿੰਦੇ ਨੇ ਮੇਰਾ ਰੱਬ ਐਸਾ ਹੈ, ਉਹਦਾ ਸੱਚਾ ਨਿਆਂ ਇਸੇ ਲਈ ਹੈ। ਦੁਨੀਆਂ ਦੀ ਕਿਸੇ ਅਦਾਲਤ ਵਿੱਚ ਤੁਸੀਂ ਜਾਓ ਨਾ, ਉੱਥੇ ਦਿਲ ਕਾਤੀ ਨੂੰ ਕੋਈ ਨਹੀਂ ਜਾਣਦਾ, ਗੁਣਵਾਤ ਨੂੰ ਜ਼ਿਆਦਾ ਜਾਣਦੇ ਜੀ, ਇਸ ਲਈ ਅਨਿਆਏ ਹੋ ਜਾਂਦਾ, ਕਈ ਵਾਰ ਹੋ ਜਾਂਦਾ, ਅਦਾਲਤ ਨਾ ਚਾਹੇ ਤਦ ਵੀ ਹੋ ਜਾਂਦਾ। ਪਰ ਮੇਰੇ ਰੱਬ ਦਾ ਸੱਚ ਨਿਆਂ ਇਸ ਲਈ ਹੈ ਉਹ, ਕਿਉਂਕਿ ਤੇਰੀ ਜ਼ਬਾਨ ਦੇ ਬੋਲ ਵੀ ਜੋ ਕੁਝ ਤੂੰ ਅਲਾਏ ਉਹ ਵੀ ਸੁਣ ਰਿਹਾ, ਤੇ ਤੇਰੇ ਅੰਦਰ ਦੀ ਪੱਟੀ ਵੀ ਪੜ ਰਿਹਾ। ਇਹ ਨਹੀਂ ਕਿ ਤੂੰ ਜ਼ਬਾਨੋਂ ਆ ਕੇ ਹੱਥ ਵਿੱਚ ਮਾਲਾਂ ਫੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਏ, ਤੇ ਜੇ ਆਪਣੇ ਮਨ ਵਿੱਚ ਇਹ ਧੋਖਾ ਕਰੀ ਜਾਏ, ਮਨ ਵਿੱਚ ਇਹ ਵਿਸ਼ਵਾਸ ਰੱਖੇ ਕਿ ਕਿਸੇ ਦੀ ਜੇਬ ਕਿਵੇਂ ਕੱਟਣੀ, ਕਿਉਂਕਿ ਬਹੁਤੀ ਵਾਰ ਵਾਹਿਗੁਰੂ ਆਖਾਂਗਾ ਲੋਕ ਮੈਨੂੰ ਮਾਲਾਂ ਫਿਰਦੇ ਨੂੰ ਗੁਰਦੁਆਰੇ ਬੈਠੇ ਨੂੰ ਵੇਖਣਗੇ, ਮੇਰੇ ਤੇ ਇੰਨਾ ਵਿਸ਼ਵਾਸ ਕਰਨਗੇ ਕਿ ਮੇਰੀ ਬਿਜ਼ਨਸ ਵਿੱਚ ਉਸ ਵਿਸ਼ਵਾਸ ਦਾ ਮੈਂ ਨਜਾਇਜ਼ ਫਾਇਦਾ ਉਠਾਵਾਂ। ਕਈ ਵਾਰ ਐਸਾ ਵੀ ਹੁੰਦਾ, ਗੁਰੂ ਕਹਿੰਦੇ ਐਸਾ ਬਿਲਕੁਲ ਨਹੀਂ, ਮੇਰੇ ਰੱਬ ਦੇ ਦਰ ਤੇ ਧੋਖਾ ਨਹੀਂ ਹੋ ਸਕਦਾ, ਉੱਥੇ ਪੂਰਾ ਇਨਸਾਫ ਹੋਵੇਗਾ। ਕਿਉਂ? ਕਿਉਂਕਿ ਤੇਰੇ ਉਹ ਅਲਾਓ ਨੂੰ ਵੀ ਪਛਾਣਦਾ ਜਾਣਦਾ, ਤੇ ਜਿਹੜਾ ਕੁਝ ਤੇਰੇ ਅੰਦਰ ਹੈ ਉਹਨੂੰ ਵੀ ਪਛਾਣਦਾ। ਗੁਰੂ ਕਹਿਣ ਲੱਗੇ

ਇੰਨੀਆਂ ਵਡਿਆਈਆਂ ਤੇ ਦਾਤਾਂ ਦਾ ਮਾਲਕ ਹੈ, ਪਰ ਮਰਜ਼ੀ ਆਪਣੀ ਕਰਦਾ, ਸੋ ਕਰੇ ਜੇ ਕਿਸੇ ਰਜ਼ਾ। ਉਹਦੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਜੇ ਹਰ ਕਿਸੇ ਦਾ ਦਖਲ ਉਹ ਬਰਦਾਸ਼ਤ ਕਰੇ, ਫਿਰ ਤਾਂ ਦੁਨੀਆਂ ਦਾ ਹਰ ਮਨੁੱਖ ਆਪਣੀ ਮਰਜ਼ੀ ਨਾਲ ਹੀ ਸਭ ਕੁਛ ਹੈ। ਗੁਰੂ ਨੇ ਬਾਣੀ ਵੀ ਕਰ ਦਿੱਤਾ, ਕਹਿਣ ਲੱਗੇ ਆਪਣੇ ਲਈ ਜੇ ਮਿਲੇ ਤਾਂ ਸਭ ਕੋ ਭਾਗਤ ਹੋਏ, ਤਾਂ ਸਾਰੇ ਭਾਗਾਂ ਵਾਲੇ ਹੋ ਜਾਣ। ਨਹੀਂ, ਉਹ ਆਪਣੀ ਮਰਜ਼ੀ ਨਾਲ ਦਿੰਦਾ, ਪੁੱਛ ਕੇ ਦਾਤ ਨਹੀਂ ਦਿੰਦਾ। ਕਤੇ ਹੱਥ ਵਡਾਈਆਂ ਜੇ ਭਾਵੇ ਕਦੇ, ਜਾ ਕੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ। ਕਹਿਣ ਲੱਗੀ

ਉਹਦੀ ਵਡਿਆਈ ਇਸ ਵੀ ਵੱਡੀ ਹੈ ਕਿਉਂਕਿ ਉਹ ਕਿਸੇ ਦਾ ਬਣਾਇਆ ਉਹ ਨਹੀਂ ਬਣਿਆ ਜੇ ਬਾਦਸ਼ਾਹ ਬਣਿਆ ਸੱਚਾ ਪਾਤਸ਼ਾਹ ਹੈ ਜੇ ਦੁਨੀਆਂ ਦਾ ਰਾਜਕ ਹੈ ਸੁਲਤਾਨ ਹੈ ਤਦ ਵੀ ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਬਣਿਆ ਆਪੇ ਆਪ ਹੈ ਆਪਣੇ ਆਪ ਤੋਂ ਪਹਿਲਾਂ ਜਿਹੜੀ ਕਾਰ ਹੈ ਨਾ ਜੋ ਕੁਝ ਉਹਨੇ ਹੁਣ ਤੱਕ ਸਾਜਿਆ ਤੇ ਜਿਸ ਤਰ੍ਹਾਂ ਕਰ ਰਿਹਾ ਜਿਸ ਤਰ੍ਹਾਂ ਸੰਸਾਰ ਦੀ ਸਿਰਜਣਾ ਕੀਤੀ ਹੈ ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ ਸਿਰਜਣਾ ਕਰਕੇ ਸੰਭਾਲ ਰਿਹਾ ਹੈ ਉਸਨੂੰ ਪਾੜ ਰਿਹਾ ਆਪਣੇ ਹੁਕਮ ਵਿੱਚ ਲਾ ਰਿਹਾ ਇੰਨਾ ਵੱਡਾ ਕਾਜ ਇੰਨਾ ਵੱਡਾ ਸਾਰਾ ਸਲਤਨਤ ਦਾ ਸੰਭਾਲਣਾ ਇਹ ਦੁਨੀਆਂ ਦੇ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਆ ਛੋਟੀਆਂ ਛੋਟੀਆਂ ਸਟੇਟਾਂ ਦੇ ਆਗੂ ਜਿਹੜੇ ਨੇ ਉਹ ਆਪਣੀ ਸਟੇਟ ਨਹੀਂ ਸੰਭਾਲ ਸਕਦੇ ਮੇਰਾ ਰੱਬ ਸਾਰੇ ਸੰਸਾਰ ਦੀ ਸੰਭਾਲ ਪਿਆ ਕਰਦਾ ਹੈ ਕਹਿਣ ਲੱਗੇ ਹੇ ਮੇਰੇ ਮਾਲਿਕ ਇਹੋ ਕਾਰਨ ਹੈ ਜਿੰਨਾ ਕੁਝ ਤੂੰ ਕਰ ਰਿਹਾ ਤੇਰੀ ਕਾਰ ਜਿਹੜੀ ਹੈ ਉਹ ਕਦੀ ਨਹੀਂ ਜਾ ਸਕਦੀ ਮੇਰੇ ਕੋਲ ਜ਼ਬਾਨ ਵਿੱਚ ਉਹ ਸ਼ਬਦ ਨਹੀਂ ਮੇਰੇ ਕੋਲ ਜ਼ਬਾਨ ਤੇ ਉਹ ਤਾਰੀਫ਼ ਨਹੀਂ ਜਿਸ ਤਾਰੀਫ਼ ਦੇ ਲਫ਼ਜ਼ਾਂ ਵਿੱਚ ਮੈਂ ਤੇਰੀ ਕਿਰਤ ਤੇਰੀ ਕਰਨੀ ਨੂੰ ਕਲਮ ਬੰਦ ਜਾਂ ਜ਼ਬਾਨ ਦੇ ਸ਼ਬਦ ਬੰਦ ਕਰ ਸਕਾਂ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਵਰ ਜਾਏ ਸਭ ਕੁਝ ਤੂੰ ਫਿਰ ਆਪਣੀ ਮਰਜ਼ੀ ਦਾ ਬਣਾਇਆ ਕੋਈ ਐਸਾ ਸਲਾਹਕਾਰ ਬੋਰਡ ਨਹੀਂ ਬਣਾਇਆ ਕਿ ਤੁਸੀਂ ਮੈਨੂੰ ਸਲਾਹ ਦਿਓ ਮੈਂ ਇੱਥੇ ਕੀ ਕਰਾਂ ਕੀਤਾ ਕਰਨਾ ਸਰਵਰ ਜਾਏ ਆਪਣੀ ਰਜ਼ਾ ਨਾਲ ਕਰੇ ਗੁਰੂ ਕਹਿੰਦੇ ਨੇ ਇਹ ਤੇ ਹੋ ਗਿਆ ਜੇ ਇੰਨਾ ਕੁਝ ਦੇਖ ਲਿਆ ਕਿ ਸੰਸਾਰ ਅੰਦਰ ਜੋ ਕੁਝ ਹੋ ਰਿਹਾ ਦੁਨੀਆਂ ਅੰਦਰ ਜੋ ਸਿਰਜਣਾ ਹੋਈ ਸਾਰੀ ਮੇਰੇ ਸੱਚੇ ਪਾਤਸ਼ਾਹ ਦੀ ਹੈ ਤੇ ਉਸੇ ਦੀ ਸਿਰਜਣਾ ਕੀਤੀ ਹੋਈ ਹੈ ਇਸ ਲਈ ਮੈਨੂੰ ਉਹਦੇ ਵਿੱਚੋਂ ਰੱਬ ਦਿਸ ਰਿਹਾ ਹੁਣ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਇਸ ਦੀ ਪ੍ਰੋਨਤਾ ਕੀਤੀ ਅਗਲਾ ਸ਼ਲੋਕ ਗੁਰੂ ਅੰਗਦ ਪਾਤਸ਼ਾਹ ਜੀ ਕਹਿਣ ਲੱਗੀ ਇਹ ਜੱਗ ਸੱਚੇ ਕੀ ਹੈ ਕੋਠੜੀ ਜਿਹੜੇ ਸੱਚੇ ਖੰਡ ਨੇ ਸੱਚੇ ਬ੍ਰਹਿਮੰਡ ਨੇ ਜਿਹੜੇ ਸੱਚੇ ਲੋ ਨੇ ਸੱਚੇ ਆਕਾਰ ਨੇ ਸੱਚੇ ਦੇ ਬਣਾਏ ਹੋਏ ਨੇ ਸੱਚੇ ਦੀ ਕਿਰਤ ਹੈ ਕਹਿਣ ਲੱਗੇ ਉਹ ਸੱਚਾ ਉਸੇ ਕਿਰਤ ਵਿੱਚ ਸੰਸਾਰ ਬ੍ਰਹਿਮੰਡ ਵਿੱਚ ਬੈਠਾ ਗੁਰੂ ਦੇ ਪਾਤਸ਼ਾਹ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ

ਚਲੋ ਇਸ ਤੇ ਨੂੰ ਇਸ ਸੰਸਾਰ ਮੇਰੇ ਰੱਬ ਦਾ ਘਰ ਹੈ, ਘਰ ਦਾ ਮਾਲਕ ਹੈ, ਘਰ ਵਿੱਚ ਬੈਠਾ ਹੈ ਤੇ ਹੁਕਮ ਚਲਾ ਰਿਹਾ। ਹੁਕਮ ਹੁੰਦਾ ਚੱਲਦਾ, ਸੋ ਕਰੇ ਜੇ ਕਿਸੇ ਰਜਾ ਮਰਜ਼ੀ ਹੁੰਦੀ ਚੱਲਦੀ, ਤੇ ਉਹਦੀ ਮਰਜ਼ੀ ਵਿੱਚ ਚੱਲਦੇ ਇਸ ਸੰਸਾਰ ਅੰਦਰ ਕੀ ਦੇਖ ਰਹੇ? ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਬਹਾਨੇ ਕੱਢ ਲਏ। ਜੇ ਉਹਦੀ ਰਜ਼ਾ ਹੁੰਦੀ ਹੈ, ਜੇ ਉਹਦੀ ਮਰਜ਼ੀ ਹੁੰਦੀ ਹੈ, ਉਹਨੂੰ ਪਾਉਂਦਾ, ਕਿਸੇ ਨੂੰ ਸਲ ਜਗਨ ਤੋਂ ਧੰਦੇ ਤੋਂ ਕੱਢ ਲੈਂਦਾ, ਕਿਸੇ ਨੂੰ ਮਾਇਆ ਦੇ ਇਸ ਧਰਦੇ ਵਿੱਚ ਫਸਾ ਦਿੰਦਾ। ਮੈਂ ਆਖਾਂਗੇ ਤਾਂ ਬੇਇਨਸਾਫੀ ਉਹਦੀ ਮਰਜ਼ੀ ਦਾ ਵੀ ਧੰਦੇ ਚ ਫਸਿਆ ਹੋਇਆ, ਹੁਕਮ ਤਾਂ ਉਸੇ ਦਾ ਕਰਦੇ, ਇਹਦੇ ਚ ਕੋਈ ਦੋ ਰਹਿ ਨਹੀਂ। ਇਹ ਬੇਆਖ ਨਾ ਜਾ, ਤੁਸੀਂ ਸਾਰੀ ਚੀਜ਼ ਤਾਂ ਦੇਖ ਲਈ, ਕਿਸੇ ਨੂੰ ਕੋਈ ਹੈ ਵੀ ਤੁਸੀਂ ਸੰਸਾਰ ਅੰਦਰ ਦੇਖ ਲਓ, ਇੱਕ ਨਾ ਬਾਣੀ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਹੁਕਮ ਹੁੰਦਾ ਚੱਲਦਾ, ਉਹਦੀ ਰਜ਼ਾ ਵਿੱਚ ਦੂਜਾ ਦਖਲ ਨਹੀਂ ਦੇ ਸਕਦਾ, ਤੇ ਇਹੋ ਹੀ ਨਹੀਂ ਦਖਲ ਦੇ ਸਕਦਾ ਜਿਵੇਂ ਕਿਸੇ ਅਦਾਲਤ ਵਿੱਚ ਬੈਠੇ ਹੋਏ ਕਿਸੇ ਜੱਜ ਦੇ ਫੈਸਲੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਹੁਕਮ ਜੱਜ ਦਾ ਚੱਲਦਾ, ਉਹਨੇ ਅੱਜ ਹੁਕਮ ਸੁਣਾਉਣਾ, ਆਪਾਂ ਹੀ ਕਹਿੰਦੇ ਅੱਜ ਉਸਨੇ ਫੈਸਲਾ ਸੁਣਾਉਣਾ। ਕਿਹੜੀ ਅਜੀਬ ਗੱਲ ਹੈ, ਇੱਕੋ ਹੀ ਕੇਸ ਵਿੱਚ ਦੋ ਮੁਲਜ਼ਮ ਅਦਾਲਤ ਵਿੱਚ ਖੜੇ ਨੇ, ਇੱਕ ਨੂੰ ਬਰੀ ਕਰ ਰਹੇ, ਇੱਕ ਨੂੰ ਫਾਂਸੀ ਦੀ ਸਜ਼ਾ ਦੇ ਰਹੇ। ਕੇਸ ਇੱਕੋ ਹੈ, ਹੁਕਮ ਉਹਦਾ ਚੱਲਦਾ, ਕਲਮ ਉਹਦੀ ਚੱਲਦੀ ਹੈ, ਰਜ਼ਾ ਉਹਦੀ ਚੱਲਦੀ ਹੈ, ਕੋਈ ਦਖਲ ਨਹੀਂ ਦੇ ਸਕਦਾ ਉਹਦੀ ਰਜ਼ਾ ਵਿੱਚ। ਕਿਉਂ ਕਰ ਰਹੇ ਇਹਨੂੰ? ਬੇਇਨਸਾਫੀ ਆਖੋਗੇ? ਇਹਨੂੰ ਆਪਣਾ ਬੇਗਾਨਾ ਆਖੋਗੇ? ਅਦਾਲਤਾਂ ਚੱਲਣੀ ਨਾ ਜੇ ਇਹ ਪ੍ਰਭਾਵ ਚਲਾ ਜਾਵੇ। ਹੁਕਮ ਉਹਦਾ ਚੱਲਦਾ ਪਰ ਫਾਇਲ ਜਿਹੜੀ ਹੈ ਉਹ ਮੁਲਜ਼ਮ ਦੀ ਚੱਲ ਰਹੀ ਹੈ, ਉਹ ਫਾਇਲ ਨੂੰ ਪੜ੍ਹ ਉਹਦੇ ਕਰਮਾਂ ਅਨੁਸਾਰ ਆਪਣਾ ਫੈਸਲਾ ਦਿੰਦਾ। ਹਾਂ, ਉਹਦੇ ਫੈਸਲੇ ਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਕਰਮਾਂ ਅਨੁਸਾਰ ਉਹਦੀ ਫਾਇਲ ਦੇ ਮੁਤਾਬਕ ਆਪਣਾ ਹੁਕਮ ਸੁਣਾਉਂਦਾ। ਹਾਂ, ਉਹਦੇ ਹੁਕਮ ਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਕੋਲ ਅਧਿਕਾਰ ਹੈ। ਇੱਕ ਖਿਆਲ ਕਰਿਓ, ਗੁਰੂ ਕਹਿੰਦੇ ਨੇ ਮੇਰੇ ਰੱਬ ਕੋਲ ਅਖਤਿਆਰ ਹੈ, ਉਹਦੇ ਕੋਲ ਸ਼ਕਤੀ ਹੈ ਕਿ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਬਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਪਰ ਕਹਿੰਦੇ ਕਿਉਂ ਹੋ ਰਿਹਾ? ਕਿਉਂਕਿ ਇਹ ਬੇਆਖ ਨਾ ਜਾ ਪਈ ਜੇ ਕਿਸੇ ਆਨੇ ਰਾਤ। ਇਹ ਗੱਲ ਮੈਂ ਕਿਵੇਂ ਆਖਾਂ ਕਿ ਕਿਹੜਾ ਮਨੁੱਖ ਐਸਾ ਜਿਹਨੂੰ ਉਹ ਮੇਰਾ ਮਾਲਕ ਸਮਝੇ ਕਿ ਇਹ ਮੈਨੂੰ ਰਾਸ ਹੈ, ਇਹਨੇ ਜੋ ਕੁਝ ਕੀਤਾ ਜੀਵਨ ਵਿੱਚ ਠੀਕ ਕੀਤਾ। ਲਓ, ਜਿੰਨੀ ਦੇਰ ਮਨੁੱਖ ਉਹ ਰਾਸ ਦੇ ਗੁਣ ਨਹੀਂ ਸਮਝਦਾ ਕਿ ਪ੍ਰਭੂ ਨੂੰ ਕੀ ਰਾਸ ਆਉਂਦਾ, ਇਹੋ ਗੱਲ ਗੁਰੂ ਨੇ ਸਮਝਾਇਆ। ਲਓ, ਇੱਥੇ ਖਲੋਣਾ ਚਾਹੀਦਾ। ਗੁਰੂ ਸਾਨੂੰ ਜੋ ਸਿਖਾਉਂਦਾ ਨਾ, ਜੋ ਪੜ੍ਹਾਉਂਦਾ, ਉਹ ਇਹੋ ਹੀ ਪੜ੍ਹਾਉਂਦਾ ਕਿ ਭਲਿਆ ਆਹ ਗੱਲ ਰੱਬ ਨੂੰ ਚੰਗੀ ਲੱਗਦੀ ਹੈ ਜਾਂ ਨਹੀਂ ਚੰਗੀ ਲੱਗਦੀ, ਜਿਹੜੀ ਨਹੀਂ ਚੰਗੀ ਲੱਗਦੀ ਉਹ ਛੱਡ ਦੇ, ਮਤ ਕਿਤੇ ਐਸਾ ਨਾ ਹੋਵੇ ਉਹਨੂੰ ਰਾਸ ਹੀ ਨਾ ਆਵੇ, ਐਸਾ ਨਾ ਹੋਵੇ ਫਿਰ ਆਖੇਗਾ ਮੈਨੂੰ ਸਜ਼ਾ ਵੀ ਲਈ। ਸਜ਼ਾ ਕੋਈ ਉਹਨੂੰ ਮੰਨਣ ਦੇ ਤੇਰੇ ਵਾਸਤੇ ਦੁਸ਼ਮਣੀ ਤਾਂ ਨਹੀਂ, ਉਹ ਤਾਂ ਨਿਆਂ ਹੈ, ਉਹ ਤਾਂ ਇਨਸਾਫ਼ ਦਾ ਘਰ ਹੈ, ਸੱਚ ਲਿਆਓ ਹੈ। ਲੇਕਿਨ ਇਹ ਤੈਨੂੰ ਪਤਾ ਹੋਣਾ ਚਾਹੀਦਾ ਮੇਰੇ ਕਿਹੜੇ ਗੁਣਾ, ਮੇਰੇ ਕਿਹੜੇ ਅਵਗੁਣ, ਮੇਰੇ ਕਿਹੜੇ ਕਰਮ ਨੇ ਜਿਨ੍ਹਾਂ ਕਰਮਾਂ ਨੇ ਮੇਰੇ ਮਾਲਕ ਤੋਂ ਮੈਨੂੰ ਦੂਰ ਕਰ ਦੇਣਾ, ਤੈਨੂੰ ਮੈਂ ਭਾਵਨਾ ਨਹੀਂ। ਆਪਾਂ ਰੋਜ਼ ਪੜ੍ਹਨੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਗੁਰੂ ਕਹਿੰਦੇ ਨੇ ਰਜ਼ਾ ਉਹਦੀ ਚੱਲਦੀ ਹੈ, ਹੁਕਮ ਉਹਦਾ ਚੱਲਦਾ, ਜੋ ਕੁਝ ਫੈਸਲਾ ਦਿੰਦਾ ਆਪਣੀ ਰਜ਼ਾ ਮੁਤਾਬਕ ਦਿੰਦਾ, ਕਿਸੇ ਵਕੀਲ ਕੋਲੋਂ ਕਿਸੇ ਹੋਰ ਜੱਜ ਕੋਲੋਂ ਉਹਨੂੰ ਰਾਏ ਲੈਣ ਦੀ ਲੋੜ ਨਹੀਂ, ਪਰ ਤੇਰੀ ਫਾਇਲ ਜ਼ਰੂਰ ਦਿੰਦਾ। ਇਹ ਬੇਆਖ ਨਾ ਜਾ ਪਈ ਜੇ ਕਿਸੇ ਆਨੇ ਰਾਸ। ਗੁਰੂ ਕਹਿਣ ਲੱਗੇ ਨਾਨਕ
ਗੁਰਮੁਖ ਗਿਆਨੀ ਹੈ, ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਮੇਰਾ ਗੁਰੂ ਪ੍ਰਕਾਸ਼ ਕਰ ਦਿੰਦਾ, ਗਿਆਨ ਦੇ ਦਿੰਦਾ, ਪ੍ਰਕਾਸ਼ ਦੇ ਦਿੰਦਾ, ਉਹ ਜਾਣ ਲੈਂਦੇ ਕਿਹੜਾ ਕੰਮ ਮੇਰੇ ਰੱਬ ਨੂੰ ਰਾਸ ਆਉਣਾ ਕਿਹੜਾ ਨਹੀਂ ਆਉਣਾ।

ਲੋ ਆ ਹੈ ਹੁੰਦਾ ਇਨਸਾਫ ਵੱਡੀ ਵਡਿਆਈ ਜਾਂ ਸੱਚ ਨਿਆਂ ਉਹਨੇ ਧਰਮ ਨੂੰ ਬਿਠਾ ਦਿੱਤਾ ਪਰਖਣ ਲਈ ਉਹ ਪਰਖ ਕੇ ਵੱਖ ਵੱਖ ਕਰ ਦਿੰਦਾ ਜਿਹੜੇ ਜਗਮਾਲ ਵਾਲੇ ਨੇ ਜਿਹੜੇ ਕੁੜਿਆਰ ਨੇ ਉਹਨਾਂ ਨੂੰ ਵੱਖ ਕਰ ਦਿੰਦਾ ਤੇ ਜਿਹੜੇ ਨਾਏ ਰੱਤੇ ਨੇ ਉਹਨਾਂ ਨੂੰ ਜਿੱਤ ਦਾ ਸਦਮਾ ਦਿੰਦਾ।

ਉਹ ਇੱਥੇ ਆ ਕੇ ਹੁਣ ਆਪਣੇ ਆਪ ਨੂੰ ਛੁਪਾ ਨਹੀਂ ਸਕਦੇ। ਠੱਗਣ ਵਾਲੇ ਦਾ ਮਤਲਬ ਹੁੰਦਾ ਜਿਹੜਾ ਠੱਗੀ ਕਰੇ, ਤੇ ਠੱਗ ਦੀ ਨਿਸ਼ਾਨੀ ਹੁੰਦੀ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ। ਪਰ ਉਹ ਕਿਉਂਕਿ ਅਲਾਓ ਵੀ ਜਾਣਦਾ ਸੀ, ਦੂਜੇ ਸੁਭਾਓ ਵੀ ਜਾਣਦਾ ਸੀ, ਇਸ ਲਈ ਉੱਥੇ ਠੱਗੀ ਵੀ ਜਾਣਦੀ। ਇੱਥੇ ਆ ਕੇ ਹਾਰ ਹੋ ਗਈ ਉਹਨਾਂ ਦੀ।

ਕਹਿਣ ਲੱਗੇ ਇਹ ਸਭ ਕੁਝ ਪਰਿਵਰਤਨ ਕਿਵੇਂ ਹੋਇਆ ਕਿ ਤੂੰ ਉਹਦੇ ਖੰਡਾਂ ਬ੍ਰਹਿਮੰਡਾਂ ਨੂੰ ਉਹਦੇ ਨਿਆਂ ਨੂੰ ਉਹਦੇ ਇਨਸਾਫ ਨੂੰ ਉਹਦੀ ਪਛਾਣ ਉਹਦੀਆਂ ਵਡਿਆਈਆਂ ਨੂੰ ਤੇ ਉਹਦੇ ਕੀਤੇ ਹੋਏ ਫੈਸਲਿਆਂ ਨੂੰ ਜਾਣ ਕੇ ਰਾਸ ਆਉਂਦਾ ਜੀਵਨ ਬਿਤਾ ਸਕੇ। ਇਹ ਸਭ ਕੁਝ ਕਿਵੇਂ ਹੋਇਆ ਜਦੋਂ ਮੇਰੇ ਸਤਿਗੁਰੂ ਨੇ ਹਰੀ ਦੇ ਪ੍ਰੇਮ ਵਾਲੀ ਬਾਣੀ ਦਾ ਅਨਿਆਲਾ ਤੀਰ ਮਾਰਿਆ, ਤੇਰਾ ਜੀਵਨ ਜਿਹੜਾ ਮਰ ਕੇ ਮੁੜ ਗੁਰਮਤ ਅਨੁਸਾਰ ਜਿਉਂਦਾ ਹੋਇਆ, ਉਸ ਗੁਰਮਤ ਅਨੁਸਾਰ ਜੀਵਤ ਹੋਏ ਜੀਵਨ ਦੀ ਇਹ ਨਿਸ਼ਾਨੀ ਸੀ।

ਸਗਲ ਮਨੋਰਥ ਪੂਰ ਪਾਰਦਮ ਪਾਇਆ ਉੱਤੇ ਸਗਲ ਸੂਰ ਦੁੱਖ ਰੋਗ ਸੰਤਾਪੀ ਉੱਤੇ ਸੁਣੀ ਸੱਚੀ ਬਾਣੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ ਸਿੰਘ

0: singsawa2@gmail.com singsawa2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵਾਹ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਸਾਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਇਤਿਹਾਸ ਗਵਾਹ ਹੈ ਕਿ ਮਜ਼ਲੂਮ ਤੇ ਗਰੀਬ ਦੀ ਰੱਖਿਆ ਲਈ ਸੱਚ ਅਤੇ ਅੰਖ ਦੀ ਹਿਫਾਜ਼ ਵਾਸਤੇ ਦੇਸ਼ ਤੇ ਕੌਮ ਦੀ ਰਖਵਾਲੀ ਲਈ ਜਦੋਂ ਵੀ ਕਿਸੇ ਸਿੱਖ ਯੋਧੇ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅਸਮਾਨ ਨੇ ਇੱਕ ਨੌਕੇ ਸਜਦਾ ਕੀਤਾ ਤਾਂ ਉਸ ਵਕਤ ਧਰਤੀ ਦੀ ਧੌਣਵੀਂ ਮਾਂ ਨਾਲ ਇੱਕ ਗਿੱਠ ਹੋਰ ਉੱਚੀ ਹੋ ਗਈ। ਸਮੇਂ ਨੇ ਵੀ ਇੱਕ ਪਲ ਵਾਸਤੇ ਰੁਕ ਕੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਸੁਨਹਿਰੀ ਪੰਨਿਆਂ ਤੇ ਉਲੀਕਿਆ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸਾਨੂੰ ਹਰ ਪੇਜ ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਇਹਨਾਂ ਅਣਗਿਣਤ ਸ਼ਹੀਦਾਂ ਵਿੱਚੋਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਕਾਲ ਅਕੈਡਮੀ ਬਰੋਲ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੂੰ ਸਾਧ ਸੰਗਤ ਦੀ ਭੇਟਾ ਕਰਨ ਦਾ ਮਾਣ ਪ੍ਰਾਪਤ ਹੈ। ਸੋ ਪੇਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ।

ਚੰਦੂਦਾਸੂ ਮੰਨ ਕੇ ਦੋਵੇਂ ਪਾਂਡਾ ਤੇ ਨਾਈ ਪੂਰੇ ਹਿੰਦੁਸਤਾਨ ਵਿੱਚ ਘੁੰਮਦੇ ਫਿਰਦੇ ਰਹੇ, ਪਰ ਕਿਤੇ ਵੀ ਉਹਨਾਂ ਨੂੰ ਚੰਦੂ ਦੀ ਧੀ ਵਾਸਤੇ ਕੋਈ ਚੰਗਾ ਵਰਕਰ ਨਾ ਲੱਭਿਆ। ਅਖੀਰ ਘੁੰਮਦੇ ਫਿਰਦੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ ਤੇ ਸੁਭਾਈਮਾਨ ਸਨ ਤੇ ਗੁਰੂ ਸਾਹਿਬ ਦੇ ਖੱਬੇ ਪਾਸੇ ਉਹਨਾਂ ਦੇ ਹੋਣਹਾਰ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਸੁਸ਼ੋਭਿਤ ਸਨ। ਦੋਵਾਂ ਲਾਗੀਆਂ ਨੇ ਗੁਰੂ ਜੀ ਨਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਲਈ ਤੇ ਚੰਦੂ ਤੋਂ ਪ੍ਰਵਾਨਗੀ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੰਮ੍ਰਿਤਸਰ ਦੀ ਤਾਰੀਫ ਜਿਸ ਤਰ੍ਹਾਂ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਹਿਦੀਆਂ ਬੀਬੀਆਂ ਦਾ ਢਾਡੀ ਜਥਾ ਹੈ ਕਿਉਂ ਦੱਸਦਾ ਹੈ।

ਖਬਰ ਪਾਉਣ ਲੱਗਿਆ ਤਾਂ ਸੰਗਤ ਵਿੱਚੋਂ ਇੱਕ ਸਿੰਘ ਨੇ ਉੱਠ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਗਨ ਪ੍ਰਵਾਨ ਕਰਨ ਤੋਂ ਪਹਿਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਚਿੱਠੀ ਨੂੰ ਪੜਿਆ ਜਾਵੇ ਤੇ ਉਸ ਤੇ ਗੌਰ ਫਰਮਾਇਆ ਜਾਵੇ। ਗੁਰੂ ਮਹਾਰਾਜ ਨੇ ਪਾਂਧੇ ਨੂੰ ਸਗਨ ਪਾਉਣ ਤੋਂ ਰੋਕਿਆ, ਸੰਗਤਾਂ ਦੀ ਚਿੱਠੀ ਨੂੰ ਪੜਿਆ ਵਾਚਿਆ ਤੇ ਗੁਰੂ ਦੀਆਂ ਸੰਗਤਾਂ ਦਾ ਵਿਚਾਰ ਸਿਰ ਮੱਥੇ ਰੱਖਦਿਆਂ ਹੋਇਆ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਪਾਂਧਾ ਤੇ ਨਾਈ ਦਿੱਲੀ ਵਾਪਸ ਰਵਾਨਾ ਹੋ ਗਏ। ਉਧਰੋਂ ਜਹਾਂਗੀਰ ਬਾਦਸ਼ਾਹ ਵੀ ਲਾਹੌਰ ਆਇਆ ਹੋਇਆ ਸੀ। ਚੰਦੂ ਅਤੇ ਹੋਰ ਗੁਰੂ ਘਰ ਦੇ ਵਿਰੋਧੀਆਂ ਨੇ ਰਲ ਕੇ ਗੁਰੂ ਜੀ ਦੇ ਵਿਰੁੱਧ ਜੋ ਕੁਝ ਜਹਾਂਗੀਰ ਨੂੰ ਕਿਹਾ ਉਹ ਬੋਲ ਸਾਡੀ ਜਥਾ ਆਪ ਦੀ ਸੇਵਾ ਵਿੱਚ ਹੈ ਕਿਉਂ ਰੱਖਦਾ ਹੈ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call
3: 250-392-3874. Guru Sahib Ji Gonda

ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀ ਜਾ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਵਸਾਈ ਇਸ ਨਗਰੀ ਵਿੱਚ ਦੋ ਤਰ੍ਹਾਂ ਦੇ ਸਰੋਵਰ ਹਨ, ਪਾਣੀ ਦੇ ਸਰੋਵਰ ਤੇ ਬਾਣੀ ਦੇ ਸਰੋਵਰ। ਪਾਣੀ ਦੇ ਸਰੋਵਰਾਂ ਵਿੱਚ ਆਪ ਤਨ ਦਾ ਇਸ਼ਨਾਨ ਕਰਦੇ ਹੋ ਤੇ ਬਾਣੀ ਦੇ ਸਰੋਵਰਾਂ ਵਿੱਚ ਮਨ ਦਾ ਇਸ਼ਨਾਨ ਕਰਦੇ ਹੋ। ਸਾਧ ਸੰਗ ਮਲ ਲਾਥੇ ਪਾਰ ਬ੍ਰਹਮ ਭਇਓ ਸਾਥੇ। ਪਾਣੀ ਨਾਲ ਚਿੱਤ ਨਹੀਂ ਧੁੱਪਦਾ, ਪਾਣੀ ਚਿੱਤ ਨਾ ਧੁੱਪਈ ਮੁੱਖ ਪੀਤਾ ਟਿਕ ਜਾਏ। ਚਿੱਤ ਧੁੱਪਦਾ ਬਾਣੀ ਨਾਲ, ਚਿੱਤ ਧੁੱਪਦਾ ਨਾਮ ਨਾਲ, ਚਿੱਤ ਧੁੱਪਦਾ ਕਥਾ ਕੀਰਤਨ ਨਾਲ। ਹੁਣ ਇਸ ਵੇਲੇ ਚਿੱਤ ਧੋਣ ਵਾਸਤੇ ਆਪ ਬੈਠੇ ਹੋ, ਸਤਿਗੁਰੂ ਦੀ ਰਹਿਮਤ ਬਰਸ ਰਹੀ ਹੈ। ਇੱਕ ਅਰਜ਼ ਕਰਾਂ, ਬਰਸਾਤ ਕਦੇ ਪੈਂਦੀ ਹੈ ਕਦੇ ਨਹੀਂ, ਹਰ ਵੇਲੇ ਨਹੀਂ। ਬੱਦਲ ਕਦੇ ਪੈਂਦਾ ਹੈ ਕਦੇ ਨਹੀਂ, ਪਰ ਅਕਾਲ ਪੁਰਖ ਦੀ ਗੁਰੂ ਦੀ ਰਹਿਮਤ ਦੀ ਬਰਸਾਤ ਹਰ ਵੇਲੇ ਪੈਂਦੀ ਰਹਿੰਦੀ ਹੈ। ਸਵਾਲ ਇਹ ਹੈ, ਭਿੱਜਦਾ ਕੌਣ ਹੈ? ਕਿਸਦਾ ਪਾਂਡਾ ਸਿੱਧਾ? ਜਿਸਦਾ ਪਾਂਡਾ ਸਿੱਧਾ ਉਹ ਭਰ ਜਾਏਗਾ, ਪਾਂਡਾ ਉਲਟਾ ਖਾਲੀ ਰਹਿ ਜਾਏਗਾ। ਉਂਦ ਭਾਂਡਾ ਕਛ ਨਾ ਸਮਾਵੈ, ਸੀਧਾ ਅੰਮ੍ਰਿਤ ਪਰੈ ਨਿਹਾਰ। ਭਾਂਡੇ ਸਿੱਧੇ ਕਰਨੇ ਨੇ, ਸ਼ੱਕ ਵਾਲਾ ਭਾਂਡਾ ਉਂਦਾ, ਸ਼ਰਧਾ ਵਾਲਾ ਸਿੱਧਾ। ਜੋ ਬਖਸ਼ਿਸ਼ ਮਿਲੀ ਅੱਜ ਸਵੇਰੇ ਅੰਮ੍ਰਿਤ ਵੇਲੇ ਹੁਕਮ ਆਇਆ, ਕਬੀਰ ਸਾਹਿਬ ਜੀ ਦਾ ਸ਼ਬਦ ਹੈ ਗੋਂਡ ਰਾਗ ਵਿੱਚੋਂ। ਕਬੀਰ ਸਾਹਿਬ ਜੀ ਦੇ 534 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਵਾਏਮਾਨ। ਅੰਮ੍ਰਿਤ ਨਾਲ ਭਰਪੂਰ ਹੈ ਬਾਣੀ, ਇੱਕ ਐਸੇ ਪੱਖ ਨੂੰ ਨਾ ਛੋਇਆ ਜੋ ਗੁਰਮਤ ਦਾ ਖਾਸ ਪੱਖ ਆ। ਕਹਿੰਦੇ ਨੇ ਧਨ ਸੁਹਾਗਣ, ਇਹ ਸੁਹਾਗਣ ਧਨ ਹੈ, ਮਹਾਂਪਵੇਕ ਮਹਾਨ ਪਵਿੱਤਰ ਹੈ। ਤਪੇ ਤਪੀਸ਼ਰ ਡੋਲੇ ਚੇਤ, ਵੱਡੇ ਵੱਡੇ ਤਪੀਸ਼ਰਾਂ ਦਾ ਵੀ ਚਿੱਤ ਡੋਲ ਜਾਂਦਾ। ਇਹ ਸੁਹਾਗਣ ਕੌਣ ਹੈ? ਮਾਇਆ। ਕੰਨ ਸੁਹਾਗਣ, ਕਿੰਨੀ ਲੰਬੀ ਉਮਰ ਹੋਵੇ ਬੰਦਾ ਤੇ ਆਖਰ ਮਰ ਜਾ। ਕਿਹੜੀ ਪਤਨੀ ਹੈ ਜੋ ਸਦਾ ਸੁਹਾਗਣ ਰਹਿੰਦੀ ਹੈ? ਪਰ ਮਾਇਆ ਸਦਾ ਸੁਹਾਗਣ ਹੈ, ਉਸਦਾ ਕਾਰਨ ਹੈ। ਇੱਕ ਮਰ ਜਾਏ ਮਗਰ ਦੂਸਰਾ ਖੜਾ ਹੋਏ। ਇੱਕ ਪੰਕਤੀ ਪੜਾਂ, ਖਸਮ ਮਰੇ ਤਾਂ ਨਾਰ ਨਾ ਰੋਵੇ। ਨਾਰ ਦਾ ਅਰਥ ਹੈ ਮਾਇਆ। ਬੜੀ ਮੁਸ਼ਕਲ ਨਾਲ ਦਿਹਾੜੀ ਮਿੱਟੀ ਕੁੱਟ ਕੁੱਟ ਕੇ, ਹੱਥਾਂ 'ਚ ਛਾਲੇ ਪੈ ਗਏ ਹੋਣ, ਕਿਸੇ ਰੁਪਈਆ 100 ਲਿਆ ਹੋਵੇ ਤੇ 100 ਦੇ ਨੋਟ ਨੂੰ ਉਹ ਇੰਜ ਵੇਖਦਾ ਕਿ ਜਿਵੇਂ ਬੜੀ ਵੱਡੀ ਨਿਆਮਤ ਹੈ, ਸਾਂਭ ਕੇ ਰੱਖਦਾ। ਤੇ ਜੇ ਕਿਤੇ ਉਹ ਗਿਰ ਜਾਏ, ਆਵਾਜ਼ ਨਹੀਂ ਮਾਰਦਾ ਕਿ ਹੱਥਾਂ 'ਚ ਛਾਲੇ ਪਾਉਣ ਵਾਲਿਆ, ਮੈਂ ਪਿੱਛੇ ਗਿਰ ਗਿਆ, ਮੈਨੂੰ ਲੈ ਜਾ, ਮੈਂ ਤੇਰਾ। ਉਹ ਨਹੀਂ ਆਵਾਜ਼ ਮਾਰਦਾ, ਉਹਨੂੰ ਪਤਾ ਪਿੱਛੇ ਚੁੱਕਣ ਵਾਲਾ ਹੋਰ ਆ ਰਿਹਾ, ਮੇਰਾ ਰਖਵਾਲਾ ਬਣਨ ਵਾਲਾ ਹੋਰ ਹੈ। ਇਹ ਸਦਾ ਹੀ ਸੁਹਾਗਣ ਹੈ। ਇਹ ਕਦੀ ਵਿਧਵਾ ਹੁੰਦੀ ਨਹੀਂ। ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰ ਉਹ ਹੋਵੇ, ਉਸਦਾ ਰਖਵਾਲਾ ਹੋਰ ਬਣ ਜਾਂਦਾ। ਕਹਿੰਦੇ ਨੇ ਧੰਨ ਹੈ ਸੁਹਾਗਣ। ਹੱਦ ਹੋ ਗਏ, ਵੱਡੇ ਵੱਡੇ ਤਪੀਸ਼ਰਾਂ ਦਾ ਵੀ ਮਾਇਆ 'ਚ ਮਨ ਡੋਲ ਜਾਂਦਾ, ਚਿੱਤ ਡੋਲ ਜਾਂਦਾ। ਆਓ ਪੰਕਤੀ ਸਰਵਣ ਕਰੋ, ਇੱਕ ਵਾਰ

0: ਬੜਾ ਸੁੰਦਰ ਨਾਮ ਦਿੱਤਾ ਸ਼ੋਭਾ। ਮਾਇਆ ਨੂੰ ਉਹਨਾਂ ਨੇ ਕਿਹਾ ਸ਼ੋਭਾ ਹੈ ਤੇ ਗੱਲ ਬਿਲਕੁਲ ਠੀਕ ਆ। ਜਿਹੇ ਜਿਸ ਦੇ ਘਰ ਵਿੱਚ ਸ਼ੋਭਾ ਮਾਇਆ ਨਹੀਂ, ਗਹਿ ਜਾਣ ਕਹਿ ਸ਼ੋਭਾ ਰੇ ਨਾ ਹੈ। ਜਿਸ ਦੇ ਘਰ ਵਿੱਚ ਮਾਇਆ ਨਹੀਂ ਹੁੰਦੀ ਉਸ ਦੀ ਸ਼ੋਭਾ ਵੀ ਕੋਈ ਨਹੀਂ ਹੁੰਦੀ। ਸ਼ੋਭਾ ਖਲੋਤੀ ਹੈ ਮਾਇਆ ਤੇ। ਅਗਲੀ ਪੰਕਤੀ ਸਰਵਣ ਕਰੋ। ਹਾਂਜੀ।
1: ਆਵਤ ਪਹੀਆ ਖੁਦ ਜਾਹੇ,
0: ਪਹੀਆ ਹੁੰਦੇ ਨੇ ਪਾਂਦੀ ਮੁਸਾਫਰ, ਘਰ ਵਿੱਚ ਆ ਗਏ ਮੁਸਾਫਰ, ਕਿੱਥੇ ਉਹਨਾਂ ਕਿਹਾ ਪ੍ਰਸ਼ਾਦਾ ਛਕਣਾ। ਹੁਣ ਮਾਇਆ ਨਹੀਂ ਤੇ ਆਟਾ ਵੀ ਨਹੀਂ, ਘਰ ਵਿੱਚ ਮਾਇਆ ਨਾ ਹੋਵੇ ਤੇ ਦਾਲ ਵੀ ਨਹੀਂ। ਇਹ ਮਤ ਸਮਝੋ ਰਸੋਈ ਭਰੀ ਪਦਾਰ ਇਹ ਮਾਇਆ ਨਾਲ ਭਰੀ ਹੈ, ਕਿਉਂਕਿ ਦਾਲ ਆਉਣੀ ਮਾਇਆ ਨਾਲ, ਆਟਾ ਆਉਣਾ ਮਾਇਆ ਨਾਲ, ਘਿਓ ਆਉਣਾ ਮਾਇਆ ਨਾਲ। ਮਾਇਆ ਨਹੀਂ ਤੇ ਰਸੋਈ ਖਾਲੀ, ਕੁਛ ਵੀ ਨਹੀਂ। ਉਹ ਭੁੱਖੇ ਚਲੇ ਗਏ। ਹੁਣ ਆਖੀਏ ਪ੍ਰਸ਼ਾਦਾ ਤੇ ਕੋਈ ਨਹੀਂ, ਪਰ ਮੇਰੇ ਕੋਲ ਪ੍ਰੇਮ ਬਹੁਤ ਹੈ। ਉਹ ਕਹੇਗਾ ਇਹਦੇ ਨਾਲ ਕਿਹੜਾ ਪੇਟ ਭਰਾਂ। ਮੇਰੇ ਕੋਲ ਦਇਆ ਤੇ ਬਹੁਤ ਆ, ਮੇਰੇ ਕੋਲ ਸਭ ਗੁਣ ਤੇ ਬਹੁਤ ਨਹੀਂ ਹੈ, ਆਟਾ ਕੋਈ ਨਹੀਂ। ਆਵਤ ਪਹੀਆ ਆਏ ਹੋਏ ਮੁਸਾਫਰ ਪਾਂਦੀ ਖੂਹ ਦੇ ਭੁੱਖੇ, ਉਹ ਭੁੱਖੇ ਚਲੇ ਜਾਂਦੇ ਹਨ। ਹਾਂਜੀ।
1: ਵਾਂਕਾ ਅੰਤਰ ਨਹੀਂ ਸੰਤੋਖ,
0: ਬੰਦੇ ਦੇ ਅੰਦਰ ਵੀ ਸੰਤੋਖ ਨਹੀਂ ਆਉਂਦਾ ਕਿ ਅੱਜ ਮੇਰੇ ਘਰ ਭੋਜਨ ਹੁੰਦਾ ਤੇ ਮੈਂ ਛਕਾਉਂਦਾ, ਮੇਰੇ ਕੋਲ ਸੇਵਾ ਕਰਨ ਵਾਸਤੇ ਕੁਛ ਹੈ ਨਹੀਂ। ਇਸ ਤੋਂ ਬਿਨਾਂ ਮਨ ਚ ਸੰਤੋਖ ਵੀ ਨਹੀਂ ਆਉਂਦਾ। ਹਾਂਜੀ।
1: ਬਿਨ ਸੁਹਾਗਣ ਲਾਗੈ ਦੋਖ,
0: ਸੁਹਾਗਣ ਤੋਂ ਬਿਨਾਂ ਬੜਾ ਦੋਸ਼ ਲੱਗਦਾ ਕਿ ਆਏ ਪਿਆਰੇ ਮੇਰੇ ਘਰੋਂ ਭੁੱਖੇ ਤੁਰ ਗਏ, ਮੈਂ ਜਲ ਪਾਣੀ ਨਹੀਂ ਛਕਾ ਸਕਿਆ, ਮੈਂ ਉਹਨਾਂ ਦੀ ਕੋਈ ਸੇਵਾ ਨਹੀਂ ਕਰ ਸਕਿਆ। ਹੈ ਤੇ ਠੀਕ ਹੈ। ਫਾਰਸੀ ਦੇ ਇੱਕ ਮਹਾਨ ਆਲਮ ਕਹਿੰਦੇ ਨੇ, ਤਕਦੀਰ ਜਬ ਆਪ ਜ਼ਰ ਸੇ ਮੂੰਹ ਧੋਤੀ ਹੈ। ਤੇ ਪਾਣੀ ਨਾਲ ਮੂੰਹ ਧੋਨੇ ਆ, ਉਹ ਕਹਿੰਦੇ ਨੇ ਧਨ ਦੇ ਪਾਣੀ ਨਾਲ, ਦੌਲਤ ਦੇ ਪਾਣੀ ਨਾਲ ਜਦੋਂ ਤਕਦੀਰ ਆਪਣਾ ਮੂੰਹ ਧੋਂਦੀ ਹੈ। ਤੁਸੀਂ ਵੇਖਣਾ ਇੱਕ ਗਰੀਬ ਬੰਦੇ ਦੇ ਚਿਹਰੇ ਦੀ ਕੋਈ ਗੱਲ ਹੀ ਹੋਰ, ਅਮੀਰ ਦੇ ਚਿਹਰੇ ਦੀ ਰੌਣਕ ਹੀ ਹੋਰ। ਇੱਕ ਬੰਦਾ ਗਰੀਬ ਹੈ ਨਾ, ਦਿਹਾੜੀ ਕਰਦਾ, ਪ੍ਰਸ਼ਾਦਾ ਛਕਦਾ, ਤੁਰੇ ਜਾਂਦੇ ਦਾ ਚਿਹਰਾ ਵੇਖੋ। ਉਸੇ ਦੀ ਸ਼ਾਮ ਨੂੰ ਲਾਟਰੀ ਨਿਕਲ ਆਏ 2 ਕਰੋੜ ਦੀ, ਉਸੇ ਬੰਦੇ ਦਾ ਚਿਹਰਾ ਵੇਖੋ, ਹੋ ਕੀ ਗਿਆ? ਉਹਦਾ ਚਿਹਰਾ ਹੀ ਬਦਲ ਜਾਏਗਾ। ਉਹ ਐਵੇਂ ਨਹੀਂ ਕਿਹਾ ਮਾਇਆ ਕੇ ਹੈ 3 ਨਾਮ, ਇਹਦੇ 3 ਨਾਮ ਜੇ, ਪਰਸੂ ਪਰਸਾ ਪਰਸ ਰਾਮ। ਗਰੀਬ ਹੈ ਤੇ ਹਰ ਕੋ ਕਹਿੰਦਾ ਪਰਸੂ ਕਿੱਧਰੋਂ ਆਇਆ, ਤੇ ਜਰਾ ਕੁ ਹੋ ਗਿਆ, ਉਹ ਥੋੜਾ ਕਾਰੋਬਾਰ ਠੀਕ, ਕਹਿੰਦੇ ਨੇ ਪਰਸਿਆ ਕਿੱਥੋਂ ਆਇਆ, ਹੋ ਗਿਆ ਧਨਵਾਨ। ਕਹਿੰਦੇ ਨੇ ਲਾਲਾ ਪਰਸ਼ਰਾਮ ਜੀ ਕਦੀ ਇੱਧਰ ਵੀ ਚਰਨ ਪਾ। ਬੰਦਾ ਇੱਕ ਹੀ ਹੈ, ਨਾਮ ਉਹਦੇ 3 ਹੋ ਗਏ। ਮਾਇਆ ਕੇ ਹੈ 3 ਨਾਮ, ਪਰਸੋ ਪਰਸਾ ਪਰਸ਼ਰਾਮ। ਇੱਕ ਬੰਦਾ ਮਿਲ ਪਵੇ, ਪਤਾ ਲੱਗੇ ਕਿ 10 ਫੈਕਟਰੀਆਂ ਨੇ ਇਹਦੀਆਂ, ਇਸ ਦਾ 100 ਟਰੱਕ ਚੱਲਦਾ, ਇਹਦੀਆਂ ਇੰਨੀਆਂ ਬੱਸਾਂ ਚੱਲਦੀਆਂ। ਬੰਦਾ ਅੱਗੇ ਅੱਗੇ ਹੁੰਦਾ ਕਿਤੇ ਨਾਲ ਮੇਰੀ ਵੀ ਫੋਟੋ ਆ ਜਾਏ। ਉਹ ਬੰਦਾ ਹੋਵੇ ਉਹਨੂੰ ਪੁੱਛਿਓ ਰਹਿੰਦੇ ਕਿੱਥੇ ਹੋ ਜੀ, ਉਹ ਆਖੇ ਜੀ ਘਰ ਹੀ ਕੋਈ ਨਹੀਂ, ਰਹਿਣ ਲਈ ਘਰ ਹੀ ਮੇਰੇ ਕੋਲ ਕੋਈ ਨਹੀਂ, ਕੋਈ ਜ਼ਮੀਨ ਹੈ ਉਹ ਆਖੇ ਇੱਕ ਮਰਲਾ ਨਹੀਂ, ਕੋਈ ਧਨ ਕੋਲ ਹੈ ਨਹੀਂ, ਨੌਕਰੀ ਕਰਦੇ ਉਹ ਨਹੀਂ, ਕੌਣ ਉਹਨੂੰ ਬੁਲਾਏਗਾ। ਹਾਂ ਕੁਛ ਕੋਲ ਹੋਵੇ ਬੰਦਾ ਵਾਪਸੀ ਦੇਵੇ। ਇਹ ਜਗਤ ਦੀ ਸ਼ੋਭਾ ਤੇ ਹੈ ਹੀ ਮਾਇਆ ਨਾਲ। ਰਿਸ਼ਤੇ ਕਰਨ ਲੱਗੇ ਕੀ ਵੇਖਦੇ ਹਾਂ, ਮਾਇਆ। ਧੰਨ ਗੁਰੂ ਅਮਰਦਾਸ ਜੀ ਨੇ ਨੀ ਇਹਨੇ ਵੇਖਿਆ, ਉਹਨਾਂ ਇਹ ਨੀ ਪੁੱਛਿਆ ਕਿ ਘਰ ਕਿੱਥੇ ਆ, ਕਿੱਥੇ ਰਹਿੰਦੇ ਆ। ਉਹ ਕਹਿੰਦੇ ਨੇ ਤੇਰੇ ਅੰਦਰ ਰੱਬ ਰਹਿੰਦਾ, ਮੈਨੂੰ ਦਿਸਦਾ। ਧੰਨ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਯੋਗ ਇੱਥੇ ਵਾਰ ਵਾਰ ਪੁੱਛਦੇ ਨੇ, ਕਹਿੰਦੇ ਨੇ ਕਿਹੜੇ ਘਰ ਰਹਿੰਦੇ ਹੋ, ਕਿੱਥੇ ਰਹਿੰਦੇ ਹੋ? ਕਹਿਣ ਲੱਗੇ ਮੈਂ ਰੱਬ ਦੇ ਘਰ ਰਹਿੰਦਾ। ਹੁਣ ਗੱਲ ਬੜੀ ਸਮਝਣੀ ਮੁਸ਼ਕਲ ਹੈ। ਉਹਨਾਂ ਨੇ ਆਖਿਆ ਤਲਵੰਡੀ ਦੇ ਰਹਿਣ ਵਾਲਾ, ਮੈਂ ਬੇਦੀਆਂ ਦਾ ਪੁੱਤਰ, ਸਿੱਧ ਗੋਸ਼ਟ ਪੜੋ ਹੈਰਾਨ ਹੋ ਜਾਓਗੇ। ਕਹਿੰਦੇ ਨੇ ਕੌਣ ਤੁਮੈ, ਤੁਸੀਂ ਕੌਣ ਹੋ, ਕੌਣ ਤੁਮੈ, ਕਿਆ ਨਾਂ ਤੁਮਾਰਾ, ਤੁਹਾਡਾ ਨਾਂ ਕੀ ਹੈ, ਕੌਣ ਮਾਰਗ, ਕੌਣ ਸੁਆਓ, ਤੁਹਾਡਾ ਮਾਰਗ ਕੀ ਹੈ, ਜੀਵਨ ਦਾ ਮਨੋਰਥ ਕੀ ਹੈ, ਇਹ ਨਹੀਂ ਆਖਿਆ ਮੇਰਾ ਨਾਮ ਨਾਨਕ ਹੈ, ਇਹ ਨਹੀਂ ਆਖਿਆ ਤਲਵੰਡੀ ਦੇ ਰਹਿਣ ਵਾਲਾ, ਇਹ ਨਹੀਂ ਆਖਿਆ ਬੇਟੀਆਂ ਦਾ ਪੁੱਤਰ ਆ। ਉਹਨਾਂ ਵਾਕਈ ਹੋਰ ਦਿੱਤੀ, ਕਹਿੰਦੇ ਨੇ ਸਾਚ ਕਹੋ, ਮੈਂ ਤੇ ਸੱਚੇ ਦਾ ਨਾਮ ਲੈਣ ਵਾਲਾ ਸੱਚ ਕਹਿਣ ਵਾਲਾ, ਮੇਰੀ ਵਾਕਫੀ ਹੈ। ਅਰਦਾਸ ਆ ਮਾਰੀ, ਮੈਂ ਤੇ ਅਰਦਾਸੀ ਹਾਂ, ਅਰਦਾਸ ਕਰਨ ਵਾਲਾ। ਹੁਣ ਸੰਤ ਜਨਾਂ ਵੱਲ ਜਾਓ, ਇਹ ਸੱਚ ਸੰਗਤ ਤੋਂ ਮੈਂ ਬਲਹਾਰ ਜਾਣ ਵਾਲਾ, ਮੇਰੀ ਵਾਕਫੀ ਹੈ, ਮੈਂ ਸੰਗਤ ਤੋਂ ਕੁਰਬਾਨ ਜਾਣਾ, ਮੇਰੀ ਵਾਕਫੀ ਮੈਂ ਅਰਦਾਸ ਕਰਨਾ, ਮੇਰੀ ਵਾਕਫੀ ਬਸ ਇੱਕ ਹੀ ਹੈ, ਸਤਸੰਗ ਤੋਂ ਕੁਰਬਾਨ ਜਾਣਾ। ਮੈਂ ਐਸਾ ਪੜ੍ਹਿਆ, ਇੱਕ ਅੰਧਾ ਫਕੀਰ ਨੇਤਰਹੀਨ ਵਿਚਾਰਾ ਪਿੱਛਿਆ ਕਰਕੇ ਪੇਟ ਪੂਰਦਾ ਸੀ, ਇੱਕ ਦਿਨ ਤੁਰਿਆ ਆਉਂਦਾ, ਇੱਕ ਥਾਂ ਖਲੋ ਕੇ ਕਹਿਣ ਲੱਗਾ ਕੁਛ ਮਿਲ ਜਾਏ ਇਸ ਭੁੱਖੇ ਫਕੀਰ ਨੂੰ। ਉਹ ਸੀ ਮਸੀਤ, ਅੰਦਰੋਂ ਨਿਕਲਿਆ ਮੁੱਲਾ, ਕਹਿਣ ਲੱਗਾ ਬਾਬਾ ਅੱਗੇ ਚਲਾ ਜਾ, ਇੱਥੋਂ ਤੈਨੂੰ ਕੱਖ ਨਹੀਂ ਲੱਭਣਾ, ਇੱਥੇ ਕੁਛ ਨਹੀਂ ਉਹ ਮਿਲਣਾ। ਤੂੰ ਕਹਿਣ ਲੱਗਾ ਕਿਸੇ ਐਸੇ ਭੁੱਖੇ ਨੰਗੇ ਦੇ ਘਰ ਆ ਗਏ ਹਾਂ ਜਿੱਥੋਂ ਕੱਖ ਨਹੀਂ ਲੱਭਣਾ। ਕਹਿਣ ਲੱਗਾ ਇਹਦੇ ਨਾ ਆਖ ਅੱਲਾ ਦਾ ਘਰ ਹੈ। ਕਹਿਣ ਲੱਗਾ ਅੱਲਾ ਦਾ ਘਰ ਹੈ ਤੇ ਕਹਿਣਾ ਇੱਥੋਂ ਕੱਖ ਨਹੀਂ ਲੱਭਣਾ, ਤੇ ਇੱਥੋਂ ਕੁਛ ਨਾ ਮਿਲਿਆ ਤੇ ਕਿਤੋਂ ਵੀ ਕੁਛ ਨਹੀਂ ਮਿਲਣਾ। ਉਹ ਬੈਠ ਗਿਆ ਉੱਥੇ। ਕਹਿਣ ਲੱਗਾ ਸੱਚ ਕਹਿਣਾ ਇਹ ਅੱਲਾ ਦਾ ਘਰ? ਕਹਿਣ ਲੱਗਾ ਸੱਚ ਕਹਿਣਾ। ਕਹਿਣ ਲੱਗਾ ਫਿਰ ਇਹ ਦੂਸਰੀ ਗੱਲ ਗਲਤ ਕਿਉਂ ਕੀਤੀ ਆ? ਨਾਲ ਕਹਿਣਾ ਇਹ ਅੱਲਾ ਦਾ ਘਰ ਹੈ ਤੇ ਨਾਲ ਕਹਿਣਾ ਤੈਨੂੰ ਇੱਥੋਂ ਲੱਭਣਾ ਕੁਛ ਨਹੀਂ। ਉਹ ਬੈਠ ਗਿਆ। ਕਹਿੰਦੇ ਨੇ ਦਿਨ ਚੜਿਆ, ਪਦਾਰਥਾਂ ਦੇ ਅੰਬਾਰ ਲੱਗੇ ਸਨ, ਪਰ ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਚੁੱਕਾ ਸੀ। ਉਹ ਇੱਕੋ ਗੱਲ ਕਹਿੰਦਾ ਸੀ, ਮੈਂ ਅੱਲਾ ਦੇ ਘਰ ਆ ਗਿਆ, ਮੈਂ ਰੱਬ ਦੇ ਘਰ ਆ ਗਿਆ। ਹੁਣ ਕਹਿੰਦੇ ਤੇ ਹਾਂ ਭੀੜ ਲੱਗ ਜਾਂਦੀ, ਤਿੰਨ ਤਿੰਨ ਘੰਟੇ ਮੱਥਾ ਟੇਕਣ ਲੱਗ ਜਾਂਦੇ ਨੇ, ਪਰ ਵਡਭਾਗਾ ਹੈ ਉਹ ਜਿਹੜਾ ਅੰਦਰੋਂ ਧੰਨ ਗੁਰੂ ਰਾਮਦਾਸ ਦੇ ਘਰ ਆ ਜਾਵੇ, ਆਖੇ ਸਤਿਗੁਰੂ ਰਾਮਦਾਸ ਮੈਂ ਤੇਰੇ ਘਰ ਆ ਗਿਆ। ਸ਼ਰਧਾ ਨਾਲ ਆ ਜਾਏ, ਜਿਸ ਦੇ ਘਰ ਆ ਜਾਈਏ। ਹੁਣ ਪਿਆਰ ਨਾਲ ਕਿਸੇ ਦੇ ਘਰ ਹੀ ਤੁਰ ਜਾ, ਉਹ ਕਹਿੰਦਾ ਮੇਰਾ ਘਰ ਤੇਰਾ ਘਰ, ਜੋ ਇੱਥੇ ਹੈ ਤੇਰਾ। ਤੇ ਧੰਨ ਗੁਰੂ ਰਾਮਦਾਸ ਨਾ ਕਹੇਗਾ ਜੋ ਮੇਰਾ ਸਭ ਕੁਝ ਸਿੱਖਾ ਤੇਰਾ, ਤੂੰ ਮੇਰੇ ਘਰ ਆਇਆ ਗੁਰੂ ਦੇ ਘਰ ਆ ਤੇ ਸਹੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਕਹਿੰਦੇ ਨੇ ਪਰ ਜਗਤ ਦੀ ਸ਼ੋਭਾ ਖੜੀ ਜੇ ਮਾਇਆ ਤੇ, ਇੱਥੇ ਕਹਿੰਦੇ ਨੇ ਕੱਪੜੇ ਚੰਗੇ ਨਾ ਪਾਏ ਤੇ ਸ਼ੋਭਾ ਨਹੀਂ ਬਣਦੀ, ਮਕਾਨ ਚੰਗਾ ਨਾ ਬਣਾਇਆ ਤੇ ਸ਼ੋਭਾ ਨਹੀਂ ਬਣਦੀ, ਅਸਵਾਰੀ ਚੰਗੀ ਨਾ ਹੋਈ ਸ਼ੋਭਾ ਨਹੀਂ ਬਣਦੀ, ਭਾਈਚਾਰੇ ਚ ਜਾ ਕੇ ਲੈਣ ਦੇਣ ਨਾ ਦਿੱਤਾ ਤੇ ਸ਼ੋਭਾ ਨਹੀਂ ਬਣਦੀ। ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਭਲੇ ਪੁਰਖਾ ਰੱਬ ਦਾ ਨਾਮ ਨਾ ਜਪਿਆ ਤੇ ਸ਼ੋਭਾ ਨਹੀਂ ਬਣਦੀ। ਹੁਣ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੋਰ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਨੇ ਮੈਂ ਜੋ ਤੇਰੇ ਕੋਲੋਂ ਮੰਗਿਆ, ਆਪਣੀ ਲੋੜ ਮੰਗੀ ਆ, ਮੈਂ ਲੋਭ ਨਹੀਂ ਕੀਤਾ। ਉਹ ਸ਼ਬਦ ਲਗਭਗ ਤੁਹਾਨੂੰ ਸਭ ਨੂੰ ਯਾਦ ਹੋਵੇਗਾ, ਪਤਾ ਕਿਹੜਾ? ਭੁੱਖਾ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜਾ, ਮਾਲਾ ਚੁੱਕ, ਰੋਟੀ ਦੇਵੇ ਨਾ ਤੇ ਮੈਨੂੰ ਪੇਟ ਕਿਉਂ ਲਾਇਆ? ਇਹ ਮੈਂ ਤੇ ਨਹੀਂ ਨਾ ਲਾਇਆ, ਤੂੰ ਹੀ ਲਾਇਆ। ਤੇ ਜੇ ਪੇਟ ਲਾਇਆ ਹੀ, ਪੇਟ ਭੇਜਿਆ ਤੇ ਰਿਜ਼ਕ ਵੀ ਭੇਜ, ਮੇਰਾ ਹੱਕ ਹੈ, ਮੈਂ ਮੰਗਾ ਕਿਉਂਕਿ ਪੇਟ ਤੂੰ ਦਿੱਤਾ, ਰਿਜ਼ਕ ਵੀ ਦੇ। ਭੁੱਖ ਹੈ ਭਗਤ ਨਾ ਕੀਜਾ, ਜਾ ਮਾਲਾ ਆਪਣੀ ਲੀਜਾ, ਤੇ ਮੰਗਣਾ ਕੀ ਹੈ? ਕਹਿੰਦੇ ਨੇ ਹਾਂ ਮੰਗੋ ਸੰਤਨ ਰੇਣਾ। ਅਸਲ ਮੰਗ ਤੇ ਮੇਰੀ ਇਹ ਹੈ, ਸੰਤਾਂ ਦੇ ਚਰਨ ਧੋੜ। ਕਹਿੰਦੇ ਨੇ ਕੋਈ ਧਨ ਆਦਿਕ ਮੰਗ ਲੈਣਾ ਸੀ? ਕਹਿਣ ਲੱਗਾ ਮੈਂ ਕੋਈ ਕਰਜ਼ਾਈ ਹਾਂ, ਮੈਂ ਨਾ ਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਕਰਜ਼ਾ ਨਹੀਂ ਦੇਣਾ। ਮਾਧੋ ਕੈਸੀ ਬਣੇ ਤੁਮ ਸੰਗਾ, ਆਪਣਾ ਦੇਹ ਤਾਂ ਲੇਵੋ ਮੰਗੇ। ਹੁਣ ਮੰਗਦੇ ਕੀ ਨੇ? ਵੇਲੇ ਨਹੀਂ ਸਨਹਿੰਦੇ, ਕਿਰਤ ਕਰਦੇ ਸਨ, ਲੇਕਿਨ ਇੱਕ ਭੇਦ ਹੈ ਇੱਥੇ ਉਸ ਨੂੰ ਸਮਝਣਾ। ਉਹ ਦੱਸ ਰਹੇ ਨੇ ਕਿ ਘਰ ਦਾ ਖਰਚਾ ਰੋਜ਼ਾਨਾ ਦਾ ਮੇਰਾ ਇੰਨਾ ਕੁ ਹੈ, ਦੋ ਸਿਰ ਮੰਗੋ ਚੂਨਾ, ਮੇਰੇ ਘਰ 'ਚ ਦੋ ਸਿਰ ਆਟਾ ਲੱਗਦਾ, ਪਾਓ ਘਿਓ ਸੰਗ ਲੂਣਾ, ਪਾ ਘਿਓ ਲੱਗਦਾ, ਲੂਣ ਲੱਗਦਾ, ਦੋ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੋ ਦਾਲੇ, ਅੱਧਾ ਸਿਰ ਦਾਲ, ਮੋਕੋ ਦੋਨੋਂ ਵਕਤ ਦੇ ਵਾਲਾ। ਆਪ ਵੀ ਕਮਾ ਕੇ ਕਰਦੇ, ਕਹਿੰਦੇ ਨੇ ਮੈਂ ਤੇ ਲੂਣ ਵੀ ਤੇਰਾ ਦਿੱਤਾ ਖਾਨਾ, ਮੈਂ ਤੇ ਦੋ ਵੇਲੇ ਰੋਟੀ ਤੇਰੇ ਕੋਲੋਂ ਮੰਗ ਕੇ ਲੈਂਦਾ। ਪਤਾ ਕਿਉਂ? ਜੇ ਹੱਥਾਂ ਨਾਲ ਕਿਰਤ ਕਰਨਾ, ਦਾਤਾ ਹੱਥ ਵੀ ਤੇ ਤੇਰੇ ਦਿੱਤੇ ਨੇ, ਮੇਰੇ ਨਹੀਂ। ਪ੍ਰਿਥਵੀ ਤੇ ਤੇਰੇ ਹੱਥਾਂ ਨਾਲ ਕਰਨਾ, ਨਾਲ ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ, ਫੱਬਣ ਵਾਸਤੇ ਮੈਂ ਘਰ ਨਹੀਂ ਮੰਗਿਆ, ਫੱਬਣ ਵਾਸਤੇ ਤੇਰਾ ਨਾਮ ਹੀ ਕਾਫੀ ਹੈ। ਪਰ ਇਹ ਫੱਬਣ ਹੈ ਸੰਤ ਜਣਾ ਦੀ, ਇੱਥੇ ਜ਼ਿਕਰ ਕਰ ਰਹੇ ਨੇ ਦੁਨੀਆਂ ਦਾ। ਕਹਿੰਦੇ ਨੇ ਦੁਨੀਆਂ ਦੀ ਸ਼ੋਭਾ ਕਿਹੜੀ ਹੈ, ਦੁਨੀਆਂ ਦੀ ਫੱਬਣ ਕਿਹੜੀ ਹੈ? ਦੁਨੀਆਂ ਦੀ ਫੱਬਣ ਹੈ ਮਾਇਆ। ਇਹ ਹੈ ਸੁਹਾਗਣ, ਵੱਡੇ ਵੱਡਿਆਂ ਦਾ ਮਨ ਡੋਲ ਜਾਂਦਾ। ਅਗਲੀ ਪੰਕਤੀ ਸਰਵਣ ਕਰੋ। ਹਾਂਜੀ,
1: ਧਨ ਸੁਹਾਗਣ ਮਹਾ ਪਵਿੱਤਰ।
0: ਧਨ ਹੈ ਸੁਹਾਗਣ, ਬੜੀ ਪਵਿੱਤਰ ਹੈ ਇਹ ਸੁਹਾਗਣ। ਹਾਂਜੀ,
1: ਤਪੇ ਤਪੀਸਰ ਡੋਲਾ ਚੀਤਾ।
0: ਵੱਡੇ ਵੱਡੇ ਤਪੀਸਰਾਂ ਦਾ ਮਨ ਡੋਲ ਗਿਆ। ਔਰ ਵੇਖਿਆ, ਆਪ ਹਯਾਤੀ ਚ ਵੇਖਿਆ ਬਹੁਤ ਸਾਰੇ ਐਸੇ, ਕਹਿੰਦੇ ਨੇ ਇਹ ਮਹਾਂਪੁਰਖ ਤੇ ਮਾਇਆ ਨੂੰ ਹੱਥ ਨਹੀਂ ਲਾਉਂਦੇ। ਪਰ ਹੁਣ ਮੁਸ਼ਕਲ ਇਹ ਹੈ, ਕਦੀ ਕਦਾਈ ਜਾਣਾ ਪੈਂਦਾ ਕਿਤੇ, ਤੇ ਮਾਇਆ ਬਿਨਾਂ ਟਿਕਟ ਨਹੀਂ ਆਉਣੀ। ਉਹ ਫਿਰ ਹੱਥ ਲਾਉਣ ਵਾਲੇ ਚੇਚੇ ਹੋਰ ਰੱਖਣੇ ਪੈਂਦੇ ਨੇ ਨਾਲ, ਮੈਂ ਤੇ ਨਹੀਂ ਲਾਉਣਾ, ਤੁਸੀਂ ਲਾਓ। ਹੱਦ ਹੋ ਗਈ, ਜੇ ਤੁਹਾਨੂੰ ਪਾਪ ਲੱਗਦਾ ਤੇ ਦੂਸਰੇ ਨੂੰ ਪਾਪੀ ਕਿਉਂ ਬਣਾਉਂਦੇ ਹੋ? ਆ ਟਿਕਟ ਲਈ ਮਾਇਆ ਨੂੰ ਤੂੰ ਹੱਥ ਲਾ, ਜੇ ਕੋਈ ਵਸਤਰ ਲੈਣਾ ਮਾਇਆ ਨੂੰ ਤੂੰ ਹੱਥ ਲਾ। ਕਬੀਰ ਸਾਹਿਬ ਕਹਿੰਦੇ ਨੇ ਕੁਛ ਨਹੀਂ ਹੁੰਦਾ, ਕਿਤੇ ਮਨ ਨਾ ਲਗਾ ਬੈਠੇ, ਹੱਥ ਲਾਇਆ ਕੁਛ ਨਹੀਂ ਹੁੰਦਾ। ਮਨ ਜੋੜ ਅਕਾਲ ਪੁਰਖ ਨਾਲ, ਮਨ ਜੋੜ ਪਰਮਾਤਮਾ ਨਾਲ, ਹੋਰ ਹੋਇਆ ਕਿ ਇਸੇ ਅਸਥਾਨ ਤੇ ਅੰਮ੍ਰਿਤਸਰ ਸਾਹਿਬ ਆ ਗਿਆ ਯੋਗੀਆਂ ਦਾ ਟੋਲਾ, ਤੇ ਕਹਿਣ ਲੱਗੇ ਅਸੀਂ ਤਿਆਗੀ, ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ। ਤੇ ਸਤਿਗੁਰਾਂ ਭਾਈ ਬਿਧੀ ਚੰਦ ਨੂੰ ਇਸ਼ਾਰਾ ਕੀਤਾ, ਇਹੋ ਜਿਹੇ ਕੰਮ ਬੜੀ ਛੇਤੀ ਕਰਦੇ ਸਰ। ਕਹਿਣ ਲੱਗੇ ਭਾਈ ਸਾਹਿਬ ਜੀ, ਜ਼ਰਾ ਯੋਗੀਆਂ ਦੀ ਅਸਲੀਅਤ ਦੇ ਦਰਸ਼ਨ ਕਰਵਾਓ। ਉਹ ਲੈ ਗਏ ਇਹਨਾਂ ਦੀਆਂ ਚਿੱਕੀਆਂ ਖੋ ਕੇ ਲੰਗਰ ਵਿੱਚ, ਉਹ ਜ਼ਰਾ ਕੀਤੀਆਂ ਨਾ ਅੱਗ ਦੇ ਨੇੜੇ, ਲਾਖ ਭਰੀ ਸੀ ਉਹ ਪਿਘਲੀ, ਤੇ ਵਿੱਚੋਂ ਮੋਹਰਾਂ ਨਿਕਲ ਆਈਆਂ। ਸਾਹਿਬ ਕਹਿਣ ਲੱਗੇ ਹੱਦ ਹੋ ਗਈ, ਉਂਝ ਹੀ ਰੱਖ ਲਓ ਸਿੱਧੀਆਂ, ਇੰਜ ਲੁਕਾਉਣ ਦੀ ਕੀ ਲੋੜ? ਚਿੱਪੀਆਂ ਵਿੱਚੋਂ ਨਿਕਲਦੀ ਹੈ ਮਾਇਆ, ਗੋਦੜੀਆਂ ਚੋਂ ਨਿਕਲਦੀ ਪਈ ਹੈ ਮਾਇਆ, ਤੇ ਟਾਉਂਗੇ ਕਾਹਦਾ? ਤਪੇ ਤਪੀਸਰ ਡੋਲਾ ਕੇ, ਆਮ ਬੰਦਿਆਂ ਦਾ ਤੇ ਮਨ ਡੋਲਦਾ। ਇਹ ਕਰਜ਼ ਕਰਾਂ, ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਮਾਇਆ ਦੇ ਕਾਰਨ, ਬਾਪ ਤੇ ਪੁੱਤਰ ਦੁਸ਼ਮਣ ਬਣ ਜਾਂਦੇ ਨੇ ਮਾਇਆ ਦੇ ਕਾਰਨ, ਮਿੱਤਰ ਮਿੱਤਰ ਜਾਣ ਦੇ ਵੈਰੀ ਬਣ ਜਾਂਦੇ ਨੇ ਮਾਇਆ ਦੇ ਕਾਰਨ। ਇੱਕ ਬੜੀ ਪਿਆਰੀ ਕਥਾ ਯਾਦ ਆਈ, ਆਪ ਨੂੰ ਸੁਣਾਵਾਂ। ਚਾਰ ਚੋਰ ਰਲ ਕੇ ਤੁਰ ਪਏ, ਚਲੋ ਚੋਰੀ ਕਰਨ ਚੱਲੀਏ। ਤੇ ਚੋਰੀ ਦਾ ਮਕਸਦ ਕੀ? ਮਾਇਆ। ਉਹਨਾਂ ਦਾ ਆਪਣਾ ਹੀ ਵਪਾਰ ਹੈ। ਜੰਗਲੀ ਰਸਤਾ ਸੀ, ਥੋੜਾ ਜਿਹਾ ਗਾਇਆ ਤੇ ਬੜੀ ਵੱਡੀ ਥੈਲੀ ਇੱਕ ਵੇਖੀ। ਕਹਿਣ ਲੱਗੇ ਇਹ ਕੀ ਹੈ? ਕਹਿਣ ਲੱਗੇ 100 ਮੋਹਰ ਸੋਨੇ ਦੀ ਹੈ, ਗਿਣੇ। ਕਹਿਣ ਲੱਗੇ ਭਾਈ ਗੱਲ ਸੁਣੋ। ਇੱਕ ਦੇ ਮਨ ਚ ਆ ਗਏ ਬੇਈਮਾਨੀ, ਕਹਿਣ ਲੱਗਾ ਕਦੀ ਮੈਂ ਕੱਲਾ ਹੀ ਅੱਜ ਹੁੰਦਾ ਨਾ, ਇਹ 3 ਨਾਂ ਨਾਲ ਹੁੰਦੇ ਤੇ ਆਨੰਦ ਬਣਦਾ। ਹੁਣ ਦੂਜਿਆਂ ਦੇ ਮਨ ਚ ਵੀ ਆ ਗਿਆ, ਖੈਰ ਇੱਕ ਗੱਲ ਬਣਾ ਲਈ। ਕਹਿਣ ਲੱਗੇ ਭਾਈ ਨਿਰਯਤਨ 100 ਮੋਹਰ ਮਿਲ ਗਈ ਹੈ, ਪਰ ਭੁੱਖ ਲੱਗੀ ਹੈ। ਦੋ ਇੱਥੇ ਬੈਠਨੇ ਆ ਤੇ ਦੋ ਜਾ ਕੇ ਸ਼ਹਿਰ ਵਿੱਚੋਂ ਕੁਛ ਖਾਣ ਲਈ ਲਿਆਓ। ਉਹਨੇ ਦੂਸਰੇ ਨਾਲ ਤਾਲਮੇਲ ਬਣਾ ਲਿਆ। ਕਹਿਣ ਲੱਗਾ ਮਾਇਆ ਮੁੱਕਦੀ ਨਹੀਂ, ਆਉਂਦਿਆਂ ਨੂੰ ਦੋਵਾਂ ਨੂੰ, ਇੱਕ ਨੂੰ ਤੂੰ ਮਾਰ ਦੇ, ਇੱਕ ਨੂੰ ਮੈਂ ਮਾਰ ਦੇ, ਤਲਵਾਰਾਂ ਸੂਤ ਲਓ। ਕਹਿਣ ਲੱਗੇ ਬਿਲਕੁਲ ਠੀਕ। ਹੁਣ ਦਿਲਾਂ ਨੂੰ ਦਿਲਾਂ ਦੇ ਰਾਜ, ਉਹ ਕਹਾਣੀ ਤੁਸੀਂ ਸੁਣੀ ਹੋਵੇਗੀ, ਬੜੀ ਗਜ਼ਬ ਦੀ ਹੈ। ਮਾਈ ਕਹਿਣ ਲੱਗੀ ਵੇ ਬੇਟਾ ਘੋੜੀ ਵਾਲਿਆ ਮੇਰੀ ਗੰਢ ਰੱਖੀ ਜਾਈ। ਕਹਿਣ ਲੱਗਾ ਮਾਈ ਤੇਰਾ ਮੇਰਾ ਕੀ ਸਾਥ, ਮੈਂ ਘੋੜੀ ਤੇ ਤੂੰ ਪੈਦਲ। ਅੱਗੇ ਗਿਆ, ਕਹਿਣ ਲੱਗਾ ਮਾਈ ਦੀ ਗੰਢ ਵਿੱਚ ਪਤਾ ਨਹੀਂ ਕੀ ਹੋਵੇ, ਸੋਨਾ ਚਾਂਦੀ, ਮੈਂ ਕੈਸਾ ਪਾਗਲ ਹਾਂ, ਦੌੜਾ ਕੇ ਲੈ ਜਾਂਦਾ, ਇਹਨੇ ਮੇਰਾ ਕੀ ਕਰ ਲੈਣਾ? ਆ ਗਿਆ, ਲਿਆ ਮਾਈ ਗੰਢ। ਉਹਦੇ ਮਨ 'ਚ ਧਿਆਨ ਆ ਗਿਆ, ਕਹਿਣ ਲੱਗੇ ਕੈਸੀ ਪਾਗਲ ਹਾਂ, ਜ਼ਿੰਦਗੀ ਉਡਾ ਲਈ, ਮੈਨੂੰ ਅਕਲ ਨਾ ਆਈ, ਇਹ ਲੈ ਕੇ ਦੌੜ ਜਾਂਦਾ, ਮੈਂ ਕੀ ਕਰਦੀ, ਸਭ ਕੁਝ ਗੰਢ 'ਚ। ਕਹਿਣ ਲੱਗੇ ਵੇ ਪੁੱਤਰ ਜਿਹੜਾ ਤੈਨੂੰ ਪੜਾ ਗਿਆ ਮੈਨੂੰ ਵੀ ਪੜਾ ਗਿਆ, ਹੁਣ ਨਹੀਂ ਮਿਲਦੀ, ਪਹਿਲੇ ਭਾਵੇਂ ਦੇ ਦਿੰਦੀ, ਹੁਣ ਗੰਢ ਨਹੀਂ ਮਿਲਦੀ। ਇਹ ਦਿਲਾਂ ਨੂੰ ਦਿਲਾਂ ਦੇ ਰਾਹ, ਉਹ ਦੋਨੇ ਵੀ ਸੋਚਿਆ, ਉਹਨਾਂ ਕਿਹਾ ਪਰੌਂਠੇ ਬਣਵਾਓ ਤੇ ਵਿੱਚ ਪਾਓ ਜ਼ਹਿਰ, ਇਹ ਖਾ ਕੇ ਮਰ ਜਾਣ ਤੇ ਮਾਇਆ ਸਾਰੀ ਸਾਡੀ। ਹੁਣ ਹੋਇਆ ਕੀ? ਲੈ ਆਏ ਪਰੌਂਠੇ, ਆਉਂਦਿਆਂ ਨੂੰ ਤੇ ਦੋਵਾਂ ਨੇ ਮਾਰ ਦਿੱਤਾ, ਤੇ ਬਦ ਕਿਸਮਤੀ ਕੇ ਮਗਰੋਂ ਪਰੌਂਠੇ ਵੀ ਆਪ ਖਾ ਬੈਠੇ, ਉਹ ਵੀ ਮਰ ਗਿਆ। ਮਾਇਆ ਫਿਰ ਉੱਥੇ ਹੱਸ ਰਹੀ ਹੈ ਕਿ ਹੁਣ ਕੋਈ ਹੋਰ ਆਏਗਾ। ਸੱਚੇ ਦੇ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾ ਲਈ ਤਿਨ ਬਹੁ ਬਹੁ ਦਿਖਾਇਆ, ਪਾਈ ਮੀਤ ਕੁਟੰਬ ਦੇਖ ਵਿਵਾਦੇ, ਹਮ ਵਸਗਤ ਆਈ ਸਤਗੁਰ ਪ੍ਰਸਾਦੇ। ਇਹਨੂੰ ਕਿਹਾ ਨਾਗਣੀ, ਨਾਗਣੀ ਆਪਣੇ ਬੱਚੇ ਆਪ ਹੀ ਖਾ ਜਾਂਦੀ ਹੈ। ਇਹ ਜਿਹੜੇ ਬਚਦੇ ਨੇ ਨਾ ਸੱਪ, ਉਹਦੀ ਅੱਖ ਤੋਂ ਪਾਸੇ ਹੋ ਕੇ ਕੋਈ ਇੱਧਰ ਉੱਧਰ ਹੋ ਗਿਆ, ਵੈਸੇ ਆਂਡਿਆਂ ਚੋਂ ਨਿਕਲਦੇ ਨੇ, ਉਹ ਖਾਈ ਜਾਂਦੀ। ਨਾਗਣੀ ਆਪਣੇ ਬੱਚੇ ਖਾ ਜਾਂਦੀ ਹੈ, ਮਾਇਆ ਮਾਇਆ ਧਾਰੀਆਂ ਨੂੰ ਖਾ ਜਾਂਦੀ, ਇਹ ਵੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ। ਇਸੇ ਲਈ ਕਿਹਾ ਸਾਹਨ ਸੱਤ ਕਰੇ ਜੀ ਆਪਣੇ ਸੋਰ ਮਈਏ ਕੋ ਮਿਲੇ ਨਾ ਸੁਪਨੇ। ਇਸ ਨੂੰ ਜਿਸਨੇ ਸੱਤ ਕਰਕੇ ਮੰਨ ਲਿਆ, ਸੁਪਨੇ ਚ ਵੀ ਪ੍ਰਮਾਤਮਾ ਨੂੰ ਨਹੀਂ ਮਿਲ ਸਕੇਗਾ। ਕਹਿੰਦੇ ਨੇ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ। ਵੱਡੇ ਵੱਡੇ ਤਪੀਸਰਾਂ ਦਾ ਇਸ ਵਿੱਚ ਚਿੱਤ ਡੋਲ ਗਿਆ। ਹਾਂਜੀ
1: ਰਹਾਉ ਸੁਹਾਗਣ ਕਿਰਪਨ ਕੀ ਪੁੱਤੀ।
0: ਸੁਹਾਗਣ ਜਿਹੜੀ ਹੈ ਕਿਰਪਨ ਦੀ ਧੀ ਹੈ। ਜਿਵੇਂ ਧੀ ਨੂੰ ਬੰਦਾ ਬੜੇ ਆਦਰ ਨਾਲ ਬਚਾ ਬਚਾ ਕੇ ਸਾਂਭ ਸਾਂਭ ਕੇ ਰੱਖਦਾ, ਕਹਿੰਦੇ ਨੇ ਇਸੇ ਤਰ੍ਹਾਂ ਮਾਇਆ ਨੂੰ ਸਾਂਭ ਸਾਂਭ ਕੇ ਰੱਖਦਾ। ਇਹ ਹੈ ਕਿਰਪਨ ਦੀ ਧੀ, ਕਿਰਪਨ ਦੀ ਪੁੱਤਰੀ। ਹਾਂਜੀ
1: ਸੇਵਕ ਤਾਜ ਜਗਤ ਸਿਉ ਸੂਤੀ।
0: ਸਿਰਫ ਰੱਬ ਦੇ ਸੇਵਕਾਂ ਨੂੰ ਇਹਨੇ ਛੱਡਿਆ, ਉਹ ਵੀ ਇਹਨੇ ਕਿਰਪਾ ਨਹੀਂ ਕੀਤੀ, ਉਹਨਾਂ ਨੇ ਹੀ ਨੇੜੇ ਨਹੀਂ ਢੁੱਕਣ ਦਿੱਤੀ। ਸੇਵਕਾਂ ਨੂੰ ਤੱਜ ਕੇ ਸਾਰੇ ਜਗਤ ਨਾਲ ਸੁਤੀ ਦਾ ਅਰਥ ਕੀ ਹੈ, ਸਾਰੇ ਜਗਤ ਨੂੰ ਇਹਨੇ ਵੱਸ ਵਿੱਚ ਕਰ ਲਿਆ ਹੋਇਆ ਹੈ। ਸਾਰੇ ਜਗਤ ਨੂੰ ਇਸ ਨੇ ਹੱਥਾਂ ਤੇ ਨਚਾਇਆ। ਭਾਈ ਨੰਦ ਲਾਲ ਸਾਹਿਬ ਦਾ ਐਸਾ ਇੱਕ ਬਚਨ ਹੈ, ਲੂ ਲੀਏ ਸੋ ਕੰਨ ਫੜ ਕੇ ਕਹਿੰਦੇ ਨੇ, ਹੇ ਅਕਾਲ ਪੁਰਖ ਦਾਤਿਆ ਮੇਰੇ ਤੇ ਕਿਰਪਾ ਕਰੀ। ਇਸ ਮਾਇਆ ਨੇ ਸਾਰੇ ਜਗਤ ਨੂੰ ਲੁੱਟ ਲਿਆ, ਜਗਤ ਦਾ ਦਿਲ ਲੁੱਟ ਲਿਆ। ਮੈਂ ਇਸ ਦੇ ਹੱਥੋਂ ਤੋਬਾ ਕਰ ਰਹੀ, ਬਖਸ਼ਿਸ਼ ਕਰ ਰਹੀ, ਮੈਨੂੰ ਬਖਸ਼ ਲਈ, ਇਸ ਕੋਲੋਂ ਬਚਾਈ, ਮੇਰੇ ਸਿਰ ਤੇ ਮੇਰ ਭਰਿਆ ਹੱਥ ਰੱਖੀ। ਹੈ ਸੱਚ ਸੇਵਕਾਂ ਨੂੰ ਛੱਡ ਦਿੱਤਾ, ਬਾਕੀ ਸਾਰਾ ਜਗਤ ਇਸ ਦੀ ਗ੍ਰਿਫਤ ਵਿੱਚ ਹੈ। ਹਾਂਜੀ
1: ਸਾਧੂ ਕੈ ਸਾਡੀ ਦਰਬਾਰ।
0: ਕਹਿੰਦੇ ਨੇ ਸਾਧੂ ਦੇ ਦਰਬਾਰ ਵਿੱਚ ਖਲੋਤੀ ਹੈ, ਜਿਵੇਂ ਕੋਈ ਦਰਬਾਨ ਖਲੋਤਾ ਹੁੰਦਾ, ਗੁਰੂ ਦੇ ਤੇ ਦਰਬਾਰ ਵਿੱਚ ਆ ਕੇ ਖੜੀ ਹੈ, ਸੇਵਾਦਾਰ ਬਣ ਕੇ ਖੜੀ। ਇੱਕ ਬੜੀ ਪਿਆਰੀ ਕਥਾ ਮਿਲਦੀ ਹੈ ਕਿ ਭਾਈ ਮਰਦਾਨਾ ਕਰਤਾਰਪੁਰ ਵਿੱਚ ਸਨ, ਕਹਿਣ ਲੱਗੇ ਸਤਿਗੁਰੂ ਇੱਕ ਬੀਬੀ ਆਈ ਬਾਹਰ ਖੜੀ ਹੈ, ਅੰਦਰ ਨਹੀਂ ਆਉਂਦੀ। ਭਾਈ ਇੰਨੇ ਗਹਿਣੇ ਪਹਿਨੇ ਹੋਏ ਨੇ, ਉਸਨੇ ਬੜੀ ਸੱਜ ਤੱਜ ਵਾਲੀ, ਵੈਸੇ ਸੰਗਤ ਵਿੱਚ ਅੱਜ ਤੱਕ ਇਹਨੂੰ ਨਹੀਂ ਵੇਖੇ। ਸਤਿਗੁਰੂ ਹੱਸ ਕੇ ਕਹਿਣ ਲੱਗੇ ਬੀਬੀ ਨਹੀਂ ਤੇ ਪਾਤਸ਼ਾਹ ਇਹ ਕੌਣ ਹੈ? ਕਹਿਣ ਲੱਗੇ ਮਾਇਆ। ਕਹਿਣ ਲੱਗਾ ਸਤਿਗੁਰੂ ਅੱਜ ਤੱਕ ਮਾਇਆ ਤੇ ਮੈਂ ਤੁਹਾਡੇ ਕੋਲੋਂ ਮੰਗੀ ਨਹੀਂ ਤੇ ਮੈਨੂੰ ਹੀ ਦੇ ਛੱਡੋ। ਕਹਿਣ ਲੱਗੇ ਜਾ ਤੈਨੂੰ ਬਖਸ਼ੀ ਜਾ। ਜਦ ਕੋਲ ਗਿਆ ਨਾ ਤੇ ਉਹਨੇ ਮਾਰੀ ਪਲਾਕੀ ਤੇ ਮਰਦਾਨੇ ਦੀ ਪਿੱਠ ਤੇ ਚੜ ਕੇ ਬੈਠ ਗਈ, ਨਚਾਏ ਇੱਧਰ ਉੱਧਰ ਭਜਾਏ। ਕਹਿਣ ਲੱਗਾ ਬਾਬਾ ਬਚਾਇਓ ਤੇ ਬੁਰੀ ਬੁਲਾਏ, ਪਟਕਾ ਕੇ ਜ਼ਮੀਨ ਤੇ ਮਾਰੀ ਤੇ ਆ ਕੇ ਸਤਿਗੁਰਾਂ ਦੇ ਚਰਨ ਫੜ ਲੈ। ਇਸ ਸਾਖੀ ਚ ਬਹੁਤ ਕੁਛ ਛੁਪਿਆ ਪਿਆ। ਜਿਸ ਵੇਲੇ ਚੋਂ ਪੈਸਿਆਂ ਵਾਸਤੇ ਝੂਠ ਬੋਲ ਦਈਏ, ਸਮਝ ਲੈਣਾ ਸਾਡੀ ਪਿੱਠ ਤੇ ਚੜ ਗਈ। ਜਿਸ ਵੇਲੇ ਚਾਰ ਪੈਸਿਆਂ ਲਈ ਬੰਦਾ ਧਰਮ ਦੀ ਝੂਠੀ ਕਸਮ ਚੁੱਕ ਦਿੰਦਾ, ਸਮਝ ਲੈਣਾ ਇਹ ਕੰਢ ਤੇ ਚੜ ਗਈ। ਪਰ ਜਿਸ ਵੇਲੇ ਕੋਈ ਕਹਿ ਦਿੰਦਾ ਨਹੀਂ ਹੱਕ ਪੁਰਾਇਆ ਨਾਨਕਾ ਉਸ ਸੂਅਰ ਸੁਗਾਏ, ਉਹਨੇ ਪਟਕਾ ਕੇ ਮਾਰੀ, ਉਹਨੇ ਕਹਿ ਦਿੱਤਾ ਨਹੀਂ ਤੂੰ ਰੱਬ ਦੇ ਸੇਵਕਾਂ ਨੂੰ ਨਹੀਂ ਭੁਲਾ ਸਕਦੀ, ਪਰਮਾਤਮਾ ਦੇ ਸੇਵਕਾਂ ਤੇ ਤੇਰਾ ਅਸਰ ਨਹੀਂ। ਕਹਿੰਦੇ ਨੇ ਜਗਤ ਦਾ ਤੇ ਚਿੱਤ ਡੋਲ ਰਿਹਾ ਲੇਕਿਨ ਰੱਬ ਦੇ ਸੇਵਕਾਂ ਦਾ ਨਹੀਂ। ਹਾਂਜੀ
1: ਸਰਨ ਤੇਰੀ ਮੋਕੋ ਨਿਸਤਾਰ।
0: ਸਾਧੂ ਨੂੰ ਤੇ ਮਾਇਆ ਕਹਿੰਦੀ ਮੈਂ ਤੇਰੀ ਸ਼ਰਨ ਵਿੱਚ ਹਾਂ, ਹੇ ਰੱਬ ਦੇ ਪਿਆਰੇ ਮੇਰਾ ਵੀ ਨਿਸਤਾਰਾ ਕਰ ਦੇ। ਹਾਂਜੀ
1: ਸੁਹਾਗਣ ਹੈ ਅਤ ਸੁੰਦਰੀ।
0: ਫਿਰ ਨਾਲ ਕਿਹਾ ਸੁਹਾਗਣ ਹੈ ਬੜੀ ਸੁੰਦਰ, ਬੜੀ ਸੁੰਦਰੀ ਹੈ। ਸਤਿਗੁਰਾਂ ਦਾ ਵੀ ਫਰਮਾਨ ਹੈ ਕਿਲ ਮਿਲ ਬਿਸਿਆਰ ਦੁਨੀਆਂ ਫਾਨੀ, ਕਲੂਬ ਅਕਲ ਮਨ ਗੋਰ ਨਾਮਾ, ਇਹਦੀ ਚਮਕ ਦਮਕ ਜਦੋਂ ਪੈਂਦੀ ਹੈ ਬੰਦੇ ਦੀਆਂ ਅੱਖਾਂ ਚੁੰਦੇ ਆ ਜਾਂਦੀਆਂ। ਵੱਡੇ ਵੱਡੇ ਆਪਣਾ ਧਰਮ ਹਾਰ ਕੇ ਬੈਠ ਜਾਂਦੇ, ਬਾਅਦ ਚ ਪਤਾ ਲੱਗਦਾ ਸਾਡੇ ਨਾਲ ਧੋਖਾ ਹੋਏ। ਕਹਿੰਦੇ ਨੇ ਬਹੁਤ ਸੁੰਦਰ ਹੈ, ਸੁਹਾਗਣ ਹੈ, ਅਤ ਸੁੰਦਰੀ, ਅਤ ਸੁੰਦਰ, ਇਸ ਨਾਲੋਂ ਸੁੰਦਰ ਹੋਰ ਕੋਈ ਨਹੀਂ। ਸੱਚ ਹੈ, ਇਸ ਦੇ ਅੱਗੇ ਦੁਨੀਆਂ ਦੀ ਸੁੰਦਰਤਾ ਵਿਕਦੀ ਹੈ। ਦੁਨੀਆਂ ਦੀ ਸੁੰਦਰਤਾ ਮਾਇਆ ਪਿੱਛੇ ਵਿਕਦੀ ਹੈ। ਐਸਾ ਵੇਖਿਆ ਬੱਚਾ ਬਿਲਕੁਲ ਕਰੂਪ, ਧਿਆਨ ਦੇਣਾ ਜ਼ਰਾ ਇਸ ਬੱਚੇ ਨਾਲ, ਬੱਚਾ ਬਿਲਕੁਲ ਕਰੂਪ, ਵੇਖਣ ਤੇ ਮਨ ਨਾ ਕਰੇ ਪਰ ਧਨ ਦੇ ਅੰਬਾਰ ਲੱਗੇ ਨੇ। ਉਹ ਵੀ ਬੰਦੇ ਵੇਖੇ ਸੁੰਦਰ ਤੋਂ ਸੁੰਦਰ ਬੱਚੀ ਹੈ, ਆਰਾਮ ਨਾਲ ਉਹਦੇ ਨਾਲ ਸ਼ਾਦੀ ਕਰ ਦੇਣੀ। ਇਹ ਹੋਇਆ ਕੀ ਹੈ? ਬੱਚੇ ਨਾਲ ਸ਼ਾਦੀ ਨਹੀਂ ਕੀਤੀ, ਮਾਇਆ ਨਾਲ ਸ਼ਾਦੀ ਕੀਤੀ ਹੈ। ਮੈਂ ਅਰਜ਼ ਕਰ ਰਿਹਾ, ਮਾਇਆ ਦੇ ਨਾਲ ਬਹੁਤ ਕੁਛ ਵਿਕਦਾ, ਮਾਇਆ ਦੇ ਨਾਲ ਬੰਦਾ ਬਹੁਤ ਕੁਛ ਖਰੀਦਦਾ। ਸੁਹਾਗਣ ਹੈ ਅਤ ਸੁੰਦਰੀ, ਅਤ ਸੁੰਦਰੀ ਹੈ। ਹਾਂਜੀ,
1: ਪਗ ਨੇਵਰ ਛਨਕ ਛਨ ਹਰੀ,
0: ਨੇਵਰ ਹੁੰਦੀਆਂ ਨੇ ਝਾਂਜਰਾਂ, ਇਹਦੇ ਪੈਰਾਂ ਨੂੰ ਝਾਂਜਰਾਂ ਨੇ, ਛਣ ਛਣ ਕਰਦੀ ਜਿੱਧਰੋਂ ਜਾਂਦੀ ਹੈ। ਇਹਦੀ ਛਣਕਾਰ ਬੰਦੇ ਦਾ ਮਨ ਖਿੱਚ ਲੈਂਦੀ ਹੈ, ਛਣ ਛਣ ਇਸ ਦੀ ਆਵਾਜ਼ ਆਉਂਦੀ ਹੈ। ਹਾਂਜੀ,
1: ਜੋ ਲੱਗ ਪ੍ਰਾਣ ਤਉ ਲੱਗ ਸੰਗੇ,
0: ਕਿੰਨਾ ਬਚਾ ਬਚਾ ਕੇ ਰੱਖੀਏ, ਜਦੋਂ ਤੱਕ ਪ੍ਰਾਣ ਨੇ ਉਦੋਂ ਤੱਕ ਹੀ ਇਸ ਦਾ ਸੰਗ ਹੈ। ਪ੍ਰਾਣ ਗਏ ਕਹੋ ਕਾਂਕੇ ਮਾਇਆ, ਜਿਸ ਦਿਨ ਬੰਦਾ ਮਰਦਾ ਪਹਿਲੇ ਦਿਨ ਕੀ ਹੁੰਦਾ ਸਮਝਦੇ ਹੋ? ਪਹਿਲੇ ਦਿਨ ਹੀ ਵੇਖਿਆ ਉਸਦੇ ਨਾਮ ਤੇ ਚਿੱਠੀ ਪੱਤਰ ਆਉਣੇ ਬੰਦ ਹੋ ਜਾਂਦੇ। ਹੁਣ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਪਾਉਂਦੇ, ਮਰੇ ਦੇ ਨਾਂ ਤੇ ਨਹੀਂ ਲਿਖਦੇ। ਮਰੇ ਦਾ ਤੇ ਉਹੀ ਕਾਰਡ ਇੱਕ ਹੁੰਦਾ ਜੀ, ਇਹ ਚੜ੍ਹਾਈ ਕਰ ਗਿਆ ਤੇ ਦੁੱਖ ਤੇ ਹਿਰਦੇ ਤੁਹਾਨੂੰ ਬੁਲਾਉਂਦੇ ਪਏ ਨੇ ਅਰਦਾਸ ਕਰਨ ਵਾਸਤੇ, ਆ ਜਾ, ਉਹਦੀ ਡਾਕ ਬੰਦ। ਉਸ ਤੋਂ ਬਾਅਦ ਜਿੰਨੀ ਉਹਦੀ ਜਾਇਦਾਦ ਹੈ, ਜਿਸਤੀਆਂ ਪੁੱਤਰ ਪੁੱਤ ਬਾਕੀ ਦਿਆਂ ਦੇ ਨਾਂ ਪੇ, ਜਿੰਨੀ ਮਾਇਆ ਉਹਦੇ ਨਾਂ ਤੋਂ ਉਤਰ ਕੇ ਦੂਸਰੇ ਪਾਸੇ ਸਾਥ ਛੱਡ ਗਏ। ਪ੍ਰਾਣਾ ਤੱਕ ਇਸ ਦਾ ਸਾਥ ਹੈ, ਪ੍ਰਾਣਾ ਤੋਂ ਬਾਅਦ ਇਸ ਦਾ ਕੋਈ ਸਾਥ ਨਹੀਂ। ਹਾਂਜੀ,
1: ਨਾਹੇ ਤਾਂ ਚੱਲੀ ਬੇਗ ਉੱਠ ਨੰਗੇ।
0: ਕਈ ਵਾਰੀ ਇੱਕ ਜਦੋਂ ਛੇਤੀ ਹੋਵੇ ਨਾ, ਘਰ ਨੂੰ ਮਨ ਨੂੰ ਅੱਗ ਲੱਗ ਜਾਏ ਤੇ ਬੰਦਾ ਜੁੱਤੀ ਨਹੀਂ ਉਡੀਕਦਾ, ਨੰਗੇ ਪੈਰੀ ਦੌੜ ਪੈਂਦਾ, ਜਾਂ ਕੋਈ ਭੈਣ ਭਰਾ ਮੁਸ਼ਕਲ ਚ ਫਸੇ ਆ, ਨੰਗੇ ਪੈਰੀ ਦੌੜ ਪਿਆ। ਇੱਕ ਵਾਰੀ ਗੁਰੂ ਅਰਜਨ ਦੇਵ ਵੀ ਦੌੜੇ ਸਨ, ਧੰਨ ਗੁਰੂ ਅਰਜਨ ਦੇਵ, ਜੋੜਾ ਵੀ ਨਹੀਂ ਪਾਇਆ ਤੇ ਨੰਗੇ ਪੈਰੀ ਦੌੜ ਪਾਇਆ ਤੇ ਕਹਿ ਗਏ ਰੱਸੇ ਲਿਆਓ। ਪਤਾ ਕੀ ਹੋਇਆ ਸੀ? ਉਹਨਾਂ ਦਾ ਪਿਆਰਾ, ਦਿਲੀ ਪਿਆਰਾ, ਜਿੰਦ ਜਾਣ ਤੋਂ ਪਿਆਰਾ ਭਾਈ ਮੰਝ ਖੂਹ ਵਿੱਚ ਗਿਰਿਆ ਸੀ, ਨੰਗੇ ਪੈਰੀ ਦੌੜ ਪਾਇਆ, ਆ ਭਾਈ ਮੰਝ ਬਾਹਰ ਆ ਜਾ, ਬੜਾ ਉਹਨੂੰ ਪਿਆਰ ਦਿੱਤਾ। ਕਹਿੰਦੇ ਨੇ ਪ੍ਰਾਣ ਜਦੋਂ ਚਲੇ ਜਾਂਦੇ ਨੇ ਤੇ ਮਾਇਆ ਵੀ ਨੰਗੇ ਪੈਰੀ ਦੌੜ ਜਾਂਦੀ ਹੈ, ਛੱਡੀ ਜਾਂਦੀ ਹੈ, ਉਸ ਦਾ ਸਾਥ ਛੱਡ ਜਾਂਦੀ। ਅੱਜ ਤੱਕ ਕਿਸੇ ਨੇ ਮਾਇਆ ਨੇ ਬਚਾਇਆ? ਅੰਤ ਵੇਲੇ ਰੱਖਿਆ ਨਹੀਂ? ਬੇਗਦਰਸ ਹੈ, ਛੇਤੀ ਛੇਤੀ ਨਾ ਨੰਗੇ ਪੈਰੀ ਦੌੜ ਜਾਂਦੀ ਹੈ। ਹਾਂਜੀ,
1: ਸੁਹਾਗਣ ਭਵਨ ਤ੍ਰੈ ਲੀਆ,
0: ਕਿਸੇ ਨੂੰ ਛੱਡਿਆ ਵੀ ਹੈ, ਕਹਿੰਦੇ ਨੇ ਤਿੰਨਾਂ ਭਵਨਾਂ ਨੂੰ ਲੈ ਲਿਆ। ਸੱਚ ਹੈ ਜੇ ਇਹ ਹੈ ਪਰਮਾਤਮਾ ਦਾ ਪਰਛਾਵਾਂ, ਇਸਦੀ ਅਸਲੀਅਤ ਸਮਝਣ ਲਈ ਇੰਨੇ ਬਚਨ ਕਬੀਰ ਸਾਹਿਬ ਜੀ ਨੇ ਕਹੇ ਨੇ। ਕਹਿੰਦੇ ਨੇ ਤਿੰਨ ਭਵਨ ਉਹ ਕਿਹੜੇ ਨੇ? ਪਤਾ ਲੋਕ, ਮਾਤ ਲੋਕ, ਆਕਾਸ਼ ਲੋਕ, ਕਿਸੇ ਨੂੰ ਵੀ ਇਸਨੇ ਨਹੀਂ ਛੱਡਿਆ, ਹਰ ਇੱਕ ਉੱਤੇ ਇਸ ਦਾ ਪ੍ਰਭਾਵ ਹੈ। ਹਾਂਜੀ,
1: ਦਸ ਅੱਠ ਪ੍ਰਾਣ ਤੀਰਥ ਰਸ ਕੀਆ,
0: ਦਸ ਤੇ ਅੱਠ ਅਠਾਰਾਂ ਪੁਰਾਣ ਹਨ, ਅਠਾਰਾਂ ਪੁਰਾਣ ਪੜਨ ਵਾਲਿਆਂ ਨੂੰ, ਵੱਡੇ ਵੱਡੇ ਤੀਰਥਾਂ ਤੇ ਜਾਣ ਵਾਲੇ ਤੀਰਥ ਯਾਤਰੀਆਂ ਨੂੰ, ਸਾਰਿਆਂ ਨੂੰ ਆਪਣੇ ਰਸੀਆ ਬਣਾ ਲਿਆ। ਪੁਰਾਣ ਤੇ ਥੋੜੇ ਨੇ, ਅਠਾਰਾਂ ਨੇ, ਵਿੱਚ ਚਾਰ ਵੇਦ ਵੀ ਪਾ ਲਓ ਤੇ ਸ਼ਾਸਤਰ ਵੀ ਪਾ ਲਓ, ਸਿਮਰਤੀਆਂ ਪਾ ਲਓ, ਉਪਨਿਸ਼ਦਾਂ ਪਾ ਲਓ, ਸਾਰੇ ਗ੍ਰੰਥ ਦੁਨੀਆਂ ਦੇ ਪਾ ਲਓ। ਬੜੇ ਗ੍ਰੰਥ ਪੜਿਆ ਸੀ ਰਾਵਣ, ਇੱਕ ਵਾਕਫੀ ਆਪਦੇ ਸਾਹਮਣੇ ਰੱਖਾਂ। ਰਾਵਣ ਜਾਤੀ ਦਾ ਬ੍ਰਾਹਮਣ ਸੀ, ਰਾਵਣ ਜਾਤ ਦਾ ਬ੍ਰਾਹਮਣ ਸੀ, ਵਿਸ਼ਰਵਾ ਦਾ ਪੁੱਤਰ, ਪੁਲਸਤਿਆ ਮੁਨੀ ਦਾ ਪੋਤਰਾ, لیکن بانی کی لکھے آ وہ پران شاستر پڑھن لے لی لنکا گڑھ سونے کا ویا مورخ راون کیا لے گا.